ਪੌੜੀ ਤੁਰੇ ਪ੍ਰਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ ਕਰ ਫੁਰਮਾਏ ਸਿਖਾਇਆ ਵਿਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ ਜਿੱਥੇ ਜਾਏ

ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨੌ ਨਿਧ ਪਾਈਆਂ ਸਹਿਤ ਉੱਠੈ ਨੌ ਨਿਧ ਪਾਈਆਂ।

ਕਿਸ ਹੋ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਹੋਵਾ ਪਾਕ ਪਵਿੱਤ ਪਾਪੀ ਸਿਉਂ।

ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਵਾਜ ਨਾ ਕੋਏ।

ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੜ ਸਕੋ।

ਬੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਹੀਂ ਐਤ ਜਗ ਤਾਂ ਕਾਇਤ ਗਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁਝੀਐ ਮੂਰਖ ਹੈ।

ਪੌੜੀ ਜਿਤ ਸੇਵਿਆ ਸੁਖ ਪਈ ਹੈ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਈ ਹੈ ਆਪਣਾ ਸਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਨਾ ਕੀ ਚਈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾਹੇ ਉੱਪਰ ਘਾਲੀਐ ਕਿਛਲਾਹੇ ਉੱਪਰ ਘਾਲੀਐ।

ਬੌੜੀ ਚੱਕਰ ਲੱਗਿਆ ਚੱਕਰੀ ਜੇ ਚੱਲੇ ਖਸਮੈ ਪਾਏ ਹੁਰਮਤ ਇਸਨੂੰ ਉਗਲੀ ਉਹ ਵਜੋ ਭੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ।

ਹੁਣ ਤੁਸੀਂ ਸੁਣਿਆ ਅੱਜ ਦਾ ਗਿਆਨ ਅੰਮ੍ਰਿਤ। ਤੇ ਆਓ ਹੁਣ ਆਪਣੀ ਦਿਨ ਦੀ ਕਰਦੇ ਹਾਂ ਸ਼ੁਰੂਆਤ ਤੇ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਜਿਸ ਮਨ ਵਿੱਚ ਰੱਬ ਦਾ ਨਾਮ ਵੱਸ ਜਾਵੇ ਉੱਥੇ ਫਿਕਰਾਂ ਦਾ ਸ਼ੋਰ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸੇ ਅਹਿਸਾਸ ਦੇ ਨਾਲ ਅੱਗੇ ਵਧਦੇ ਹਾਂ। ਤੁਸੀਂ ਸੁਣ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਕਹਿੰਦੇ ਨੇ ਕਿ ਕਈ ਵਾਰੀ ਜਵਾਬ ਜਿਹੜਾ ਹੈ ਨਾ ਉਹ ਸ਼ਬਦਾਂ ਵਿੱਚ ਨਹੀਂ ਮਿਲਦਾ, ਸਗੋਂ ਉਸ ਸ਼ਾਂਤੀ ਵਿੱਚ ਮਿਲਦਾ ਹੈ ਜੋ ਭਗਤੀ ਸਾਨੂੰ ਬਖਸ਼ਦੀ ਹੈ। ਅਤੇ ਇਸੀ ਅਹਿਸਾਸ ਦੇ ਨਾਲ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਸਵੇਰ ਦੀ ਪਹਿਲੀ ਅਰਦਾਸ ਤੇ ਦਿਲੋਂ ਨਿਕਲਿਆ ਸ਼ੁਕਰਾਨਾ ਪੂਰੇ ਦਿਨ ਨੂੰ ਖੂਬਸੂਰਤ ਬਣਾ ਦਿੰਦਾ ਹੈ। ਤੇ ਆਓ ਇਸੇ ਅਹਿਸਾਸ ਦੇ ਨਾਲ ਇਸ ਪ੍ਰੋਗਰਾਮ 'ਚ ਅੱਗੇ ਵਧਦਿਆਂ ਸੁਣਦਿਆਂ ਇੱਕ ਹੋਰ ਭਜਨ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਖੇਤੀਬਾੜੀ।

0: ਦਾ ਜਲੰਧਰ ਕੇਂਦਰ ਹੈ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਦੇਖੋ ਤਕੜਾ, ਜਿੱਦਾਂ ਆਪਾਂ ਜ਼ਿਕਰ ਕਰਦੇ ਹੁੰਦੇ ਹਾਂ ਕਿ ਸਮੇਂ ਦੇ ਲਿਹਾਜ਼ ਦੇ ਨਾਲ ਜਦੋਂ ਆਪਾਂ ਵਿਉਂਤਬੰਦੀ ਕਰ ਲੈਂਦੇ ਹਾਂ ਤੇ ਬਹੁਤ ਸਾਰਾ ਟਾਈਮ ਸਾਡਾ ਬਚ ਜਾਂਦਾ, ਬਹੁਤ ਸਾਰਾ ਪੈਸਾ ਸਾਡਾ ਬਚ ਜਾਂਦਾ। ਜੇ ਬੇਟੇਮੇ ਆਪਾਂ ਕੰਮ ਕਰਦੇ ਹਾਂ ਫਿਰ ਉਹ 'ਚ ਬੇਨੇਮੀ ਹੋਣੀ ਹੈ ਤੇ ਫਿਰ ਉਹਦੇ 'ਚ ਕਈ ਤਰ੍ਹਾਂ ਦੀਆਂ ਖੱਜਲ ਖੁਆਰੀਆਂ ਸਾਨੂੰ ਸਭ ਸਾਡੇ ਸਾਹਮਣੇ ਆ ਖੜੀਆਂ
1: ਆ ਜਾਂਦੀਆਂ ਜੀ। ਦੇਖੋ ਨਾਲੇ ਰੁੜੀਆ ਰਾਮ ਜੀ ਕਿ ਸਮੇਂ ਦੇ ਮੁਤਾਬਕ ਬਹੁਤ ਸਾਰੇ ਢੰਗ ਤਰੀਕੇ ਬਦਲ ਜਾਂਦੇ
0: ਬਦਲਦੇ ਹੈ,
1: ਉਹਨਾਂ ਨੂੰ ਵੀ ਅਪਣਾਉਣਾ ਚਾਹੀਦਾ ਆ।
0: ਦੇਖੋ ਬਦਲਾਅ ਤਾਂ ਸੰਧੂ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਕੁਦਰਤ ਦਾ ਨਿਯਮ ਹੈ। ਕਿਸੇ ਵੀ ਪੱਖ 'ਤੇ ਦੇਖੀਏ ਆਪਾਂ, ਨਿਰਾ ਪੂਰਾ ਆਪਾਂ ਖੇਤੀਬਾੜੀ 'ਚ ਨਾ ਦੇਖੀਏ, ਹੋਰ ਵੀ ਪੱਖਾਂ 'ਚ ਜ਼ਿੰਦਗੀ ਦੇ ਜਿਹੜੇ ਵਰਤਾਰੇ ਹੈ ਸਭ 'ਚ ਬਦਲਾਅ ਆਏ, ਸਾਡੇ ਰਹਿਣ ਸਹਿਣ ਦੇ ਵਿੱਚ ਬਦਲਾਅ ਆਇਆ, ਸਾਡੇ ਖਾਣ ਪੀਣ ਦੇ ਵਿੱਚ, ਪੜ੍ਹਾਈ ਲਿਖਾਈ ਹਰ ਚੀਜ਼, ਮਤਲਬ ਸਾਧਨਾਂ ਦੇ ਲਿਹਾਜ਼ ਦੇ ਨਾਲ ਨਵੇਂ ਨਵੇਂ ਸਾਧਨ ਇਜਾਦ ਹੋਏ, ਉਹਦੇ ਨਾਲ ਜ਼ਿੰਦਗੀ ਦਾ ਵਰਤਾਰਾ ਜਿਹੜਾ ਹੈ ਉਹ ਮਤਲਬ ਪੂਰਨ ਰੂਪ ਸੰਪੂਰਨ ਰੂਪ ਦੇ ਵਿੱਚ ਬਦਲਿਆ ਹੈ। ਤੇ ਇਸ ਕਰਕੇ ਜੇ ਅੱਜ ਆਪਾਂ ਖੇਤੀਬਾੜੀ ਨੂੰ ਕਹੀਏ ਵੀ ਹੁਣ ਹਲਿਆਂ ਦੇ ਫਲਿਆਂ ਦੀ ਖੇਤੀ ਵਾਲਾ ਹਿਸਾਬ, ਉਹ ਕੰਮ ਜਿਹੜਾ ਹੈ ਸਮਾਜ ਚੱਲਿਆ
1: ਮੁਮਕਿਨ ਨਹੀਂ ਜੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ।
0: ਹਾਂ,
1: ਇਹਦੇ ਵਾਸਤੇ ਦੇਖੋ ਹੁਣ ਇਹ ਵੀ ਗੱਲ ਹੈ ਰੁੜੀਆ ਰਾਮ ਜੀ ਕਿ ਅਸੀਂ ਜਿੱਦਾਂ ਹੁਣ ਕਣਕ ਝੋਨਾ ਹੀ ਬੀਜ ਰਹੇ ਹਾਂ, ਇਹਦੇ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਨੇ ਅਤੇ ਖਾਸ ਕਰਕੇ ਜਿਹੜਾ ਆਪਾਂ ਕਹਿੰਦੇ ਹਾਂ ਕਿ ਸਾਨੂੰ ਮਾਹਰ ਕਹਿੰਦੇ ਕਿ ਅਗੇਤਾ ਝੋਨਾ ਨਾ ਲਾਈਏ, ਇਹ ਕਾਨੂੰਨ ਤੌਰ 'ਤੇ ਵੀ ਮਨਾ ਕੀਤਾ ਹੋਇਆ।
0: ਬਿਲਕੁਲ ਬਿਲਕੁਲ ਬਿਲਕੁਲ
1: ਹਾਂਜੀ, ਢੁੱਕਵੇਂ ਸਮੇਂ 'ਤੇ ਆਪਾਂ ਜਿਹੜੀ ਝੋਨੇ ਦੀ ਪਨੀਰੀ ਪੁੱਟ ਕੇ ਲਾਓ ਅਤੇ ਉਹਦੇ ਵਿੱਚ ਜੋ ਸਾਨੂੰ ਮਾਹਿਰਾਂ ਨੇ ਤਰੀਕੇ ਦੱਸੇ ਆ ਕਿ ਪਾਣੀ ਅਸੀਂ ਕਿਸ ਤਰੀਕੇ ਨਾਲ ਵਰਤਣਾ, ਕਿਉਂਕਿ ਦੇਖੋ ਪਾਣੀ ਸਾਡੇ ਕੋਲ ਬਹੁਤ ਵੱਡਾ ਇੱਕ ਸੋਮਾ ਆ, ਕੁਦਰਤੀ
0: ਹੈ ਸਾਡੇ ਕੋਲ ਮੂਲ ਸੋਮਾ ਪਾਣੀ।
1: ਹਾਂ, ਅਤੇ ਮਾਹਰ ਦੱਸਦੇ ਆ ਵੀ ਆਪਣਾ ਤਕਰੀਬਨ ਕੋਈ 3 ਲੱਖ ਲੀਟਰ ਪਾਣੀ ਲੱਗਦਾ ਜੀ,
0: ਲੱਗਦਾ ਜੀ,
1: ਇੱਕ ਕਿਲੋ
0: ਬਹੁਤ
1: ਝੋਨਾ ਪੈਦਾ ਕਰਨ 'ਚ।
0: ਓਹੋ,
1: ਅਤੇ ਹਿਸਾਬ ਲਾ ਲਓ
0: ਬਹੁਤ ਮਹਿੰਗਾ ਸੌਦਾ,
1: ਮਹਿੰਗਾ ਸੌਦਾ ਪੈਂਦਾ
0: ਸੌਦਾ,
1: ਕਿਉਂਕਿ ਚੌਲ ਦੇਖੋ ਆਪਾਂ ਖਾਂਦੇ ਵੀ ਘੱਟ ਹੀ ਹੈ ਅਤੇ ਜਾਂ ਤਾਂ ਬਾਹਰ ਭੇਜਦੇ ਜਾਂ ਹੋਰ ਦੂਸਰੇ ਸੂਬਿਆਂ ਵਿੱਚ ਜਾਂਦੇ ਹੈਗੇ ਆ। ਸੋ ਇਸ ਕਰਕੇ ਆਪਾਂ ਇਸ ਤਰੀਕੇ ਦੇ ਜੋ ਢੰਗ ਤਰੀਕੇ ਅਪਣਾਏ ਆ ਕਿ ਅਸੀਂ ਜਿੱਦਾਂ ਹੁਣ ਸਿੱਧੀ ਬਿਜਾਈ ਵੀ ਕਰ ਸਕਦੇ ਹੈਗੇ, ਨਾਲ ਦੇ ਨਾਲ ਆਪਾਂ ਜਿਹੜੀ ਪਨੀਰੀ ਪੁੱਟ ਕੇ ਜਿਹੜੀ ਹੈ ਉਹਦੇ ਲਾਉਣ ਵਾਸਤੇ ਵੀ ਜਿਹੜਾ ਢੰਗ ਤਰੀਕੇ ਅਪਣਾ ਕੇ ਤਾਂ ਕਿ ਪਾਣੀ ਦੀ ਬੱਚਤ ਹੋਏ ਜੀ ਆਪਣੇ ਕੋਲ।
0: ਬਿਲਕੁਲ ਜੀ, ਦੇਖੋ ਸੰਧੂ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਦੇਖੋ ਝੋਨੇ ਦੇ ਵਿੱਚ ਤਾਂ ਢੰਗ ਤਰੀਕੇ ਸਾਡੇ ਕੋਲ ਹੈਗੇ ਹੀ ਹੈ ਕਿ ਸਿੱਧੀ ਬਿਜਾਈ ਕਰ ਲੈਂਦੇ ਹਾਂ, ਰਵਾਇਤੀ ਢੰਗ ਸਾਡੇ ਕੋਲ ਹੈਗੇ ਆ ਕਿ ਪਨੀਰੀ ਰਾਹੀਂ ਆਪਾਂ ਕਾਸ਼ਤ ਕਰਦੇ ਹੀ ਹਾਂ, ਜਾਂ ਫਿਰ ਮੈਲ ਟਾਈਪ ਨਰਸਰੀ ਹੈ ਜਿਹਦੇ 'ਚ ਲੇਬਰ ਕਰਕੇ ਸਾਡੇ ਕੋਲ ਖਾਸ ਸਮੱਸਿਆ ਆਉਂਦੀ ਹੈ। ਇਹ ਤੋਂ ਇਲਾਵਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਪਾਣੀ ਸਾਡਾ ਇੱਕ ਮੂਲ ਸੋਮਾ ਹੈ, ਜੇ ਪਾਣੀ ਦੀ ਤਕਲੀਫ ਸਾਡੇ ਸਾਹਮਣੇ ਖੜੀ ਹੈ, ਕੋਈ ਮਤਲਬ ਇਹ ਨਹੀਂ ਅੱਖਾਂ ਬੰਦ ਕਰਨ ਵਾਲੀ ਗੱਲ ਨਹੀਂ, ਸਾਡੇ ਸਾਹਮਣੇ ਖੜੀ ਹੈ ਕਿ ਅੱਜ ਬੋਰਾਂ ਦੀ ਡੂੰਘਾਈ ਕਿੱਥੇ ਪਹੁੰਚ ਗਈ ਹੈ, ਜ਼ਮੀਨ ਦਾ ਪੱਧਰ ਜਾਂ ਜ਼ਮੀਨ ਦੀ ਜਿਹੜੀ ਤਾਕਤ ਹੈ ਉਹ ਕਿੱਥੇ ਚਲੀ ਗਈ ਹੈ। ਸੋ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਪਾਣੀ ਦੇ ਨਾਲ ਜੁੜੀਆਂ, ਅਤੇ ਉਹਦੇ ਲਈ ਨਿਰਾ ਪੂਰਾ ਇਹੀ ਨਹੀਂ ਵੀ ਆਪਾਂ ਝੋਨੇ ਦਾ ਢੰਗ ਤਰੀਕਾ ਬਦਲੀਏ, ਸਾਨੂੰ ਜਿਹੜੀਆਂ ਹੋਰ ਫਸਲਾਂ ਹੈ, ਕਿਉਂਕਿ ਨਿਰਾ ਪੂਰਾ ਸਾਉਣੀ ਦੇ ਵਿੱਚ ਸਿਰਫ ਆਪਾਂ ਇਹੀ ਨਹੀਂ ਵੀ ਝੋਨੇ ਹੀ ਲੈਣਾ, ਹੁਣ ਦੇਖੋ ਬਾਸਮਤੀ ਹੈ
1: ਲੈ ਸਕਦੇ ਹਾਂ,
0: ਜੇ ਆਪਾਂ ਝੋਨੇ ਤੋਂ ਸਿੱਧੇ ਦੂਜੀਆਂ ਫਸਲਾਂ ਵੱਲ ਬਦਲ ਵੱਲ ਨਹੀਂ ਜਾਣਾ ਤੇ ਸਾਡੇ ਕੋਲ ਬਾਸਮਤੀ ਬੜੀ ਇੱਕ ਵਧੀਆ ਫਸਲ ਹੈ,
1: ਤੇ
0: ਮੱਕੀ ਹੈ, ਦੇਖੋ ਮੱਕੀ ਦਾ ਫਸਲ ਦਾ ਜਿਹੜਾ ਹੈ ਉਹ ਬਦਲਾਅ ਬੜਾ ਵਧੀਆ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਿਹੜੀਆਂ ਫਸਲਾਂ ਇਹਦੇ ਬਦਲਾਅ ਦੇ ਵਿੱਚ ਅਸੀਂ ਰਕਬੇ 'ਚ ਲੈ ਕੇ ਆ ਸਕਦੇ ਹਾਂ ਉਹਨਾਂ ਨੂੰ ਅਸੀਂ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਝੋਨੇ ਦਾ ਅਤੇ ਕਣਕ ਦਾ ਖੇਲ ਜਿਹੜਾ ਤੁਸੀਂ ਦੱਸਿਆ ਇਹ ਕੋਈ ਬਹੁਤੀ ਦੇਰ ਦਾ ਖੇਲ ਹੁਣ ਹੈ ਨਹੀਂ ਹੈ।
1: ਬਹੁਤ ਸਾਰੇ ਕਿਸਾਨ ਵੀ ਇਹਦੇ ਕੀ ਕਰਦੇ ਆ ਵੀ ਢਾਂਚਾ ਜਾਂ ਸਾਣ ਵਗੈਰਾ ਬੀਜ ਲੈਂਦੇ ਆ ਹਰੀ ਖਾਦ ਦੇ ਤੌਰ 'ਤੇ, ਉਹ ਵੀ ਜ਼ਮੀਨ 'ਚ ਵਾਹੀ ਜਾ ਸਕਦੀ
0: ਹੈ,
1: ਇਹਦੇ ਨਾਲ ਜਿਹੜੀ ਜ਼ਮੀਨ ਦੀ ਜਿਹੜੀ ਭੌਤਿਕ ਅਵਸਥਾ ਹੈ ਨਾ ਉਹ ਵਧੀਆ ਬਣ ਜਾਂਦੀ ਆ।
0: ਬਣ ਜਾਂਦੀ ਹੈ ਜੀ। ਹੁਣ ਤਾਂ ਦੇਖੋ ਪਾਣੀ ਦੀ ਬੱਚਤ ਦਾ ਆਪਾਂ ਜ਼ਿਕਰ ਕਰਦੇ ਪਏ ਹਾਂ, ਪਨੀਰੀ ਆਪਾਂ ਪੁੱਟ ਕੇ ਲਾਉਣੀ ਹੈ, ਕਈ ਲੋਕ ਬਹੁਤ ਜ਼ਿਆਦਾ ਕੱਦੂ ਨੂੰ ਤਰਜੀਹ ਦਿੰਦੇ ਆ ਵੀ ਜਿੰਨਾ ਦੱਬ ਕੇ ਕੱਦੂ ਕੀਤਾ ਜਾਵੇ ਤਾਂ ਪਤਾ ਨਹੀਂ ਉਹਨਾਂ ਪਾਣੀ ਦਾ ਖੜਾਅ ਹੋ ਜਾਂਦਾ, ਇਹ ਵੀ ਮਾਰਾਂ ਨੇ ਜਿਹੜਾ ਹੈ ਸਿੱਧ ਕਰਤਾ ਹੈ, ਇਹ ਬਹੁਤਾ ਕੱਦੂ ਦੱਬ ਕੇ ਕਰਨ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਹ ਤੋਂ ਇਲਾਵਾ ਵੀ ਜਦੋਂ ਆਪਾਂ ਅੱਗੇ ਦੇਖਦੇ ਕਿ ਟੈਂਸ਼ੀਓਮੀਟਰ ਹੈ ਸਾਡੇ ਕੋਲ, ਜਿੱਦਾਂ ਆਪਾਂ ਕਹਿੰਦੇ ਹਾਂ ਵਹਿਮ ਹੈ ਵੀ ਝੋਨੇ ਦੇ ਵਿੱਚ ਵੀ ਪਾਣੀ ਨਹੀਂ ਆਪਾਂ ਸੁੱਕਣ ਦੇਣਾ, ਉਹਦੇ ਨਾਲ ਦੇਖੋ ਨਦੀਨਾਂ ਦੀ ਸਮੱਸਿਆ ਸਾਡੇ ਸਾਹਮਣੇ ਕਿੱਡੀ ਵੱਡੀ ਖੜੀ ਹੋ ਜਾਂਦੀ ਹੈ।
1: ਹਾਂ, ਸਿਰਫ ਤੇੜਾ ਨਾ ਪਾਟਣ ਦਿਓ,
0: ਹਾਂ
1: ਉਨੀ ਗਿੱਲ ਰੱਖੋ
0: ਬਿਲਕੁਲ
1: ਕਿ ਆਪਣੇ ਜ਼ਮੀਨ

0: ਇੰਨਾ ਜਿਹੜੀ ਤਰੇੜ ਨਾ ਪੜ ਜਾਏ, ਉਹ ਉਹਨਾਂ ਕੁ ਪਾਣੀ ਜਿਹੜਾ ਸ਼ੁਰੂ ਹੋਣਾ ਚਾਹੀਦਾ ਸ਼ੁਰੂ ਦੇ ਵਿੱਚ ਉਹ ਵੀ।
1: ਬਿਲਕੁਲ ਜੀ, ਉਹ ਵੀ ਦੇਖੋ ਮਾਰ ਇਹ ਕਹਿੰਦੇ ਆ ਕਿ ਜਦੋਂ ਬੂਟਾ ਜਾੜ ਫੜ ਗਿਆ, ਬੂਟਾ ਤੁਰ ਪਿਆ, ਉਹਨੇ ਸਿਰ ਚੱਕ ਲਿਆ, ਅਤੇ ਫਿਰ ਤਾਂ ਉਹਨੇ ਆਪਣੀ ਤਾਕਤ ਦੇ ਨਾਲ ਹੀ ਜਿਹੜਾ ਅੱਗੇ ਲੈ ਕੇ ਜਾਣਾ ਹੈ। ਫਿਰ ਤੁਹਾਡੇ ਪਾਣੀ, ਇਕੱਲਾ ਪਾਣੀ ਨਹੀਂ ਉਹਨੂੰ ਚਾਹੀਦਾ, ਫਿਰ ਉਹਨੂੰ ਹੋਰ ਵੀ ਖੁਰਾਕਾਂ ਜਿਹੜੀਆਂ ਚਾਹੀਦੀਆਂ ਨੇ। ਜੇ ਤੁਸੀਂ ਉਹਦੇ ਗੁਆਂਢ 'ਚ ਨਦੀਨਾਂ ਨੂੰ ਪਾਣੀ ਖੜਾ ਕਰ ਖੜੀ ਨਦੀਨਾਂ ਨੂੰ ਸੱਦਾ ਦੇਤਾ, ਤਾਂ ਫਿਰ ਉਹ ਫਸਲ ਦੇ ਉੱਤੇ ਉਹਦਾ ਮਾੜਾ ਅਸਰ ਪੈਣਾ ਹੀ ਪੈਣਾ।
0: ਨਾਲੇ ਦੇਖੋ ਆਪਣੇ ਜਦੋਂ ਬੂਟਿਆਂ ਦੀ ਗਿਣਤੀ ਵੱਲ ਖਾਸ ਧਿਆਨ ਦੇ ਜੀ,
1: ਪੱਕਾ ਪੱਕਾ ਜੀ,
0: ਇੱਕ ਥਾਂ 'ਤੇ ਘੱਟੋ ਘੱਟ ਦੋ ਬੂਟੇ ਲੱਗ ਜਾਣ, ਤਾਂ ਕਿ 33 ਬੂਟੇ ਜਿਹੜੇ ਆ ਤਕਰੀਬਨ 20 ਵਰਗ
1: ਮੀਟਰ ਦੇ ਵਿੱਚ
0: ਹੋਣੇ ਚਾਹੀਦੇ ਆ।
1: ਇੱਕ ਸੰਧੂ ਸਾਹਿਬ ਹੋਰ ਹੈ, ਦੇਖੋ ਕੰਮ ਤਾਂ ਕਿਤੇ ਨਾ ਕਿਤੇ ਜਾ ਕੇ ਫਿਰ ਸਾਡਾ ਜਿਹੜਾ ਹੈ ਉਹ ਲੇਬਰ 'ਤੇ ਖੜਾ ਹੁੰਦਾ ਹੈ। ਪਨੀਰੀ ਦੀ ਜਿਹੜੀ ਕਾਮਯਾਬੀ ਹੈ ਖੇਤ 'ਚ ਲਾਉਣ, ਉਹ ਪਨੀਰੀ ਦੀ ਪੁਟਾਈ 'ਤੇ ਖੜੀ ਹੈ। ਕਿ ਪਨੀਰੀ ਨੂੰ ਤੁਸੀਂ ਕਿਸ ਢੰਗ ਨਾਲ ਪੁੱਟਦੇ ਹੋ ਅਤੇ ਕਿਸ ਢੰਗ ਨਾਲ ਉਹਦੀ ਲੁਆਈ ਕਰਦੇ ਹੋ। ਹੁਣ ਕਈ ਹੈ ਵੀ ਉਹਨਾਂ ਨੇ ਤਾਂ ਆਪਣਾ ਰਕਬਾ ਪੂਰਾ ਕਰਨਾ ਹੈ, ਵੀ ਅਸੀਂ ਲਾਤਾ ਥਾਂ ਹੈ ਕਿ ਨਹੀਂ, ਉਹਦੀ ਡੂੰਘਾਈ ਕਿੰਨੀ ਹੈ, ਬੂਟੇ ਕਿੱਦਾਂ, ਜਦ ਤੁਸੀਂ ਜ਼ਿਕਰ ਕੀਤਾ ਹੈ ਵੀ ਬੂਟੇ ਕਿੰਨੇ ਨੱਪੇ ਹੈ, ਜਦੋਂ ਪਨੀਰੀ ਪੁਟਾਈ ਕੀਤੀ ਹੈ, ਜੜ੍ਹਾਂ ਨਾਲੋਂ ਮਿੱਟੀ ਝਾੜੀ ਹੈ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਫਸਲ ਦੀ ਕਾਮਯਾਬੀ ਦੇ ਵਿੱਚ ਹਿੱਸਾ ਪਾਉਂਦੀਆਂ।
0: ਇਹ ਤਾਂ ਆਪਾਂ ਨੂੰ ਦੇਖੋ ਧਿਆਨ ਰੱਖਣਾ ਹੈ, ਹਾਂ, ਉੱਪਰ ਖੜ੍ਹੇ ਹੋ ਕੇ ਕੰਮ ਕਰਾਉਣਾ ਪਊਗਾ।
1: ਬਿਲਕੁਲ,
0: ਕਿਉਂਕਿ ਜੇ ਸਾਰਾ ਕੁਛ ਆਪਾਂ ਉਹਨਾਂ 'ਤੇ ਛੱਡ ਜਾਵਾਂਗੇ ਲੇਬਰ 'ਤੇ, ਅਤੇ ਫਿਰ ਉਹਨੇ ਤਾਂ ਆਪਣੇ ਜੇ ਠੀਕਾ ਮੁਕਾਇਆ ਤਾਂ ਉਹਨੇ ਕੰਮ ਹੀ ਨਿਬੇੜਨਾ ਹੈ।
1: ਨਿਬੇੜਨਾ
0: ਹੈ ਜੀ, ਉਹਨੇ ਆਸੇ ਪਾਸੇ ਜਿਹੜੇ ਥਾਂ ਹੈ ਉੱਥੇ ਬੂਟੇ ਸਹੀ ਲਾ ਦੇਣੇ ਆ, ਅਤੇ ਵਿਚਕਾਰ ਫਿਰ ਉਹ ਹੀ ਆਪਣੇ ਹਿਸਾਬ ਨਾਲ ਦਵਾ ਦਵਾ ਲਾ ਦੇਣੇ।
1: ਹਾਂ, ਡੱਡੂਆਂ ਵਾਂਗੂ ਤਰਦੇ ਫਿਰਦੇ ਹੁੰਦੇ ਜੀ ਕਈ ਬੂਟੇ ਤਾਂ।
0: ਹਾਂ, ਸੋ ਬੂਟੇ ਨੂੰ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਖੇਤ ਨੂੰ ਵਧੀਆ ਪੱਧਰ ਕੀਤਾ ਹੋਵੇ, ਹੁਣ ਤਾਂ ਦੇਖੋ ਬੜਾ ਵਧੀਆ ਤਕਨੀਕ ਆ ਗਈ ਕਿ ਮੈਟ ਟਾਈਪ ਨਰਸਰੀ ਜੇ ਤਿਆਰ ਕੀਤੀ ਤੁਸੀਂ, ਅਤੇ ਮਸ਼ੀਨਾਂ ਦੇ ਨਾਲ ਵੀ ਆਪਾਂ ਦੇਖੋ ਪਨੀਰੀ ਦੀ ਜਿਹੜੀ ਲਵਾਈ ਹੈ ਨਾ ਵਧੀਆ ਹੋ ਜਾਂਦੀ ਹੈ।
1: ਹੋ ਜਾਂਦੀ ਹੈ ਜੀ। ਜਿਹੜੀ ਤੁਸੀਂ ਕੋਈ ਗੱਲ ਹੋਰ ਕੀਤੀ ਹੈ ਕਿ ਜੇ ਲੇਜ਼ਰ ਕਰਾ ਲਿਆ ਜਾਵੇ,
0: ਹਾਂ,
1: ਉਹਦੇ ਨਾਲ ਦੇਖੋ ਆਪਾਂ ਸਾਰੇ ਜਾਣਦੇ ਹਾਂ, ਸਾਰੇ ਵੀਰ ਭਰਾ ਸਾਡੇ ਅਰ ਗਈ ਹੈ, ਤਜਰਬਾ ਹੈ ਕਿ ਲੇਜ਼ਰ ਦੇ ਨਾਲ ਸਾਡੇ ਪਾਣੀ ਦੀ ਬਹੁਤ ਜ਼ਿਆਦਾ ਬੱਚਤ
0: ਹੁੰਦੀ ਆ।
1: ਇੱਕ ਤਾਂ ਦੇਖੋ ਫਸਲ ਦਾ ਕੱਦ ਕਾਠ ਰੰਗ ਰੂਪ ਸਾਰਾ ਇਕਸਾਰ ਹੋਣਾ ਹੀ ਹੋਣਾ, ਕਿਉਂਕਿ ਪਾਣੀ ਦਾ ਖੜਾ ਜਦੋਂ ਇਕਸਾਰ ਹੋਊਗਾ ਅਤੇ ਪਾਣੀ ਦਾ ਦੇਖੋ ਫਸਲ ਦਾ ਰੰਗ ਰੂਪ ਵੀ, ਅਤੇ ਇਸ ਕਰਕੇ ਜੇ ਲੇਜ਼ਰ ਕਰਾ ਲਿਆ ਜਾਵੇ ਮੇਰੇ ਹਿਸਾਬ ਦੇ ਨਾਲ ਤਾਂ ਉਹ ਵੀ ਫਾਇਦੇਮੰਦ ਹੈ। ਜਿੱਦਾਂ ਤੁਸੀਂ ਹਰੀ ਖਾਦ ਦਾ ਜ਼ਿਕਰ ਕੀਤਾ,
0: ਮੈਟ ਟਾਈਪ ਵੀ ਤਾਂ ਬਹੁਤ ਜ਼ਰੂਰੀ ਹੈ ਜੀ,
1: ਬਹੁਤ ਜ਼ਰੂਰੀ,
0: ਜੇ ਮਸ਼ੀਨ ਦੇ ਨਾਲ ਕਰਨੀ, ਕਿਉਂਕਿ ਮਸ਼ੀਨ ਦੇਖੋ ਸਿੱਧੀ ਚੱਲੇਗੀ,
1: ਹਾਂ,
0: ਅਤੇ ਤਾਂ ਹੀ ਬੂਟੇ ਜਿਹੜੇ ਸਹੀ ਲੱਗਣਗੇ
1: ਲੱਗਣਗੇ।
0: ਜੇ ਥੋੜ੍ਹਾ ਆਪਣਾ ਖੇਤ ਉੱਚਾ ਨੀਵਾਂ ਹੋਇਆ ਤਾਂ ਉਸ ਹਿਸਾਬ ਨਾਲ ਫਿਰ ਤਾਂ ਫਰਕ ਪੈ ਜਾਏਗਾ।
1: ਗੱਲ ਤਾਂ ਸੰਧੂ ਸਾਹਿਬ ਇਹ ਆ ਜਾਂਦੀ ਹੈ ਕਿ ਦੇਖੋ ਆਪਾਂ ਨੂੰ ਉਹੀ ਲਕੀਰ ਦੇ ਫਕੀਰ ਵਾਲਾ ਰਵਾਇਤੀ ਢੰਗ 'ਚ ਫਸਣਾ ਨਹੀਂ ਚਾਹੀਦਾ। ਕਈ ਵਾਰੀਆਂ ਸੁਣੇ ਸੁਣਾਏ ਆਪਾਂ ਫਲਾਣੇ ਲਾਈ ਸੀ ਯਾਰ ਉਹ ਫੇਲ ਹੋ ਗਿਆ, ਜਦੋਂ ਤੱਕ ਤੁਸੀਂ ਆਪ ਤਜਰਬਾ ਨਹੀਂ ਕਰਦੇ ਆਪਣੇ ਖੇਤ ਦੇ ਵਿੱਚ। ਅਸੀਂ ਇਹ ਨਹੀਂ ਕਹਿੰਦੇ ਭਾਈ ਸਾਰਾ ਰਕਬਾ ਲੈ ਕੇ ਆਓ,
0: ਥੋੜ੍ਹਾ ਕਰ ਲਓ,
1: ਥੋੜ੍ਹੇ ਰਕਬੇ ਦੇ ਵਿੱਚ ਤੁਸੀਂ ਮੈਟ ਟਾਈਪ ਵੀ ਲਾ ਕੇ ਦੇਖੋ, ਤੁਸੀਂ ਰਵਾਇਤੀ ਵੀ ਲਾ ਕੇ ਦੇਖੋ, ਅਤੇ ਤੁਸੀਂ ਸਿੱਧੀ ਬਿਜਾਈ ਵੀ ਕਰਕੇ ਦੇਖੋ।
0: ਬਿਲਕੁਲ
1: ਬਿਲਕੁਲ, ਆਉਣ ਵਾਲੇ ਸਮੇਂ ਖੇਤੀ ਤਾਂ ਛੱਡ ਕੇ ਆਪਾਂ ਭੱਜੇ ਨਹੀਂ ਨਾ ਕਿਤੇ, ਆਉਣ ਵਾਲੇ 6 ਮਹੀਨਿਆਂ ਨੂੰ ਫਿਰ ਫਸਲ ਜਿਹੜੀ ਹੈ ਸਾਡੇ ਸਾਹਮਣੇ ਖੜੀ ਹੁੰਦੀ ਹੈ। ਤੋ ਸਾਡੇ ਕੋਲ ਇੱਕ ਤਜਰਬਾ, ਨਫ਼ਾ ਨੁਕਸਾਨ, ਘਾਟ ਬਾਅਦ ਹਰ ਚੀਜ਼ ਦਾ ਅਸੀਂ ਕਿਸੇ ਨਾਲ ਗੱਲ ਕਰਨ ਜੋਗੇ ਹੋ ਜਾਂਦੇ ਹਾਂ। ਐਵੇਂ ਜੋ ਕੋਈ ਆ ਕੇ ਸਾਨੂੰ ਰਾਏ ਦੇਵੇ, ਅਸੀਂ ਉਹਨੂੰ ਜਵਾਬ ਦੇ ਸਕਦੇ ਹਾਂ ਵੀ ਭਰਾਵਾ ਮੈਂ ਆਹ ਕੰਮ ਕੀਤਾ ਸੀ, ਜਾਂ ਇੱਥੋਂ ਤੱਕ ਕਿ ਮਾਹਰ ਨੂੰ ਵੀ ਦੱਸਣ ਜੋਗੇ ਹੋ ਜਾਂਦੇ ਹਾਂ ਵੀ ਜੀ ਅਸੀਂ ਪਿਛਲੀ ਵਾਰੀ ਆਹ ਤਜਰਬਾ ਕੀਤਾ, ਉਸ ਨਾਲ ਸਾਨੂੰ ਆਹ ਦਿੱਕਤ ਆਈ ਹੈ, ਉਹਨੂੰ ਆਪਾਂ ਕਿੱਦਾਂ ਦੂਰ ਕਰਨਾ।
0: ਦੇਖੋ ਮਾਹਰ ਆਪਾਂ ਨੂੰ ਹੱਲ ਜਿਹੜਾ ਹੈ ਹਰ ਤਰੀਕੇ ਦਾ ਆਪਾਂ ਲੱਭ ਕੇ ਦਿੰਦੇ ਆ, ਕੋਈ ਸਮੱਸਿਆ ਆਵੇ ਤਾਂ
1: ਹੱਲ ਤਾਂ ਮਿਲੂਗਾ ਨਾ ਜੇ ਅਸੀਂ ਆਪ
0: ਕੀਤਾ ਹੋਊਗਾ ਜੀ।
1: ਜੇ ਅਸੀਂ ਕਿਸੇ ਦੀਆਂ ਗੱਲਾਂ ਨਾਲ ਕਿਸੇ ਦੇ ਹੱਲ ਲੱਭਾਂਗੇ, ਉਹ ਫਿਰ ਉਹਦਾ ਕੋਈ ਹੱਲ ਸਾਨੂੰ ਲੱਭਣਾ ਨਹੀਂ ਹੈ। ਸੋ ਇਸ ਕਰਕੇ ਸਾਨੂੰ ਇਸ ਸਮੇਂ ਦੇ ਉੱਤੇ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੀ।
0: ਚੱਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ।

ਭਾਰਤ ਦੀਆਂ ਬਰਾਮਦਾਂ 12 ਸਾਲਾਂ ਵਿੱਚ 886 ਅਰਬ ਅਮਰੀਕੀ ਡਾਲਰ ਤੱਕ ਵਧੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿੱਚ ਝੋਨੇ ਦੀ ਲੁਆਈ ਲਈ 3ਜਾ ਪੜਾਵ ਕੱਲ੍ਹ ਤੋਂ ਆਰੰਭ ਹੋ ਗਿਆ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 2 ਹੈਂਡ ਗ੍ਰੇਨੇਡ ਬਰਾਮਦ ਕੀਤੇ। 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਅੱਜ 541 ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਸੋਹਣੀ ਸਵੇਰ ਨੂੰ, ਥੋੜ੍ਹਾ ਜਿਹਾ ਇੰਤਜ਼ਾਰ ਹੋਰ।

सोनू निगम स्वनाद तेशान दी आवाज़ से तुसी फिल्म थ्री इडियट्स दा ये सोना जो गीत सुन रहे सी बहुत पॉजिटिविटी भरी सी दोस्तों इस गीत च क्योंकि अक्सर जदों मन च बहुत सारे डाउट्स आ जाते हैं ना उदों एक बार अपने आप नूं यह कहना है कि ऑल इज़ वैल सब कुछ ठीक है ना केवल अपने आप नूं सगों जेकर तुसी दूजे नूं भी परेशानी च देखदे हो बस उन्हों भी यही कहो कि सब कुछ ठीक है तो रब की मेहर है सब कुछ ठीक ही होवेगा। हुण दोस्तों प्रोग्राम सोहनी सवेर च ए तुसी गीत इंजॉय कीता ते हुण वेला है जी प्रोग्राम च अज दे शुभ विचार दा। दोस्तों सियाणी अक्सर कहंदे ने कि जिहड़ा बीज असी बीजते हाँ कल फल भी उस दा मिलदा है ते जो भी असी अज करांगे कल उहदे नतीजे साडे सामने होणगे ते क्यों ना चंगे ही काम कीते जाण। कहंदे ने रीझ करो या खीझ फल जिहड़ा है ना ਉਹ ਮਿਲਣਾ ਹੈ ਅਤੇ ਕਿਉਂ ਨਾ ਚੰਗੇ ਕੰਮ ਕਰਕੇ ਚੰਗਾ ਫਲ ਲਈਏ। ਹੁਣ ਭਾਵੇਂ ਗੱਲ ਸਾਡੇ ਬੋਲਾਂ ਦੀ ਹੋਵੇ ਸਾਡੇ ਕਰਮਾਂ ਦੀ ਹੋਵੇ ਜਾਂ ਸਾਡੀ ਸੋਚ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਹਮੇਸ਼ਾ ਉਹੀ ਵਾਪਸ ਕਰਦੀ ਹੈ ਦੋਸਤੋ ਜੋ ਅਸੀਂ ਇਸ ਨੂੰ ਦਿੰਦੇ ਹਾਂ। ਜੇ ਅਸੀਂ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਿਸੇ ਦੀ ਮਦਦ ਅਸੀਂ ਜੇ ਕਰੀਏ ਕਿਸੇ ਲਈ ਚੰਗਾ ਸੋਚੀਏ ਤਾਂ ਫਿਰ ਜਿਹੜੀ ਚੰਗਿਆਈ ਹੈ ਨਾ ਉਹ ਕਿਸੇ ਨਾ ਕਿਸੇ ਰੂਪ 'ਚ ਦੋਸਤੋ ਮੁੜ ਕੇ ਸਾਡੇ ਕੋਲ ਜ਼ਰੂਰ ਆਉਂਦੀ ਹੈ। ਇਸੇ ਲਈ ਫਲ ਦੀ ਚਿੰਤਾ ਕਰਨ ਤੋਂ ਪਹਿਲਾਂ ਆਪਣੀ ਕਰਮਾਂ ਨੂੰ ਸੋਹਣਾ ਬਣਾਈਏ ਕਿਉਂਕਿ ਜਦੋਂ ਬੀਜ ਚੰਗਾ ਹੋਵੇ ਨਾ ਅਤੇ ਫਲ ਵੀ ਫਿਰ ਮਿੱਠਾ ਹੀ ਹੁੰਦਾ। ਅਤੇ ਲਓ ਜੀ ਇਸੇ ਸੋਹਣੀ ਸੋਚ ਦੇ ਨਾਲ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਕਿਸੇ ਦੇ ਕੰਮ ਆਈਏ ਕਿਸੇ ਦੀ ਮਦਦ ਕਰੀਏ ਕਿਉਂਕਿ ਦਿਲਾਂ 'ਚ ਦੋਸਤੋ ਰੱਬ ਵਸਦਾ। ਗੁਰਦਾਸ ਮਾਨ ਦੀ ਆਵਾਜ਼ ਅਤੇ ਮਾਸਟਰ ਸਲੀਮ ਦੀ ਆਵਾਜ਼।

ਗੁਰਦਾਸ ਮਾਨ ਮਾਸਟਰ ਸਲੀਮ ਅਤੇ ਜਸਪਿੰਦਰ ਦੀ ਆਵਾਜ਼ ਤੁਸੀਂ ਸੁਣ ਰਹੇ ਸੀ। ਬਹੁਤ ਸੋਹਣਾ ਜਿਹਾ ਗੀਤ, ਬਹੁਤ ਸੋਹਣਾ ਸੁਨੇਹਾ ਦੋਸਤੋ। ਰੱਬ ਵਾਕਈ ਦਿਲਾਂ ਦੇ ਅੰਦਰ ਹੈ। ਕੋਸ਼ਿਸ਼ ਕਰੀਏ ਕਿ ਇੱਕ ਦੂਜੇ ਦਾ ਸਤਿਕਾਰ ਕਰੀਏ ਅਤੇ ਆਪਣੀ ਜਿਹੜੀ ਹੈ ਉਹ ਅਸੀਂ ਕੋਸ਼ਿਸ਼ ਕਰੀਏ ਕਿ ਆਪਣੀ ਸੋਚ ਨਾਲ, ਪੋਜ਼ਿਟਿਵਿਟੀ ਦੇ ਨਾਲ ਦੂਜਿਆਂ ਨੂੰ ਵੀ ਅਸੀਂ ਪੋਜ਼ਿਟਿਵ ਕਰ ਦਈਏ। ਤਾਂ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ, ਅਤੇ ਅਕਸਰ ਅਸੀਂ ਇਹ ਸੋਚਦੇ ਹਾਂ ਕਿ ਕੈਲੰਡਰ 'ਚ ਸਿਰਫ ਤਰੀਕ ਹੀ ਬਦਲਦੀ ਹੈ, ਪਰ ਹਰ ਤਰੀਕ ਦੋਸਤੋ ਆਪਣੇ ਨਾਲ ਕੋਈ ਨਾ ਕੋਈ ਖਾਸ ਸੰਦੇਸ਼, ਕੋਈ ਯਾਦ ਜਾਂ ਫਿਰ ਕਿਸੇ ਇੰਪੋਰਟੈਂਟ ਦਿਨ ਦੀ ਜਿਹੜੀ ਪਛਾਣ ਹੈ ਨਾ ਉਹ ਵੀ ਲੈ ਕੇ ਆਉਂਦੀ ਹੈ। ਅਤੇ ਅੱਜ ਦੀ ਜੇਕਰ ਅਸੀਂ ਗੱਲ ਕਰੀਏ ਦੋਸਤੋ, ਅੱਜ ਯਾਨੀ ਕਿ 10 ਜੂਨ ਇੱਕ ਖਾਸ ਦਿਨ ਵਜੋਂ ਮਨਾਇਆ ਜਾਂਦਾ ਹੈ, ਇੰਟਰਨੈਸ਼ਨਲ ਡੇ ਫੋਰ ਡਾਇਲੋਗ ਅਮੰਗ ਸਿਵਲਾਈਜੇਸ਼ਨਸ, ਯਾਨੀ ਕਿ ਸੱਭਿਆਚਾਰਾਂ ਦਰਮਿਆਨ ਸੰਵਾਦ ਦਾ ਅੰਤਰਰਾਸ਼ਟਰੀ ਦਿਵਸ ਅੱਜ ਦੇ ਦਿਨ 10 ਜੂਨ ਨੂੰ ਦੋਸਤੋ ਮਨਾਇਆ ਜਾਂਦਾ ਹੈ। ਇਹ ਦਿਨ ਜਿਹੜਾ ਹੈ ਉਹ ਸੰਯੁਕਤ ਰਾਸ਼ਟਰ ਵੱਲੋਂ 2024 ਵਿੱਚ ਐਲਾਨਿਆ ਗਿਆ ਸੀ, ਅਤੇ ਇਸ ਦਾ ਜਿਹੜਾ ਮਕਸਦ ਹੈ ਉਹ ਦੁਨੀਆ ਦੇ ਵੱਖ ਵੱਖ ਦੇਸ਼ਾਂ, ਧਰਮਾਂ, ਭਾਸ਼ਾਵਾਂ, ਸੱਭਿਆਚਾਰਾਂ ਵਿਚਕਾਰ ਆਪਸੀ ਸਮਝ, ਸਤਿਕਾਰ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਹੈ ਦੋਸਤੋ। ਅਤੇ ਅੱਜ ਜਿਹੜਾ ਉਹ ਦੁਨੀਆ ਪਹਿਲਾਂ ਨਾਲੋਂ ਕਿਤੇ ਆਪਾਂ ਜਾਣਦੇ ਹਾਂ ਕਿ ਕਿਉਂਕਿ ਡਿਜੀਟਲਾਈਜੇਸ਼ਨ ਹੈ ਅਤੇ ਗਲੋਬਲ ਲੈਵਲ 'ਤੇ ਅਸੀਂ ਜੁੜੇ ਹੋਏ ਹਾਂ। ਅੱਜ ਜੇਕਰ ਸਾਡੇ ਘਰ ਦੇ ਬਹੁਤ ਸਾਰੇ ਜੇ ਸਦੱਸਯ ਵਿਦੇਸ਼ਾਂ 'ਚ ਬੈਠੇ ਨੇ ਜਾਂ ਅਸੀਂ ਇੱਥੇ ਹਾਂ ਅਤੇ ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ, ਪਰ ਕਈ ਵਾਰੀ ਛੋਟੀਆਂ ਛੋਟੀਆਂ ਦੋਸਤੋ ਜੇਕਰ ਅਸੀਂ ਗਲੋਬਲ ਲੈਵਲ 'ਤੇ ਗੱਲ ਕਰੀਏ, ਲੋਕ ਬੇਸ਼ੱਕ ਜੁੜ ਗਏ ਨੇ ਪਰ ਅੱਜ ਵੀ ਛੋਟੀਆਂ ਛੋਟੀਆਂ ਗਲਤ ਫਹਿਮੀਆਂ, ਭੇਦਭਾਵ ਜਾਂ ਫਿਰ ਇੱਕ ਦੂਜੇ ਨਾਲ ਜਿਹੜੇ ਇੱਕ ਦੂਜੇ ਨੂੰ ਸਮਝਣ ਕਰਕੇ, ਮਾਫ਼ ਕਰਨਾ, ਨਾ ਸਮਝਣ ਕਰਕੇ ਜਿਹੜੀ ਦੂਰੀਆਂ ਨੇ ਨਾ ਦੋਸਤੋ ਉਹ ਬਣ ਜਾਂਦੀਆਂ ਨੇ। ਇਸ ਦਿਨ ਦਾ ਜਿਹੜਾ ਸੰਦੇਸ਼ ਹੈ ਉਹ ਬਹੁਤ ਸੋਹਣਾ ਦੋਸਤੋ, ਕਿ ਜੇ ਅਸੀਂ ਇੱਕ ਦੂਜੇ ਨੂੰ ਸੁਣਨਾ ਸਿੱਖ ਲਈਏ ਨਾ ਤਾਂ ਅੱਧੀਆਂ ਜਿਹੜੀਆਂ ਸਮੱਸਿਆਵਾਂ ਨੇ ਨਾ ਉਹ ਆਪਣੀ ਆਪ ਹੀ ਘੱਟ ਹੋ ਸਕਦੀਆਂ ਨੇ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰਾ ਕੰਟੈਂਟ ਹੈ ਅਤੇ ਬਹੁਤ ਸਾਰੀਆਂ ਗੱਲਾਂ ਵੀ ਨੇ ਲੋਕਾਂ ਕੋਲ, ਅਤੇ ਪਰ ਸੁਣਨਾ ਜਿਹੜਾ ਨਾ ਦੋਸਤੋ ਉਹ ਘੱਟ ਹੋ ਗਿਆ। ਅਤੇ ਗੱਲ ਸਿਰਫ ਦੇਸ਼ਾਂ ਦੀ ਨਹੀਂ ਹੈ, ਇੱਥੇ ਸਾਡੇ ਆਪਣੇ ਘਰਾਂ, ਪਰਿਵਾਰਾਂ, ਦੋਸਤਾਂ, ਮਿੱਤਰਾਂ ਅਤੇ ਸਮਾਜ ਵਿੱਚ ਵੀ ਸੰਵਾਦ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੇ ਉਹ ਰੱਖਦਾ ਦੋਸਤੋ। ਜਿੱਥੇ ਗੱਲਬਾਤ ਹੁੰਦੀ ਹੈ ਨਾ ਉੱਥੇ ਰਿਸ਼ਤੇ ਮਜ਼ਬੂਤ ਹੁੰਦੇ ਨੇ, ਅਤੇ ਜਿੱਥੇ ਚੁੱਪੀਆਂ ਵੱਧ ਜਾਂਦੀਆਂ ਨੇ ਉੱਥੇ ਦੂਰੀਆਂ ਵੀ ਫਿਰ ਵਧਣ ਲੱਗ ਪੈਂਦੀਆਂ ਨੇ। ਇਸ ਲਈ ਸੰਯੁਕਤ ਰਾਸ਼ਟਰ ਵੀ ਇਹੀ ਕਹਿੰਦਾ ਹੈ ਕਿ ਦੁਨੀਆ ਵਿੱਚ ਸ਼ਾਂਤੀ, ਭਰੋਸੇ ਅਤੇ ਆਪਸੀ ਸਤਿਕਾਰ ਲਈ ਸੰਵਾਦ ਜਿਹੜਾ ਨਾ ਉਹ ਸਭ ਤੋਂ ਵਧੀਆ ਰਹਾ ਹੈ। ਅਸੀਂ ਦੇਖਿਆ ਦੋਸਤੋ ਹੁਣ ਜਿਹੜੇ ਇਹ ਵਾਰਸ ਚੱਲ ਰਹੇ ਨੇ, ਜਿਹੜੇ ਜੰਗ ਚੱਲ ਬੀਤੇ ਦਿਨਾਂ ਜਿਹੜੀਆਂ ਅਸੀਂ ਖਬਰਾਂ ਦੇਖੀਆਂ, ਪਰ ਜੇਕਰ ਸੰਵਾਦ ਹੋਵੇਗਾ ਨਾ ਤਾਂ ਹੀ ਕੋਈ ਹੱਲ ਹੋਵੇਗਾ। ਇਸ ਲਈ ਦੋਸਤੋ ਅੱਜ ਦਾ ਇਹ ਜਿਹੜਾ ਖਾਸ ਦਿਨ ਹੈ ਨਾ, ਇਸ ਲਈ ਆਓ ਕੋਸ਼ਿਸ਼ ਕਰੀਏ ਕਿ ਅਸੀਂ ਸਿਰਫ ਆਪਣੀ ਗੱਲ ਹੀ ਨਾ ਕਹੀਏ ਸਗੋਂ ਦੂਜਿਆਂ ਨੂੰ ਸਮਝਣ ਅਤੇ ਸੁਣਨ ਦੀ ਵੀ ਆਦਤ ਪਾਈਏ, ਕਿਉਂਕਿ ਕਈ ਵਾਰੀ ਇੱਕ ਚੰਗੀ ਗੱਲਬਾਤ ਉਹ ਕੰਮ ਕਰ ਜਾਂਦੀ ਹੈ ਜੋ ਵੱਡੇ ਵੱਡੇ ਤਰਕ ਵੀ ਨਹੀਂ ਕਰ ਸਕਦੇ। ਅਤੇ ਲਓ ਜੀ, ਫਿਰ ਇਸੇ ਸੋਹਣੇ ਸੰਦੇਸ਼ ਦੇ ਨਾਲ ਸੁਣਦੇ ਹਾਂ ਪ੍ਰੋਗਰਾਮ ਸੋਹਣੀ ਸਵੇਰ 'ਚ ਇੱਕ ਹੋਰ ਸੋਹਣਾ ਜਿਹਾ ਗੀਤ, ਆਸ਼ਾ ਭੋਸਲੇ, ਰਫੀ ਅਤੇ ਚੌਰਸ ਦੀ ਆਵਾਜ਼।

41 डिग्री तापमान जिहड़ा है ओह होया पिया है, ते उहदे करके किते ना किते हीट वेव दा अलर्ट जिहड़ा है ओह पंजाब ते चंडीगढ़ दे विच मौसम विभाग वल्लों येलो अलर्ट जारी किया गया है। ते राहत दी जिहड़ी खबर किते ना किते IMD वल्लों दित्ती जा रही है कि 11 जून तो यानी कि कल तो मौसम जिहड़ा है ਉਹ ਬਦਲੇਗਾ, ਕਰਵਟ ਲਏਗਾ ਅਤੇ ਬਾਰਿਸ਼ ਦੀ ਸੰਭਾਵਨਾ ਕਿਉਂਕਿ ਵੈਸਟਰਨ ਡਿਸਟਰਬੈਂਸ ਜਿਹੜੀਆਂ ਨੇ ਉਹ ਐਕਟਿਵ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਉਹਦੇ ਕਰਕੇ ਜਿਹੜਾ ਹੈ ਉਹ ਇੱਕ ਵੈਸਟਰਨ ਡਿਸਟਰਬੈਂਸਿਸ ਜੇ ਹਿੱਟ ਹੁੰਦੀਆਂ ਨੇ ਅਤੇ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਲੇਕਿਨ ਪੰਜਾਬ ਅਤੇ ਚੰਡੀਗੜ੍ਹ ਦੀ ਜੇਕਰ ਅਸੀਂ ਇਸ ਵੇਲੇ ਗੱਲ ਕਰੀਏ ਤਾਂ ਅੱਜ ਮੌਸਮ ਵਿਗਿਆਨ ਕੇਂਦਰ ਵੱਲੋਂ ਚੰਡੀਗੜ੍ਹ ਅਤੇ ਪੰਜਾਬ ਦੇ 9 ਜ਼ਿਲ੍ਹਿਆਂ 'ਚ ਹੀਟ ਵੇਵ ਦਾ ਜਿਹੜਾ ਅਲਰਟ ਹੈ ਦੋਸਤੋ ਉਹ ਜਾਰੀ ਕੀਤਾ ਗਿਆ ਹੈ, ਜਿਹਦੇ 'ਚ ਮੌਸਮ ਵਿਗਿਆਨ ਕੇਂਦਰ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਨਾਲ ਜਿਹੜੇ ਸਟੇ ਇਲਾਕੇ ਨੇ ਜਿਹਦੇ 'ਚ ਫਿਰੋਜ਼ਪੁਰ ਹੈ, ਫਾਜ਼ਿਲਕਾ ਹੈ, ਫਰੀਦਕੋਟ ਹੈ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਇਹ ਕੁਛ ਜ਼ਿਲ੍ਹੇ ਨੇ ਜਿੱਥੇ ਹੀਟ ਵੇਵ ਜਿਹੜੀ ਹੈ ਉਹ ਚੱਲਣ ਦੇ ਆਸਾਰ ਨੇ। ਅਤੇ ਦੋਸਤੋ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਿਉਂਕਿ ਹੀਟ ਵੇਵ ਦਾ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਅਤੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਆਪਣਾ ਧਿਆਨ ਰੱਖਣਾ ਹੈ ਇੰਨੀ ਜ਼ਿਆਦਾ ਲੂ, ਕਿਉਂਕਿ ਜਦੋਂ ਹੀਟ ਵੇਵ ਦਾ ਅਲਰਟ ਹੋਵੇ ਤਾਂ ਲੂ ਕਿਤੇ ਨਾ ਕਿਤੇ ਲੱਗਣ ਦਾ ਡਰ ਹੁੰਦਾ ਹੈ। ਅਤੇ ਇਸ ਬਾਰੇ ਵੀ ਅਸੀਂ ਪ੍ਰੋਗਰਾਮ ਸੋਹਣੀ ਸਵੀਟਸ ਅੱਗੇ ਹਜੇ ਇੱਕ ਹੋਰ ਸੈਗਮੈਂਟ ਹੈ ਉਹਦੇ 'ਚ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਾਂਗੇ। ਲੇਕਿਨ ਦੋਸਤੋ ਇਹ ਜਿਹੜਾ ਪੂਰਾ ਸਾਲ ਹੈ 12 ਮਹੀਨੇ ਨੇ ਇਹਦੇ 'ਚ ਜਿਹੜੀ ਜਿਹੜੀ ਰੁੱਤ ਆਉਂਦੀ ਹੈ ਅਸੀਂ ਉਸਨੂੰ ਕਿਉਂਕਿ ਸਰਵਾਈਵ ਨਹੀਂ ਕਰਨਾ, ਅਸੀਂ ਉਹਨੂੰ ਇੰਜੋਏ ਕਰਨਾ। ਇਹ ਵੀ ਰੱਬ ਦੀ ਨਿਹਮਤ ਹੈ ਇਹ ਮੌਸਮ ਵੀ, ਅਤੇ ਅਸੀਂ ਆਪਣਾ ਹਰ ਦਿਨ ਜਿਹੜਾ ਉਹ ਸੋਹਣੇ ਤਰੀਕੇ ਨਾਲ ਖੁਸ਼ੀ ਖੁਸ਼ੀ ਬਿਤਾਉਣਾ। ਕੁਛ ਅਜਿਹਾ ਹੀ ਸੁਨੇਹਾ ਅਗਲਾ ਗੀਤ ਵੀ ਦੇ ਰਿਹਾ, ਪ੍ਰੋਗਰਾਮ ਸੋਹਣੀ ਸਵੇਰ 'ਚ ਸੁਣੋ ਤੁਸੀਂ ਅਗਲਾ ਗੀਤ।

0: ਸ਼ਾਨ ਅਨੁਸਕਾ ਮਨਚੰਡਾ ਦੀ ਆਵਾਜ਼ 'ਚ ਤੁਸੀਂ ਸੁਣਿਆ, ਬਹੁਤ ਸੋਹਣਾ ਜਿਹਾ ਗੀਤ। ਪ੍ਰੋਗਰਾਮ ਸੋਹਣੀ ਸਵੇਰ ਇਸੇ ਤਰ੍ਹਾਂ ਜਾਰੀ ਰਹੇਗਾ, ਲੇਕਿਨ ਹੁਣ ਵੇਲਾ ਹੈ ਜੀ ਇੱਕ ਛੋਟੇ ਜਿਹੇ ਅੰਤਰਾਲ ਦਾ। ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੀ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਦੋਸਤੋ, ਅੱਜ ਕੱਲ੍ਹ ਅਸੀਂ ਹੁਣ ਜਿਵੇਂ ਗੱਲ ਕਰ ਰਹੇ ਸੀ ਕਿ IMD ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਅਤੇ ਅੱਜ ਕੱਲ੍ਹ ਜੇਕਰ ਅਸੀਂ ਦੁਪਹਿਰ ਵੇਲੇ ਜੇਕਰ ਅਸੀਂ 10-11 ਜਾਂ ਫਿਰ 12 ਵਜੇ ਤੱਕ ਦੀ ਗੱਲ ਕਰੀਏ, 10 ਵਜੇ ਤੁਸੀਂ ਲਗਾ ਕੇ ਚੱਲੋ ਕਿ ਅਸੀਂ ਬਾਹਰ ਨਿਕਲਦੇ ਹਾਂ ਤਾਂ ਜਿਹੜੀ ਧੁੱਪ ਹੈ ਉਹ ਆਪਣਾ ਪੂਰਾ ਅਸਰ ਦਿਖਾ ਰਹੀ ਹੁੰਦੀ ਹੈ ਅਤੇ ਜਦੋਂ ਅਸੀਂ ਬਾਹਰ ਕਿਤੇ ਜਾ ਰਹੇ ਹੁੰਦੇ ਹਾਂ ਜਾਂ ਫਿਰ ਟ੍ਰੈਫਿਕ ਲਾਈਟਸ 'ਤੇ ਤੁਸੀਂ ਜਾਂ ਇਸ ਤੋਂ ਇਲਾਵਾ ਕਿਤੇ ਹੋਰ ਅਸੀਂ ਮੇਨ ਸੜਕ ਦੀ ਗੱਲ ਕਰੀਏ ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿਤੇ ਅਸੀਂ ਛਾਵੇਂ ਖੜ੍ਹੇ ਹੋ ਜਾਈਏ। ਗਰਮੀ ਲਗਾਤਾਰ ਵੱਧ ਰਹੀ ਹੈ ਅਤੇ ਕਈ ਥਾਵਾਂ 'ਤੇ ਜਿਹੜਾ ਤਾਪਮਾਨ ਹੈ ਉਹ ਵੀ ਕਾਫੀ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਵੇਲੇ ਅਕਸਰ ਅਸੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਗੱਲ ਸਾਨੂੰ ਯਾਦ ਆਉਂਦੀ ਹੈ ਕਿ ਜੇ ਸਾਡੇ ਕਿਤੇ ਆਲੇ ਦੁਆਲੇ ਹੋਰ ਰੁੱਖ ਹੁੰਦੇ, ਹੋਰ ਹਰਿਆਲੀ ਹੁੰਦੀ ਤਾਂ ਸ਼ਾਇਦ ਇਹ ਜਿਹੜੀ ਗਰਮੀ ਹੈ ਨਾ ਇਹ ਵੀ ਘੱਟ ਮਹਿਸੂਸ ਹੁੰਦੀ। ਕਿਉਂਕਿ ਦੋਸਤੋ ਇਸ ਵੇਲੇ ਜਿਹੜਾ ਇੰਨੀ ਜ਼ਿਆਦਾ ਗਰਮੀ ਹੋ ਰਹੀ ਹੈ, ਜਿਹੜਾ ਇੰਨਾ ਜ਼ਿਆਦਾ ਤਾਪਮਾਨ ਵੱਧ ਰਿਹਾ, 45-46 ਡਿਗਰੀ ਵੀ ਦਰਜ ਕੀਤਾ ਜਾ ਰਿਹਾ, ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈ ਜੀ ਗਲੋਬਲ ਵਾਰਮਿੰਗ। ਅਤੇ ਲੋਕ ਸਿਰਫ ਔਰ ਸਿਰਫ ਇੱਕ ਹੀ ਗੱਲ ਸੋਚਦੇ ਨੇ ਕਿ ਹੋਰ ਪੇੜ ਹੋਣੇ ਚਾਹੀਦੇ ਸੀ, ਸਿਰਫ ਅਸੀਂ ਇਹ ਗੱਲਾਂ ਕਰਦੇ ਹਾਂ ਜਾਂ ਵੀਡੀਓਜ਼ ਜਾਂ ਫਿਰ ਰੀਲਸ ਦੇ ਵਿੱਚ ਦੇਖਦੇ ਹਾਂ, ਲੇਕਿਨ ਅਮਲ ਕਿੰਨੇ ਲੋਕ ਕਰਦੇ ਨੇ? ਦੋਸਤੋ, ਭਾਵੇਂ ਵਿਸ਼ਵ ਵਾਤਾਵਰਨ ਦਿਵਸ ਜਿਹੜਾ ਇਨਵਾਇਰਮੈਂਟ ਡੇ ਹੈ ਉਹ ਲੰਘ ਚੁੱਕਾ ਹੈ, ਪਰ ਵਾਤਾਵਰਨ ਦੀ ਜਿਹੜੀ ਸੰਭਾਲ ਹੈ ਨਾ ਉਹ ਸਿਰਫ ਇੱਕ ਦਿਨ ਦੀ ਜ਼ਿੰਮੇਵਾਰੀ ਨਹੀਂ ਹੈ। ਅੱਜ ਵੀ ਜੇਕਰ ਅਸੀਂ ਰੁੱਖ ਲਗਾਈਏ, ਉਹਦੀ ਸੰਭਾਲ ਕਰੀਏ ਤਾਂ ਉਹ ਆਉਣ ਵਾਲੇ ਸਾਲਾਂ 'ਚ ਨਾ ਸਿਰਫ ਸਾਨੂੰ ਛਾਂ ਦੇਵੇਗਾ ਸਗੋਂ ਸਾਫ਼ ਹਵਾ ਅਤੇ ਠੰਡਕ ਵੀ ਦੇਵੇਗਾ। ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਨਾ ਉਹ ਵੀ ਸਾਡਾ ਥੈਂਕਸ ਕਰੇਗੀ। ਕਹਿੰਦੇ ਨੇ ਕਿ ਸਭ ਤੋਂ ਵਧੀਆ ਜਿਹੜਾ ਸਮਾਂ ਹੈ ਨਾ ਰੁੱਖ ਲਗਾਉਣ ਦਾ 20 ਸਾਲ ਪਹਿਲਾਂ ਸੀ, ਅਤੇ ਦੂਜਾ ਜਿਹੜਾ ਸਮਾਂ ਹੈ ਨਾ ਦੋਸਤੋ ਕੀ ਤੁਸੀਂ ਜਾਣਦੇ ਹੋ ਕਿਹੜਾ? ਉਹ ਹੈ ਜੀ ਅੱਜ ਦਾ ਸਮਾਂ। ਇਸ ਲਈ ਦੋਸਤੋ, ਜੇ ਮੌਕਾ ਮਿਲੇ ਤਾਂ ਕੋਸ਼ਿਸ਼ ਕਰੀਏ ਆਪ ਵੀ ਅਤੇ ਦੂਜਿਆਂ ਨੂੰ ਵੀ ਕਹੀਏ ਕਿ ਬਰਸਾਤ ਦੇ ਮੌਸਮ ਜਿਹੜਾ ਹੁਣ ਆਉਣ ਵਾਲਾ ਨਾ ਇਹ 'ਚ ਜ਼ਰੂਰ ਕੋਸ਼ਿਸ਼ ਕਰੀਏ ਕਿ ਆਪਾਂ ਬੂਟੇ ਲਾਈਏ, ਪੇੜ ਜਿਹੜੇ ਉਗਾਈਏ, ਲੋਕਾਂ ਨੂੰ ਪ੍ਰੇਰਿਤ ਕਰੀਏ, ਕਿਉਂਕਿ ਅੱਜ ਲਾਇਆ ਜਿਹੜਾ ਇੱਕ ਪੌਦਾ ਹੈ ਨਾ ਉਹ ਕੱਲ੍ਹ ਕਿਸੇ ਲਈ ਠੰਡੀ ਛਾਂ ਬਣ ਸਕਦਾ ਅਤੇ ਅਸੀਂ ਜੇ ਸਾਨੂੰ ਇਹ ਜੀਵਨ ਮਿਲਿਆ ਤਾਂ ਕੋਸ਼ਿਸ਼ ਕਰੀਏ ਅਸੀਂ ਦੂਜਿਆਂ ਦੇ ਕੰਮ ਵੀ ਆਈਏ। ਉਹ ਕਿਵੇਂ ਆਵਾਂਗੇ? ਜਦੋਂ ਅਸੀਂ ਆਪਣੇ ਆਪ ਨੂੰ ਬਿਲਕੁਲ ਸਰੈਂਡਰ ਕਰ ਦੇਵਾਂਗੇ ਅਤੇ ਇਹ ਕੁਦਰਤ ਜਿਹੜਾ ਇਸ ਰੱਬ ਨੇ ਸਾਨੂੰ ਇਸ ਕੁਦਰਤ ਦੀ ਦਾਤ ਬਖਸ਼ੀ ਹੈ, ਬਹੁਤ ਸਾਰੀਆਂ ਨਿਮਤਾਂ ਬਖਸ਼ੀਆਂ ਨੇ, ਜੇਕਰ ਅਸੀਂ ਇਹਨਾਂ ਦੀ ਸੰਭਾਲ ਕਰਾਂਗੇ ਤਾਂ ਪ੍ਰੋਗਰਾਮ ਸੋਹਣੀ ਸਵੇਰ 'ਚ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਜਿਹੜਾ ਸਫ਼ਰ ਹੈ ਉਹ ਜਾਰੀ ਰਹੇਗਾ। ਹੁਣ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਸੁਣੋ ਇਹ ਸੋਹਣਾ ਜਿਹਾ ਗੀਤ।

सतिंदर सरताज दी आवाज़ जो तुसी सुन रहे सी जी, बहुत सोहना जिहा गीत। ते दोस्तों असी गल कीती सी कि कुदरत जिहड़ी है उहने तां सानू बहुत कुछ दित्ता है, पर असी अगों कुदरत नूं रिटर्न की कर रहे हां ਉਹ ਬਹੁਤ ਵੱਡਾ ਸਵਾਲ ਹੈ ਅੱਜ ਕੱਲ੍ਹ ਦੋਸਤੋ। ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਹੀਟ ਵੇਵ ਦਾ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ, ਅਤੇ ਜੇਕਰ ਅਸੀਂ ਧੁੱਪੇ ਵੀ ਬਾਹਰ ਨਿਕਲਦੇ ਹਾਂ ਤਾਂ ਸਾਨੂੰ ਇੰਨੀ ਗਰਮੀ ਲੱਗਦੀ ਹੈ, ਤਾਂ ਪੂਰੇ ਜ਼ੋਰ 'ਤੇ ਇਸ ਵੇਲੇ ਗਰਮੀ, ਅਤੇ ਅਸੀਂ ਤਾਂ ਘਰਾਂ 'ਚ ਪੱਖੇ, ਕੂਲਰ ਜਾਂ ਫਿਰ ਏਸੀ ਦੀ ਮਦਦ ਨਾਲ ਰਾਹਤ ਲੈ ਲੈਂਦੇ ਹਾਂ, ਪਰ ਜਿਹੜੇ ਬੇਜ਼ੁਬਾਨ ਪੰਛੀ ਨੇ ਦੋਸਤੋ, ਉਹਨਾਂ ਲਈ ਇਹ ਮੌਸਮ ਜਿਹੜਾ ਨਾ ਉਹ ਕਾਫੀ ਔਖਾ ਹੁੰਦਾ ਹੈ। ਇਸ ਲਈ ਅੱਜ ਇੱਕ ਅਸੀਂ ਛੋਟੀ ਜਿਹੀ ਬੇਨਤੀ ਤੁਹਾਨੂੰ ਕਰਨਾ ਚਾਹੁੰਦੇ ਹਾਂ ਕਿ ਜੇ ਹੋ ਸਕੇ ਤਾਂ ਆਪਣੇ ਘਰਾਂ ਦੀ ਛੱਤ, ਬਾਲਕਨੀ ਜਾਂ ਫਿਰ ਆਂਗਨ 'ਚ ਇੱਕ ਬਰਤਨ ਜਿਹੜਾ ਨਾ ਉਹ ਸਾਫ਼ ਪਾਣੀ ਦਾ ਜ਼ਰੂਰ ਰੱਖੋ, ਅਤੇ ਦੂਜਿਆਂ ਨੂੰ ਵੀ ਇਸ ਗੱਲ 'ਤੇ ਜਿਹੜਾ ਇਸ ਗੱਲ ਨਾਲ ਅਤੇ ਪ੍ਰੇਰਿਤ ਕਰੋ ਕਿ ਕਹੋ ਉਹਨਾਂ ਨੂੰ ਕਿ ਤੁਸੀਂ ਵੀ ਇੱਦਾਂ ਕਰੋ। ਹੋ ਸਕਦਾ ਸਾਡੇ ਜਿਹੜੇ ਤੁਹਾਡੇ ਵੱਲੋਂ ਰੱਖਿਆ ਉਹ ਇੱਕ ਜਿਹੜਾ ਕਟੋਰਾ ਪਾਣੀ ਦਾ ਨਾ ਉਹ ਕਿਸੇ ਪੰਛੀ ਦੀ ਜ਼ਿੰਦਗੀ ਦਾ ਸਹਾਰਾ ਬਣ ਜਾਵੇ। ਦੋਸਤੋ ਨੇਕੀ ਜਿਹੜੀ ਹੈ ਨਾ ਉਹ ਹਮੇਸ਼ਾ ਵੱਡੇ ਕੰਮਾਂ ਨਾਲ ਨਹੀਂ ਹੁੰਦੀ, ਕਈ ਵਾਰੀ ਛੋਟੀਆਂ ਛੋਟੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਵੀ ਕਿਸੇ ਲਈ ਬਹੁਤ ਵੱਡੀ ਮਦਦ ਬਣ ਜਾਂਦੀਆਂ ਨੇ। ਅਤੇ ਆਓ ਫਿਰ ਇਸ ਗਰਮੀ ਦੇ ਮੌਸਮ 'ਚ ਆਪਣੇ ਨਾਲ ਨਾਲ ਕੁਦਰਤ ਅਤੇ ਇਹਨਾਂ ਬੇਜ਼ੁਬਾਨ ਜੀਵਾਂ ਦਾ ਵੀ ਆਪਾਂ ਖਿਆਲ ਰੱਖੀਏ, ਕਿਉਂਕਿ ਜਦੋਂ ਅਸੀਂ ਦੂਜਿਆਂ ਦੇ ਕੰਮ ਆਉਂਦੇ ਹਾਂ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਇਨਸਾਨ ਇਨਸਾਨ ਦੀ ਮਦਦ ਕਰੇ, ਇਹ ਜਿਹੜੇ ਬੇਜ਼ੁਬਾਨ ਨੇ ਜੇ ਇਹ ਵੀ ਇਸ ਧਰਤੀ 'ਤੇ ਨੇ ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਇਹਨਾਂ ਦੇ ਵੀ ਕੰਮ ਆਈਏ, ਅਤੇ ਅਸੀਂ ਇਸ ਰੱਬ 'ਤੇ ਜਿਹੜੀ ਨਿਹਮਤ ਹੈ, ਇਸ ਕੁਦਰਤ ਨੇ ਜੋ ਸਾਨੂੰ ਬਖਸ਼ਿਆ, ਅਸੀਂ ਉਹਨੂੰ ਰਿਟਰਨ ਵੀ ਕਰੀਏ। ਅਤੇ ਦੋਸਤੋ ਪ੍ਰੋਗਰਾਮ ਸੋਹਣੀ ਸਵੇਰ 'ਚ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਅਨਵਰ ਸੁਰੇਸ਼ ਵਦੇਕਾਰ ਦੀ ਆਵਾਜ਼ 'ਚ। ਲਓ ਜੀ ਤੁਸੀਂ ਵੀ ਇੰਜੋਏ ਕਰੋ ਇਹ ਸੋਹਣਾ ਜਿਹਾ ਗੀਤ।

ਅਨਵਰ ਸੁਰੇਸ਼ ਵਦੇਕਰ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਜੀ ਇਹ ਬਹੁਤ ਸੋਹਣਾ ਜਿਹਾ ਗੀਤ। ਅਤੇ ਦੋਸਤੋ, ਪ੍ਰੋਗਰਾਮ ਸੋਹਣੀ ਸਵੇਰ 'ਚ ਹੁਣ ਵੇਲਾ ਹੋ ਚੁੱਕਿਆ ਜੀ ਇੱਕ ਛੋਟੇ ਜਿਹੇ ਤੁਹਾਨੂੰ ਟਿਪ ਦੇਣ ਦਾ, ਕਿਉਂਕਿ ਮੌਸਮ ਜਿਸ ਤਰ੍ਹਾਂ ਦੇ ਨਾਲ ਚੇਂਜ ਹੋ ਰਿਹਾ ਅਤੇ ਅਸੀਂ ਪਹਿਲਾਂ ਵੀ ਕਿਹਾ ਹੈ ਕਿ IMD ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਉਹਦੇ 'ਚ ਆਪਾਂ ਲੂ ਤੋਂ ਬਚਾਵ ਜਿਹੜਾ ਉਹ ਕਿਵੇਂ ਕਰਨਾ ਉਹ ਛੋਟੇ ਛੋਟੇ ਟਿਪਸ ਅਸੀਂ ਹਰ ਵਾਰ ਪ੍ਰੋਗਰਾਮ 'ਚ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਕੋਸ਼ਿਸ਼ ਕਰੋ ਕਿ ਜਿਹੜਾ IMD ਵੱਲੋਂ ਕਿਹਾ ਗਿਆ ਹੈ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਜਿਹੜਾ ਸਮਾਂ ਹੈ ਨਾ ਇਹ ਬਹੁਤ ਜ਼ਿਆਦਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਕ੍ਰੂਸ਼ੀਅਲ ਟਾਈਮ ਹੁੰਦਾ ਜਿਸ ਵੇਲੇ ਲੂ ਲੱਗਣ ਦਾ ਜ਼ਿਆਦਾ ਡਰ ਹੁੰਦਾ ਅਤੇ ਕੋਸ਼ਿਸ਼ ਕਰੋ ਕਿ ਇਸ ਵੇਲੇ ਅਵੋਇਡ ਕਰੋ ਘਰੋਂ ਬਾਹਰ ਨਿਕਲਣਾ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਪਾਣੀ ਦੀ ਬੋਟਲ ਆਪਣੇ ਨਾਲ ਰੱਖੋ ਸਿਰ ਢੱਕ ਕੇ ਜਾਣਾ ਅਤੇ ਹਾਈਡਰੇਟ ਜ਼ਰੂਰ ਰੱਖਣਾ ਆਪਣੀ ਬੋਡੀ ਨੂੰ। ਅਤੇ ਦੋਸਤੋ, ਅੱਜ ਆਪਾਂ ਇੱਕ ਹੋਰ ਤੁਹਾਨੂੰ ਛੋਟੀ ਜਿਹੀ ਟਿਪ ਦੇਵਾਂਗੇ ਕਿ ਮਖਾਣੇ ਜਿਹੜੇ ਨੇ ਉਹ ਅਕਸਰ ਸਾਡੇ ਸਾਰਿਆਂ ਦੇ ਘਰ ਹੁੰਦੇ ਨੇ, ਅਵੇਲੇਬਲ ਨੇ, ਅਤੇ ਉਹ ਜਿਹੜੇ ਲੋਕ ਖਾਂਦੇ ਨੇ ਉਹ ਬਹੁਤ ਜ਼ਿਆਦਾ, ਕਿਉਂਕਿ ਇਹਦੇ 'ਚ ਆਪਾਂ ਜਾਣਦੇ ਹਾਂ ਕਿ ਜਿਹੜੇ ਮਖਾਣੇ ਨੇ ਇਹ ਹੈਲਦੀ ਸਨੈਕ ਦੇ ਤੌਰ 'ਤੇ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਇਹ 'ਚ ਘੱਟ ਕੈਲੋਰੀਜ਼ ਹੁੰਦੀਆਂ ਨੇ ਅਤੇ ਬਹੁਤ ਜ਼ਿਆਦਾ ਫਾਈਬਰ ਹੁੰਦਾ ਜਿਹਦੇ ਕਰਕੇ ਬਹੁਤ ਜ਼ਿਆਦਾ ਭਰਪੂਰ ਜਿਹੜਾ ਅਸੀਂ ਕਹਿ ਸਕਦੇ ਤੱਤਵਾਂ ਨਾਲ ਭਰਪੂਰ ਹੁੰਦਾ ਵਜ਼ਨ ਘਟਾਉਣ 'ਚ ਅਤੇ ਦਿਲ ਦੀ ਸਿਹਤ ਅਤੇ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਬਹੁਤ ਜ਼ਿਆਦਾ ਫਾਇਦੇਮੰਦ ਜਿਹੜਾ ਦੋਸਤੋ ਮੰਨਿਆ ਜਾਂਦਾ ਮਖਾਣਾ। ਅਤੇ ਜਿਹੜੇ ਪਰ ਕਈ ਵਾਰ ਅਕਸਰ ਕੀ ਹੁੰਦਾ ਕਿ ਅਸੀਂ ਇਹਨਾਂ ਨੈਚੁਰਲ ਰੈਮਡੀਜ਼ ਵੱਲ ਗੌਰ ਤਾਂ ਕਰਦੇ ਹਾਂ, ਖਾਂਦੇ ਤਾਂ ਜ਼ਰੂਰ ਹਾਂ, ਪਰ ਬਹੁਤ ਸਾਰੇ ਲੋਕ ਅਜਿਹੇ ਨੇ, ਕਿਉਂਕਿ ਸਟੱਡੀਜ਼ ਜਿਹੜੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਕਈ ਲੋਕਾਂ ਨੂੰ ਇਹਨਾਂ ਨੂੰ ਅਵੋਇਡ ਵੀ ਕਰਨਾ ਚਾਹੀਦਾ। ਕਿਹੜੇ ਲੋਕ ਸਾਵਧਾਨ ਰਹਿਣ

ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਪੇਟ ਦੀ ਸਮੱਸਿਆ ਹੈ, ਯੂਰਿਕ ਐਸਿਡ ਜਾਂ ਫਿਰ ਜਿਹੜੇ ਲੋਕ ਗਾਊਟ ਦੇ ਮਰੀਜ਼ ਨੇ, ਕਿਉਂਕਿ ਜਦੋਂ ਜ਼ਿਆਦਾ ਵੱਧ ਜਾਂਦਾ ਉਹ ਅਤੇ ਮਖਾਣਾ ਜਿਹੜਾ ਹੈ ਨਾ ਉਹਦੇ 'ਚ ਸੀਮਤ ਮਾਤਰਾ ਯਾਨੀ ਕਿ ਲਿਮਿਟਿਡ ਲੈਣਾ ਚਾਹੀਦਾ। ਕਿਡਨੀ ਸਟੋਨ ਦੇ ਮਰੀਜ਼ ਵੀ ਜਿਹੜਾ ਨਾ ਥੋੜ੍ਹਾ ਅਲਰਟ ਰਹਿਣ ਜੇਕਰ ਇਹਨੂੰ ਲੈਂਦੇ ਨੇ, ਅਤੇ ਅਲਰਜਿਟ ਜਿਹੜੇ ਲੋਕ ਅਲਰਜਿਕ ਨੇ ਕਿਸੇ ਚੀਜ਼ ਤੋਂ ਉਹ ਵੀ ਥੋੜ੍ਹਾ ਧਿਆਨ ਰੱਖਣ। ਦੋਸਤੋ, ਹਰ ਇੱਕ ਚੀਜ਼ ਜੇਕਰ ਲਿਮਿਟ 'ਚ ਹੋਵੇ ਤਾਂ ਉਹ ਫਾਇਦੇਮੰਦ ਹੁੰਦੀ ਹੈ। ਜੇਕਰ ਆਪਾਂ ਅਸੀਂ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਜੇਕਰ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਕਰਾਂਗੇ ਤਾਂ ਉਹ ਨੁਕਸਾਨਦਾਇਕ ਹੁੰਦੀ ਹੈ। ਅਤੇ ਦੋਸਤੋ, ਪ੍ਰੋਗਰਾਮ ਸੋਹਣੀ ਸਵੇਰ 'ਚ ਇਹ ਜਿਹੜੀ ਛੋਟੀ ਜਿਹੀ ਟਿਪ ਹੈ ਤੁਸੀਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨੀ ਹੈ। ਪ੍ਰੋਗਰਾਮ ਸੋਹਣੀ ਸਵੇਰ 'ਚ ਅਗਲਾ ਗੀਤ ਅਰਿਜੀਤ ਸਿੰਘ, ਸ਼੍ਰੇਆ ਘੋਸ਼ਾਲ ਅਤੇ ਸ਼ਬਾਤ ਫਰੀਦ ਦੀ ਆਵਾਜ਼, ਚਲੋ ਜੀ ਤੁਸੀਂ ਵੀ ਕਰੋ ਇੰਜੋਏ।

ਲੋ ਜੀ ਦੋਸਤੋ, ਕੜੀ ਦੀ ਸੂਈਆਂ ਜਿਹੜੀਆਂ ਨੇ ਨਾ ਉਹ ਪ੍ਰੋਗਰਾਮ ਨੂੰ ਖਤਮ ਕਰਨ ਅਤੇ ਤੁਹਾਡੇ ਤੋਂ ਇਜਾਜ਼ਤ ਲੈਣ ਵਾਲੇ ਇਸ਼ਾਰਾ ਕਰ ਰਹੀਆਂ ਨੇ। ਆਸ ਕਰਦੇ ਹਾਂ ਕਿ ਅੱਜ ਦੀ ਸੋਹਣੀ ਸਵੇਰ ਵਿੱਚ ਸਾਂਝੀਆਂ ਕੀਤੀਆਂ ਗੱਲਾਂ, ਸੋਹਣੇ ਗੀਤ ਅਤੇ ਪਿਆਰੇ ਜਿਹੜੇ ਵਿਚਾਰ ਨੇ ਉਹ ਤੁਹਾਡੇ ਦਿਲ ਤੱਕ ਜ਼ਰੂਰ ਪਹੁੰਚੇ ਹੋਣਗੇ। ਦੋਸਤੋ, ਜ਼ਿੰਦਗੀ ਹਰ ਰੋਜ਼ ਸਾਨੂੰ ਕੁਛ ਨਵਾਂ ਸਿਖਾਉਂਦੀ ਹੈ, ਕਦੇ ਮੁਸਕਰਾ ਕੇ, ਕਦੇ ਅਜ਼ਮਾ ਕੇ। ਪਰ ਜੇ ਮਨ ਵਿੱਚ ਵਿਸ਼ਵਾਸ ਬਣਿਆ ਰਹੇ ਅਤੇ ਰੱਬ ਦਾ ਨਾਮ ਨਾਲ ਰਹੇ ਤਾਂ ਹਰ ਜਿਹੜਾ ਦਿਨ ਹੈ ਨਾ ਉਹ ਹੋਰ ਆਸਾਨ ਲੱਗਣ ਲੱਗ ਪੈਂਦਾ। ਜਾਂਦੇ ਜਾਂਦੇ ਇੱਕ ਸੋਹਣਾ ਜਿਹਾ ਖਿਆਲ ਕਿ ਹਰ ਦਿਨ ਨੂੰ ਖਾਸ ਬਣਾਉਣ ਲਈ ਕਿਸੇ ਵੱਡੀ ਵਜ੍ਹਾ ਦੀ ਲੋੜ ਨਹੀਂ ਹੁੰਦੀ। ਇੱਕ ਮੁਸਕਰਾਹਟ, ਇੱਕ ਸ਼ੁਕਰਾਨਾ ਅਤੇ ਇੱਕ ਚੰਗਾ ਵਿਚਾਰ ਹੀ ਕਾਫੀ ਹੁੰਦਾ। ਇਸੇ ਦੁਆ ਦੇ ਨਾਲ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ, ਤੰਦਰੁਸਤੀਆਂ ਅਤੇ ਚੰਗੀਆਂ ਖਬਰਾਂ ਨਾਲ ਭਰਿਆ ਹੋਵੇ, ਅਸੀਂ ਇਹੀ ਅਰਦਾਸ ਕਰਦੇ ਹਾਂ। ਮੈਂ ਤੁਹਾਡੇ

ਤੇ ਦੋਸਤ ਸ਼ੁਭਤਾ ਲੈਂਦੀ ਹਾਂ ਜੀ ਹੁਣ ਇਸ ਪ੍ਰੋਗਰਾਮ ਸੋਹਣੀ ਸਵੇਰ 'ਚੋਂ। ਇਜਾਜ਼ਤ, ਫਿਰ ਮਿਲਾਂਗੇ ਇੱਕ ਨਵੀਂ ਸਵੇਰ, ਨਵੀਆਂ ਗੱਲਾਂ ਅਤੇ ਨਵੇਂ ਅਹਿਸਾਸਾਂ ਦੇ ਨਾਲ। ਤਦ ਤੱਕ ਤੁਸੀਂ ਬਣੇ ਰਹਿਣਾ ਆਪਣੇ ਆਕਾਸ਼ਵਾਣੀ ਰੇਡੀਓ 'ਤੇ, ਜਾਂਦੇ ਜਾਂਦੇ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਸੁਣੋ ਇਹ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਤੁਸੀਂ ਸੁਣੋਗੇ ਮਾਰਨਿੰਗ ਨਿਊਜ਼, ਅਤੇ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।

0: ਦੇ ਇਤਿਹਾਸ ਵਿੱਚ ਸਭ ਤੋਂ ਵੱਧ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਪੇਸ਼ ਹੈ ਇੱਕ ਰਿਪੋਰਟ।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਾਪਤੀ ਭਾਰਤ ਵਿੱਚ ਸ਼ਾਸਨ ਦੇ ਪੈਮਾਨੇ ਅਤੇ ਜਟਿਲਤਾ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਤੌਰ ਤੇ ਧਿਆਨ ਦੇਣ ਯੋਗੇ ਇੱਕ ਅਜਿਹੇ ਸਮੇਂ ਵਿੱਚ ਜਦੋਂ ਬਹੁਤ ਸਾਰੇ ਦੇਸ਼ਾਂ ਨੇ ਸਿਆਸੀ ਉਤਰਾਅ ਚੜਾਅ, ਸਰਕਾਰ ਵਿੱਚ ਵਾਰ ਵਾਰ ਬਦਲਾਅ ਅਤੇ ਨੀਤੀਗਤ ਅਨਿਸ਼ਚਿਤਤਾ ਦੇਖੀ ਹੈ, ਭਾਰਤ ਨੇ ਲੀਡਰਸ਼ਿਪ ਅਤੇ ਸ਼ਾਸਨ ਵਿੱਚ ਨਿਰੰਤਰਤਾ ਦਾ ਅਨੁਭਵ ਕੀਤਾ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਲਗਾਤਾਰ 3 ਵਾਰ ਰਾਸ਼ਟਰੀ ਜਨਾਦੇਸ਼ ਵਿੱਚ ਨਿਰੰਤਰ ਜਨਤਕ ਭਰੋਸੇ ਨੂੰ ਦਰਸਾਉਂਦਾ ਹੈ। ਸੁਤੰਤਰ ਆਲਮੀ ਸਰਵੇਖਣਾ ਨੇ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਦੇ ਸਭ ਤੋਂ ਪ੍ਰਸਿੱਧ ਲੋਕਤੰਤਰੀ ਨੇਤਾਵਾਂ ਵਿੱਚ ਦਰਜਾ ਦਿੱਤਾ ਹੈ। ਉਹਨਾਂ ਨੂੰ 30 ਤੋਂ ਵੱਧ ਦੇਸ਼ਾਂ ਦੇ ਸਰਵਉੱਚ ਨਾਗਰਿਕ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਕਰੀਬ 25 ਕਰੋੜ ਭਾਰਤੀ ਬਹੁਪੱਖੀ ਗਰੀਬੀ ਤੋਂ ਬਾਹਰ ਨਿਕਲੇ ਅਤੇ ਲੋਕਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਪਸਾਰ, ਵੱਡੇ ਪੱਧਰ ਤੇ ਬੁਨਿਆਦੀ ਢਾਂਚਾ ਵਿਕਾਸ, ਭਲਾਈ ਡਿਲੀਵਰੀ ਵਿੱਚ ਸੁਧਾਰ ਅਤੇ ਵਿਆਪਕ ਆਧਾਰਿਤ ਸਮਾਜਿਕ ਆਰਥਿਕ ਤਰੱਕੀ ਵੇਖੀ ਹੈ। ਇਸ ਸਮੇਂ ਦੌਰਾਨ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ

0: ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਕਰੀਬ 25 ਕਰੋੜ ਭਾਰਤੀ ਬਹੁਪੱਖੀ ਗਰੀਬੀ ਤੋਂ ਬਾਹਰ ਨਿਕਲੇ ਅਤੇ ਲੋਕਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਪਸਾਰ, ਵੱਡੇ ਪੱਧਰ ਤੇ ਬੁਨਿਆਦੀ ਢਾਂਚਾ ਵਿਕਾਸ, ਭਲਾਈ ਡਿਲੀਵਰੀ ਵਿੱਚ ਸੁਧਾਰ ਅਤੇ ਵਿਆਪਕ ਆਧਾਰਿਤ ਸਮਾਜਿਕ ਆਰਥਿਕ ਤਰੱਕੀ ਵੇਖੀ ਹੈ। ਇਸ ਸਮੇਂ ਦੌਰਾਨ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਵੱਡੀਆਂ ਆਰਥਿਕਤਾਵਾਂ ਨਾਲ ਅਹਿਮ ਵਪਾਰ ਸਮਝੌਤੇ ਕੀਤੇ ਨੇ ਅਤੇ ਵਿਕਾਸ, ਤਕਨਾਲੋਜੀ, ਜਲਵਾਯੂ ਅਤੇ ਆਲਮੀ ਸਾਊਥ ਦੀਆਂ ਤਰਜੀਹਾਂ ਸਮੇਤ ਵਿਸ਼ਵ ਮੁੱਦਿਆਂ ਤੇ ਇੱਕ ਵਧੇਰੇ ਪ੍ਰਭਾਵਸ਼ਾਲੀ ਆਵਾਜ਼ ਵਜੋਂ ਉਭਰਿਆ ਹੈ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
1: ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਏ। ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੇ ਪਰਿਵਰਤਨਸ਼ੀਲ ਸ਼ਾਸਨ, ਆਲਮੀ ਦੱਖਣ ਲਈ ਉਨ੍ਹਾਂ ਦੀ ਵਕਾਲਤ ਅਤੇ ਇੱਕ ਸਮਾਵੇਸ਼ੀ ਤੇ ਆਰਥਿਕ ਤੌਰ ਤੇ ਗਤੀਸ਼ੀਲ ਭਾਰਤ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਵੀ ਕੀਤੀ ਏ। ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਨਾਇਕੇ ਨੇ ਇੱਕ ਪੱਤਰ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੇ ਸ੍ਰੀਲੰਕਾ ਸਮੇਤ ਭਾਰਤ ਦੀਆਂ ਸਰਹੱਦਾਂ ਤੋਂ ਪਰੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਪਾਪੂਆ ਨੂ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਇੱਕ ਨਿੱਜੀ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਆਦਰਸ਼ ਅਤੇ ਲੀਡਰਸ਼ਿਪ ਦੀ ਇੱਕ ਮਿਸਾਲ ਦੱਸਿਆ। ਇਸ ਤੋਂ ਇਲਾਵਾ ਤ੍ਰਿਨੀਦਾਦ ਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਆਲਮੀ ਮਾਮਲਿਆਂ ਤੇ ਇੱਕ ਮੋਹਰੀ ਆਵਾਜ਼ ਵਜੋਂ ਉਭਰਿਆ ਏ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਤਿਹਾਸਕ ਮੀਲ ਪੱਥਰ ਸਿਰਫ ਅਹੁਦੇ ਤੇ ਰਹਿਣ ਦੇ ਸਮੇਂ ਦਾ ਮਾਪ ਨਹੀਂ ਏ, ਸਗੋਂ ਰਾਸ਼ਟਰੀ ਵਿਕਾਸ ਯਾਤਰਾ ਵਿੱਚ ਇੱਕ ਪਰਿਵਰਤਨਸ਼ੀਲ ਯੁੱਗ ਦਾ ਝਲਕਾਰਾ ਏ। ਉਨ੍ਹਾਂ ਕਿਹਾ ਕਿ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ ਅਗਵਾਈ ਹੇਠ ਹਰ ਖੇਤਰ ਵਿੱਚ ਸ਼ਾਨਦਾਰ ਤਰੱਕੀ ਦੇਖੀ ਏ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ, ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਜ਼ਾਦ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਸ਼ਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਤੇ ਬਿਜਲੀ ਮੰਤਰੀ ਮਨੋਹਰ ਲਾਲ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਏ। ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਅੱਜ ਨਵੀਂ ਦਿੱਲੀ ਵਿੱਚ ਮੀਟਿੰਗ ਹੋਏਗੀ। ਇਸ ਵਿੱਚ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦਾ ਜਸ਼ਨ ਮਨਾਇਆ ਜਾਏਗਾ। ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ NDA ਗਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਉਮੀਦ ਏ। ਸਾਰੇ 22 NDA ਸ਼ਾਸਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ, ਸਾਰੀਆਂ ਗਠਜੋੜ ਪਾਰਟੀਆਂ ਦੇ ਨੇਤਾ ਵੀ ਮੌਜੂਦ ਰਹਿਣਗੇ। ਮੀਟਿੰਗ ਵਿੱਚ ਵੱਖ ਵੱਖ ਰਾਸ਼ਟਰੀ ਵਿਕਾਸ ਪ੍ਰੋਗਰਾਮਾਂ, ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਅਤੇ 2047 ਦੇ ਵਿਕਸਿਤ ਭਾਰਤ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਚਰਚਾ ਕੀਤੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ ਸ਼ੁਰੂ ਹੋ ਰਹੇ 2 ਦਿਨਾਂ ਸਰਕਾਰੀ ਦੌਰੇ ਤੇ ਬੁਲਗੇਰੀਆ ਤੇ ਫਿਨਲੈਂਡ ਜਾ ਰਹੇ ਨੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਬੁਲਗਾਰੀਆ ਦੀ ਆਪਣੀ ਯਾਤਰਾ ਦੌਰਾਨ ਡਾ. ਜੈਸ਼ੰਕਰ ਬੁਲਗਾਰੀਆ ਦੇ ਚੋਟੀ ਦੇ ਨੇਤਾਵਾਂ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਤੇ ਵਿਚਾਰ ਵਟਾਂਦਰਾ ਕਰਨਗੇ। ਦੂਜੇ ਪੜਾਅ ਵਿਚ ਡਾ. ਜੈਸ਼ੰਕਰ ਫਿਨਲੈਂਡ ਵਿਚ 14ਵੇਂ ਕੁਲਤਾਰਨਤਾ ਸੰਵਾਦ ਵਿਚ ਹਿੱਸਾ ਲੈਣਗੇ। ਇਸ ਸੰਵਾਦ ਦਾ ਵਿਸ਼ਾ ਇੱਕ ਬਦਲਦੀ ਦੁਨੀਆ, ਆਲਮੀ ਖੇਤਰੀ ਦੇ ਸਥਾਨਕ ਦ੍ਰਿਸ਼ਟੀਕੋਣ ਏ। ਡਾ. ਜੈਸ਼ੰਕਰ ਫਿਨਲੈਂਡ ਦੇ ਵਿਦੇਸ਼ ਮੰਤਰੀ ਤੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਕੇਂਦਰ ਨੇ ਦੇਸ਼ ਵਿਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਮਨਰੇਗਾ ਤਹਿਤ 30,000 ਕਰੋੜ ਰੁਪਏ ਅਲਾਟ ਕਰ ਦਿੱਤੇ ਨੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 95,692 ਕਰੋੜ ਰੁਪਏ ਦੀ ਅੰਤਰਿਮ ਅਲਾਟਮੈਂਟ ਜਾਰੀ ਕੀਤੀ ਗਈ ਏ। ਇਸ ਦੇ ਨਾਲ ਕੁੱਲ ਅਲਾਟਮੈਂਟ 1.25 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਏਗੀ। ਸ੍ਰੀ ਚੌਹਾਨ ਨੇ ਵਿਕਸਿਤ ਭਾਰਤ GRAM ਨੂੰ ਲਾਗੂ ਕਰਨ ਸਬੰਧੀ ਰਾਜਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਦੀ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਹ ਗੱਲ ਕਹੀ। ਇਹ ਕਾਨੂੰਨ ਅਗਲੇ ਮਹੀਨੇ ਦੀ 1 ਤਰੀਕ ਤੋਂ ਦੇਸ਼ ਭਰ ਵਿਚ ਲਾਗੂ ਹੋਏਗਾ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਜ਼ਰੂਰੀ ਤਿਆਰੀਆਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 26 ਰਾਜਾਂ ਨੇ ਬਜਟ ਪ੍ਰਬੰਧ

0: ਨੇ ਜਦੋਂ ਕਿ ਝਾਰਖੰਡ ਕਰਨਾਟਕਾ ਤੇਲੰਗਾਨਾ ਤੇ ਮਿਜ਼ੋਰਮ ਨੇ ਵੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਮੰਤਰੀ ਨੇ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਰਾਜ ਦੀ ਵੰਡ ਨਹੀਂ ਕਟਾਈ ਗਈ ਹੈ।
1: किसी भी राज्य का मैं एक बताना चाहता हूँ, ये आशंकाएं कई बार लोग व्यक्त करते थे, इसका कम हो जाएगा, उसका कम हो जाएगा, किसी का कम नहीं हुआ है। ये जो हमने दिया है 60% ही, पिछले साल मनरेगा का जो एलोकेशन था लगभग उतना तो 60% ही दिया है, मतलब 40% ये बढ़ेगा पिछले साल से, तो किसी राज्य को कमी का तो कोई सवाल ही पैदा नहीं होता।
0: ਉੱਤਰੀ ਰੇਲਵੇ ਦੇ ਜੰਮੂ ਰੇਲਵੇ ਡਿਵੀਜ਼ਨ ਨੇ ਸੋਮਵਤੀ ਅਮਾਵਸਿਆ ਦੇ ਮੌਕੇ ਤੇ ਸ਼ਰਧਾਲੂਆਂ ਦੀ ਵਾਧੂ ਭੀੜ ਨੂੰ ਦੇਖਦੇ ਹੋਏ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੇ ਹਰਿਦੁਆਰ ਵਿਚਕਾਰ ਇੱਕ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਆਕਾਸ਼ਵਾਣੀ ਜੰਮੂ ਦੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਇਸ ਵਿਸ਼ੇਸ਼ ਰੇਲ ਗੱਡੀ ਨੂੰ ਰੇਲ ਗੱਡੀ ਨੰਬਰ 04606 ਤੇ 04605 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਹਰਿਦੁਆਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਜੋਂ ਚਲਾਇਆ ਜਾਏਗਾ। ਗੱਡੀ ਨੰਬਰ 04606 ਐਤਵਾਰ 14 ਜੂਨ 2026 ਨੂੰ ਸ਼ਾਮ 6:15 ਤੇ ਕਟੜਾ ਤੋਂ ਰਵਾਨਾ ਹੋਏਗੀ ਅਤੇ ਅਗਲੇ ਦਿਨ ਸਵੇਰੇ 6:30 ਹਰਿਦੁਆਰ ਪਹੁੰਚੇਗੀ। ਵਾਪਸੀ ਵਿੱਚ ਇਹ ਟ੍ਰੇਨ ਅਗਲੇ ਦਿਨ 7 ਕਟੜਾ ਪਹੁੰਚੇਗੀ। ਇੱਕ ਪੂਰੀ ਤਰ੍ਹਾਂ ਰਿਜ਼ਰਵਡ ਰੇਲ ਗੱਡੀ ਹੈ। ਇਹ ਰੇਲ ਗੱਡੀ ਰਸਤੇ ਵਿੱਚ ਮੁੱਖ ਸਟੇਸ਼ਨਾਂ 'ਤੇ ਰੁਕੇਗੀ, ਜਿਨ੍ਹਾਂ ਵਿੱਚ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ, ਜੰਮੂ ਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ ਅਤੇ ਰੁੜਕੀ ਸ਼ਾਮਿਲ ਨੇ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਸ੍ਰੀਲੰਕਾ ਵਿੱਚ ਤਿਕੋਣੀ ਇੱਕ ਦਿਨਾਂ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਏ ਨੂੰ 8 ਨਾਲ ਹਰਾ ਦਿੱਤਾ ਹੈ। ਰਿਤੁਰਾਜ ਗਾਇਕਵਾੜ ਨੇ 101 ਅਤੇ ਕਪਤਾਨ ਤਿਲਕ ਵਰਮਾ ਨੇ ਇਸ ਮੈਚ ਵਿੱਚ 60 ਦੌੜਾਂ ਬਣਾਈਆਂ। ਭਾਰਤ ਦਾ ਅਗਲਾ ਮੁਕਾਬਲਾ ਕੱਲ੍ਹ ਅਫਗਾਨਿਸਤਾਨ ਏ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ ਵਿੱਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ ਅਤੇ ਕੇਂਦਰ ਨੇ ਦੇਸ਼ ਵਿੱਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬ ਦੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਫਿਲਮ ਇੱਕ ਵਾਅਦਾ 'ਚੋਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਦੋਸਤੋ ਮਹਿਕ ਪੰਜਾਬ ਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਜਿੰਨੇ ਮੇਰਾ ਦਿਲ ਲੁੱਟਿਆ 'ਚੋਂ। ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਅਤੇ ਗੁਰਲੀਜ਼ ਅਖਤਰ ਦੀ ਆਵਾਜ਼ 'ਚ। ਲਓ ਜੀ, ਤੁਸੀਂ ਵੀ ਇੰਜੋਏ ਕਰੋ ਇਹ ਗੀਤ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੀ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਸ੍ਰੀ ਮੋਦੀ ਨੇ 26 ਮਈ 2014 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ 'ਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਵਿਦੇਸ਼ ਮੰਤਰੀ ਡਾਕਟਰ SJ ਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ 'ਤੇ ਹੋਣਗੇ। ਕੇਂਦਰ ਨੇ ਦੇਸ਼ ਵਿੱਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿੱਚ ਝੋਨੇ ਦੀ ਲੁਆਈ ਲਈ 3ਜਾ ਪੜਾਅ ਕੱਲ੍ਹ ਤੋਂ ਆਰੰਭ ਹੋ ਗਿਆ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 2 ਹੈਂਡ ਗ੍ਰੇਨੇਡ ਬਰਾਮਦ ਕੀਤੇ। 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਅੱਜ 541 ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਅਤੇ ਕ੍ਰਿਕਟ ਵਿੱਚ ਰਿਤੂਰਾਜ ਗਾਇਕਵਾੜ ਦੇ ਸੈਂਕੜੇ ਦੀ ਬਦੌਲਤ ਭਾਰਤ ਏ ਨੇ ਦਾ ਬੋਲਾ 'ਚ ਤਿਕੋਣੀ 1 ਦਿਨਾਂ ਅੰਤਰਰਾਸ਼ਟਰੀ ਮੈਚ ਦੀ ਲੜੀ ਦੇ ਪਹਿਲੇ ਮੈਚ ਵਿੱਚ ਸ਼੍ਰੀਲੰਕਾ ਏ ਨੂੰ 8 ਦੌੜਾਂ ਨਾਲ ਹਰਾਇਆ ਹੈ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ।

0: ਪੱਖੇ ਆਨ ਹੈਗੇ ਨੇ ਉਹਨਾਂ ਨੂੰ ਬੰਦ ਕਰ ਦਈਏ। ਇਹ ਸਾਡੀ ਸਾਰਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਅਸੀਂ ਐਨਰਜੀ ਅਸੀਂ ਇਸਤੇਮਾਲ ਕਰਦੇ ਹਾਂ, ਇੰਨੀ ਊਰਜਾ ਅਸੀਂ ਇਸਤੇਮਾਲ ਕਰਦੇ ਹਾਂ, ਉਹਨੂੰ ਘੱਟ ਕੀਤਾ ਜਾ ਸਕੇ। ਇਹਦੇ ਵਿੱਚ ਇੱਕ ਪਾਣੀ ਦਾ ਜਿਹੜਾ ਬਹੁਤ ਮਹੱਤਵ ਹੈ, ਸਾਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਪਾਣੀ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈਗਾ ਔਰ ਅਸੀਂ ਕਿੰਨਾ ਕੁ ਉਹਨੂੰ ਬਚਾਉਂਦੇ ਹਾਂ। ਅਸੀਂ ਆਪਣੇ ਆਪ ਵਿੱਚ ਸੋਚਾਂਗੇ, ਸਾਨੂੰ ਲੱਗੇਗਾ ਕਿ ਅਸੀਂ ਬਹੁਤ ਘੱਟ ਪਾਣੀ ਬਚਾਉਂਦੇ ਹੈਗੇ ਹਾਂ, ਵੇਸਟ ਜ਼ਿਆਦਾ ਕਰਦੇ ਹਾਂ। ਸਾਡੇ 'ਚੋਂ ਬਹੁਤ ਸਾਰੇ ਲੋਕ ਐਸੇ ਵੀ ਨੇ ਜੋ ਬਹੁਤ ਖਿਆਲ ਰੱਖਦੇ ਹਨ ਇਹਨਾਂ ਚੀਜ਼ਾਂ ਦਾ ਕਿ ਜਿਹੜਾ ਪਾਣੀ ਘਰ 'ਚ ਇਸਤੇਮਾਲ ਹੋ ਰਿਹਾ ਉਹ ਘੱਟ ਇਸਤੇਮਾਲ ਹੋਵੇ, ਵੇਸਟ ਨਾ ਹੋਵੇ, ਜਿਹੜਾ ਵੇਸਟੇਜ ਵਾਲਾ ਹੈਗਾ ਉਹਨੂੰ ਵੀ ਅਸੀਂ ਇਸਤੇਮਾਲ ਕਰੀਏ, ਆਪਣੇ ਭਾਵੇਂ ਲੌਂਸ ਦੇ ਵਿੱਚ ਕਰੀਏ ਜਾਂ ਗਮਲਿਆਂ ਵਿੱਚ ਪਾਣੀ ਦੇਣਾ ਹੈਗਾ ਜਾਂ ਤੁਸੀਂ ਕੱਪੜੇ ਧੋਣੇ ਨੇ, ਗੱਡੀਆਂ ਧੋਣੀਆਂ ਨੇ। ਤੇ ਇਸ ਬਾਰੇ ਸਾਡੇ ਨਾਲ ਜਿਹੜੇ ਪਾਣੀ ਵਿਭਾਗ ਤੋਂ ਆਫਿਸਰ ਜੁੜੇ ਹੋਏ ਨੇ ਇੰਜੀਨੀਅਰ ਲੁਪਿੰਦਰ ਸਿੰਘ ਜੀ, ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ। ਲੁਪਿੰਦਰ ਜੀ, ਜੋ ਪਾਣੀ ਦੀ ਸੰਭਾਲ ਬਾਰੇ ਮਿਸ਼ਨ ਲਾਈਫ ਦੇ ਵਿੱਚ ਇੱਕ ਵਿਸ਼ੇਸ਼ ਤੌਰ ਤੇ ਗੱਲ ਕਹੀ ਗਈ ਹੈ, ਸਾਨੂੰ ਉਸ ਬਾਰੇ ਦੱਸੋ ਕਿ ਕਿਸ ਤਰ੍ਹਾਂ ਅਸੀਂ ਇਸ ਨੂੰ ਬਚਾ ਸਕਦੇ ਹੈਗੇ ਹਾਂ।
1: ਬਾਲੀ ਜੀ, ਅੱਜ ਆਪਾਂ ਗੱਲ ਕਰ ਰਹੇ ਹਾਂ ਪਾਣੀ ਨੂੰ ਬਚਾਉਣ ਦੀ, ਪਾਣੀ ਦੀ ਸੰਭਾਲ ਦੀ। ਪਹਿਲਾਂ ਆਪਾਂ ਇਹ ਦੇਖੀਏ ਕਿ ਪਾਣੀ ਦਾ ਸਾਡੀ ਜੀਵਨ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ, ਮਹੱਤਵਪੂਰਨ ਹੈ। ਪਰ ਇਹਦੇ ਨਾਲ ਆਪਾਂ ਦੇਖੀਏ ਕਿ ਜਿੰਨੀਆਂ ਸਾਡੀਆਂ ਪੁਰਾਣੀਆਂ ਸੱਭਿਅਤਾਵਾਂ ਨੇ ਉਹ ਉੱਥੇ ਪਨਪੀਆਂ ਜਿੱਥੇ ਪਾਣੀ ਸੀ, ਉੱਥੇ ਉਹ ਪੈਦਾ ਹੋਈਆਂ। ਇਸ ਦੇ ਨਾਲ ਹੀ ਜੇ ਹੋਰ ਪਿੱਛੇ ਜਾਈਏ, ਬਚਪਨ ਵਿੱਚ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਕਿ ਮਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ। ਸਾਡੇ ਵਾਸਤੇ ਕੀ ਰੋਟੀ ਕੱਪੜਾ ਔਰ ਮਕਾਨ, ਕਿ ਪਾਣੀ ਬਹੁਤ ਹੈ। ਪਰ ਅੱਜ ਜਦੋਂ ਜਦੋਂ ਅਸੀਂ ਇੱਕ ਹਰੀ ਕ੍ਰਾਂਤੀ ਤੋਂ ਬਾਅਦ ਅੱਜ ਸ਼ਹਿਰੀਕਰਨ ਵੱਲ ਪਹੁੰਚੇ ਹਾਂ ਕਿ ਦੇਖਿਆ ਕਿ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਖੋਰਾ ਲੱਗ ਰਿਹਾ। ਖੇਤੀਬਾੜੀ ਨੂੰ ਅਸੀਂ ਛੱਡ ਨਹੀਂ ਸਕਦੇ, ਸ਼ਹਿਰੀਕਰਨ ਨੂੰ ਅਸੀਂ ਨਹੀਂ ਰੋਕ ਸਕਦੇ, ਪਰ ਕਹਿੰਦੇ ਨੇ ਮਾਹਿਰ ਦੱਸਦੇ ਨੇ ਕਿ ਪਾਣੀ ਨੂੰ ਬਚਾਇਆ ਜਾ ਸਕਦਾ, ਪਾਣੀ ਨੂੰ ਬਣਾਇਆ ਨਹੀਂ ਜਾ ਸਕਦਾ। ਅਸੀਂ ਜਿਹੜਾ ਸਾਡੇ ਕੋਲ ਪਾਣੀ ਜੋ ਸਾਨੂੰ ਮਿਲਿਆ, ਜੇ ਭਾਰਤ ਦੀ ਗੱਲ ਕਰੀਏ ਕਿ ਦੁਨੀਆਂ ਦਾ ਸਿਰਫ ਸਾਨੂੰ 4% ਪਾਣੀ ਮਿਲਿਆ। ਸਾਡੀ ਜਨਸੰਖਿਆ ਭਾਵੇਂ 18% ਦੇ ਆਸ ਪਾਸ ਪਹੁੰਚ ਗਈ ਆ, ਪਰ ਜਿਹੜਾ ਸਾਨੂੰ ਪਾਣੀ ਮਿਲਿਆ ਉਹ 4% ਪਾਣੀ ਮਿਲਿਆ। ਤੇ ਉਸ ਪਾਣੀ ਦੀ ਸੰਜਮੀ ਵਰਤੋਂ ਦੇ ਲਈ ਸਾਨੂੰ ਇਕੱਠੇ ਹੋਣਾ ਪਵੇਗਾ, ਜਾਗਰਿਤ ਹੋਣਾ ਪਵੇਗਾ। ਭਾਰਤ ਸਰਕਾਰ ਦੇ ਵੱਲੋਂ ਅਲੱਗ ਅਲੱਗ ਮਿਸ਼ਨ ਚਲਾਏ ਜਾ ਰਹੇ ਨੇ ਪਾਣੀ ਨੂੰ ਬਚਾਉਣ ਦੇ, ਚਾਹੇ ਉਹ ਮੋਰ ਕ੍ਰੋਪ ਪਰ ਡ੍ਰੌਪ ਤੁਕਾ ਸਿੰਚਾਈ ਸਕੀਮ ਹੈ, ਚਾਹੇ ਉਹ ਆਪਣਾ ਜਲ ਜੀਵਨ ਮਿਸ਼ਨ ਹੈ। ਇਹਦੇ ਨਾਲ ਹੀ ਬਹੁਤ ਸਾਰੇ ਜਿਹੜੇ ਜਾਗ੍ਰਿਤੀ ਜਲ ਸ਼ਕਤੀ ਅਭਿਆਨ ਹੈ, ਤੇ ਹੁਣੇ ਹੀ 1 ਜੂਨ ਤੋਂ 30 ਜੂਨ ਤੱਕ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ਹੇਠ ਖੇਤ ਬਚਾਓ ਅਭਿਆਨ, ਬੜਾ ਵਧੀਆ ਅਭਿਆਨ 30 ਜੂਨ ਤੱਕ ਚੱਲੇਗਾ। ਇਹਦੇ ਵਿੱਚ ਅਸੀਂ ਆਪਣੀ ਮਿੱਟੀ ਦੀ ਸਿਹਤ ਕਿਵੇਂ ਬਣਾਈ ਰੱਖਣੀ, ਪਾਣੀ ਦੀ ਬੱਚਤ ਕਿਵੇਂ ਕਰਨੀ, ਤੇ ਸਭ ਤੋਂ ਇੰਪੋਰਟੈਂਟ ਕਿ ਸਸਟੇਨੇਬਲ ਐਗਰੀਕਲਚਰ ਟਿਕਾਊ ਖੇਤੀ ਨੂੰ ਕਿਵੇਂ ਅਸੀਂ ਕਾਮਯਾਬ ਬਣਾਉਣਾ, ਤੇ ਫਾਰਮਰ ਦੇ ਖਰਚੇ ਵੀ ਘਟਾਉਣੇ ਨੇ। ਔਰ ਇਹਦੇ ਨਾਲ ਇੱਕ ਬਹੁਤ ਜੁੜਿਆ ਪਹਿਲੂ ਹੈ ਕਿ ਜਿਹੜੇ ਕੁਆਲਿਟੀ ਸੀਡ ਨੇ ਉਹ ਵੀ ਅਸੀਂ ਇਹਦੇ ਵਿੱਚ ਰੱਖਣੇ ਆ। ਗੱਲ ਮੁਕਾ ਕੇ ਆਪਾਂ ਨੇੜੇ ਆਈਏ ਕਿ ਅੱਜ ਜਿਹੜਾ ਸਮਾਂ ਆ ਉਹ ਪਾਣੀ ਨੂੰ ਬਚਾਉਣ ਦਾ, ਕਿਉਂਕਿ ਜੇ ਅਸੀਂ ਮੈਮ ਸਵਿਤਾ ਹੁਣੀ ਗੱਲ ਕੀਤੀ ਹੈ ਕਿ ਰਿਡਿਊਸ ਰੀਸਾਈਕਲ ਐਂਡ ਰੀਯੂਜ, ਕਿ ਜੋ ਸਾਨੂੰ ਪਾਣੀ ਮਿਲ ਰਿਹਾ ਅਸੀਂ ਜਿਹੜਾ ਟ੍ਰੀਟਡ ਵਾਟਰ ਆ ਉਹਨੂੰ ਇਰੀਗੇਸ਼ਨ ਲਈ ਵਰਤੀਏ। RO ਜੇ 1 ਲੀਟਰ ਅਸੀਂ ਪਾਣੀ ਫਿਲਟਰ ਕਰਦੇ ਹਾਂ ਅਤੇ 3 ਲੀਟਰ ਪਾਣੀ ਵੇਸਟ ਹੋ ਜਾਂਦਾ, ਉਸ ਪਾਣੀ ਨੂੰ ਅਸੀਂ ਰੀਯੂਜ ਵੱਲ ਲੈ ਕੇ ਚੱਲੀਏ। ਅਤੇ ਇਹਦੇ ਨਾਲ ਜੁੜੇ ਵਿਸ਼ੇ ਨੇ ਕਿ ਜੇ ਅੱਜ ਅਸੀਂ ਪਾਣੀ ਨੂੰ ਬਰਤਨ ਵਿੱਚ ਕੁਤਾਈ ਕਰ ਰਹੇ ਹਾਂ ਤਾਂ ਸਾਡੇ ਲਈ ਹੋਰ ਸਮੱਸਿਆਵਾਂ ਇਹਦੇ ਵਿੱਚ ਬਹੁਤ ਆ ਰਹੀਆਂ। ਮੈਮ ਉਹਨਾਂ ਨੇ ਗੱਲ ਕੀਤੀ ਆ ਸਿੰਗਲ ਯੂਜ ਪਲਾਸਟਿਕ ਦੀ, ਦੇਖੋ ਪਲਾਸਟਿਕ ਯੂਜ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਹੈ ਪਲਾਸਟਿਕ ਦੇ ਪ੍ਰਬੰਧਨ ਵਿੱਚ, ਮੈਨੇਜਮੈਂਟ ਦੇ ਵਿੱਚ। ਜਦੋਂ ਟੈਂਪਰੇਚਰ ਜ਼ਿਆਦਾ ਹੁੰਦਾ ਕਿ ਇਹ ਜਿਹੜਾ ਆ ਘੁਲਣ ਲੱਗ ਪੈਂਦਾ, ਇਹਦੇ ਵਿੱਚੋਂ ਮਾਈਕਰੋ ਪਲਾਸਟਿਕ ਰਿਲੀਜ਼ ਹੁੰਦੇ ਨੇ, ਉਹ ਜਿਹੜੇ ਮਾਈਕਰੋ ਪਲਾਸਟਿਕ ਨੇ ਜਦੋਂ ਇਹ ਸਾਡੀ ਮਿੱਟੀ ਦੇ ਵਿੱਚ ਸਾਡੇ ਪਾਣੀ ਦੇ ਵਿੱਚ ਆਉਂਦੇ ਨੇ ਅਤੇ ਸਾਡੀ ਫੂਡ ਚੇਨ ਦੇ ਵਿੱਚ ਆਉਂਦੇ ਨੇ ਅਤੇ ਸਾਡੇ ਵਾਸਤੇ ਇਹ ਡੇਂਜਰਸ ਹੁੰਦੇ ਨੇ ਅਤੇ ਸਾਨੂੰ ਬਿਮਾਰੀਆਂ ਨੂੰ ਜਨਮ ਦਿੰਦੇ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਰੀਏ ਕਿ ਸਮਾਂ ਹੈ ਕਿ ਅਸੀਂ ਅੱਜ ਜਾਗੀਏ, ਪਾਣੀ ਨੂੰ ਬਚਾਈਏ। ਕਹਿੰਦੇ ਹੁੰਦੇ ਜਲ ਹੈ ਤੋ ਕੱਲ ਹੈ, ਜਲ ਹੀ ਜੀਵਨ ਹੈ, ਅਤੇ ਇਹ ਸਾਨੂੰ ਲੋੜ ਹੈ ਕਿ ਅਲੱਗ ਅਲੱਗ ਵਿਭਾਗਾਂ ਨਾਲ ਜੁੜ ਕੇ ਅਸੀਂ ਪਾਣੀ ਦੀ ਸੰਭਾਲ ਲਈ ਜਿਹੜੇ ਆ ਪ੍ਰਾਪਤ ਯਤਨ ਕਰੀਏ।
0: ਬਿਲਕੁਲ ਠੀਕ ਗੱਲ ਕਹੀਏ ਤੁਸੀਂ ਲੁਪਿੰਦਰ ਜੀ। ਜੋ ਅਸੀਂ ਐਡੀ ਵੱਡੀ ਸਾਡੀ ਪਾਪੂਲੇਸ਼ਨ ਹੈ, ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਸਾਡੀ ਪਾਪੂਲੇਸ਼ਨ ਹੈਗੀ ਹੈ 140 ਕਰੋੜ ਦੇ ਕਰੀਬ, ਔਰ ਸਿਰਫ 4% ਸਾਡੇ ਕੋਲ ਪਾਣੀ ਹੈਗਾ ਪੂਰੇ ਭਾਰਤ ਵਿੱਚ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ। ਇਹਦੇ 'ਚੋਂ ਵੀ ਪੀਣ ਵਾਲਾ ਵੱਖਰਾ ਹੈਗਾ ਅਤੇ ਜਿਹੜਾ ਸਮੁੰਦਰ ਹੈਗੇ ਨੇ, ਖਾਰੇ ਸਮੁੰਦਰ ਹੈਗੇ ਨੇ, ਉਹ ਵੱਖਰੇ ਨੇ। ਅਤੇ ਅਸੀਂ ਪੀਣ ਵਾਲੇ ਪਾਣੀ ਦੀ ਜਦ ਗੱਲ ਕਰਦੇ ਹਾਂ, ਅਸੀਂ ਪੰਜਾਬ ਨੂੰ ਹੀ ਲਈਏ ਤਾਂ ਸਾਡੇ ਬਹੁਤ ਸਾਰੇ ਜ਼ਿਲ੍ਹੇ ਇੱਥੇ ਇਸ ਤਰ੍ਹਾਂ ਦੇ ਹੋ ਗਏ ਨੇ ਜਿੱਥੇ ਪਾਣੀ ਧਰਤੀ ਦੇ ਹੇਠਾਂ ਬਹੁਤ ਘੱਟ ਗਿਆ ਹੈਗਾ, ਬਹੁਤ ਥੱਲੇ ਚਲਾ ਗਿਆ, ਬਹੁਤ ਡੂੰਘੀ ਬੋਰਿੰਗ ਕਰਨੀ ਪੈਂਦੀ ਹੈ। ਇਸ ਤਰ੍ਹਾਂ ਸਾਡੇ ਇੱਥੇ ਖੇਤੀ ਦੀ ਰਵਾਇਤ ਹੈਗੀ ਹੈ ਝੋਨਾ ਬੀਜਣ ਦੀ ਅਤੇ ਹੋਰ ਚੀਜ਼ਾਂ ਦੀ, ਇਹਨੂੰ ਵੀ ਅਸੀਂ ਨਵੀਂ ਰਵਾਇਤ ਸ਼ੁਰੂ ਕਰੀਏ ਜਿਹਦੇ 'ਚ ਘੱਟ

0: ਪਾਣੀ ਦਾ ਇਸਤੇਮਾਲ ਹੋਵੇ ਤਾਂ ਕਿ ਪਾਣੀ ਬਚ ਸਕੇ। ਔਰ ਇੱਥੇ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਸਾਡੇ ਗੁਰਬਾਣੀ 'ਚ ਵੀ ਲਿਖਿਆ ਹੋਇਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਮਤਲਬ ਪਾਣੀ ਨੂੰ ਅਸੀਂ ਪਿਤਾ ਦਾ ਦਰਜਾ ਦਿੱਤਾ ਹੋਇਆ ਔਰ ਪਵਨ ਹਵਾ ਨੂੰ ਅਸੀਂ ਗੁਰੂਆਂ ਦਾ ਦਰਜਾ ਦਿੱਤਾ ਹੋਇਆ। ਇਹ ਦੋਨੋਂ ਚੀਜ਼ਾਂ ਹੀ ਸਾਡੇ ਜੀਵਨ ਨੂੰ ਚਲਾਉਂਦੀਆਂ ਨੇ। ਧਰਤੀ ਸਾਡੀ ਮਾਂ, ਅਗਰ ਧਰਤੀ ਤੇ ਅਸੀਂ ਰਹਿ ਕੇ ਅਸੀਂ ਉਹਨੂੰ ਸੰਵਾਰ ਨਹੀਂ ਸਕਦੇ, ਅਸੀਂ ਪਾਣੀ ਵੀ ਗੰਦਲੇ ਕਰਦੇ ਰਹਾਂਗੇ, ਅਸੀਂ ਵਾਯੂ ਹੈਗੀ ਹੈ ਉਹਨੂੰ ਵੀ ਪੋਲਿਊਸ਼ਨ ਦੇ ਰਾਹੀਂ ਗੰਦਾ ਕਰਦੇ ਰਹਾਂਗੇ ਤੇ ਜੀਆਂਗੇ ਕਿਸ ਤਰ੍ਹਾਂ। ਇਹ ਸਭ ਤੋਂ ਵੱਡਾ ਇੱਕ ਜਿਹੜਾ ਮੈਟਰ ਆਉਂਦਾ ਹੈਗਾ ਹੈ ਕਿ ਇਸ ਦੇ ਬਾਰੇ ਸਾਨੂੰ ਸਾਰਿਆਂ ਨੂੰ ਰਲ ਕੇ ਹਮਲਾ ਮਾਰਨ ਦੀ ਲੋੜ ਹੈ। ਸਵਿਤਾ ਜੀ, ਇਹਦੇ 'ਚ ਇੱਕ ਚੀਜ਼ ਹੋਰ ਆਉਂਦੀ ਹੈ ਕਿ ਜੋ ਅਸੀਂ ਅੱਜ ਕੱਲ੍ਹ ਸਾਰੇ ਜਾਣੇ ਟੈਕਨੋਲੋਜੀ ਵੱਧ ਗਈ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਇਸਤੇਮਾਲ ਕਰਦੇ ਹੈਗੇ, ਜੈਸੇ ਮੋਬਾਈਲ ਹੋ ਗਏ, ਤੁਹਾਡੇ ਲੈਪਟਾਪ ਹੋ ਗਏ ਜਾਂ ਕੋਈ ਵੀ ਇਲੈਕਟ੍ਰੋਨਿਕ ਗੈਜ਼ਟ ਹੋ ਗਿਆ, ਉਹਦੇ ਵਿੱਚ ਜੋ ਬੈਟਰੀਜ਼ ਇਸਤੇਮਾਲ ਹੁੰਦੀਆਂ ਜਿਹਨੂੰ ਅਸੀਂ ਈ ਵੇਸਟ ਵੀ ਕਹਿੰਦੇ ਹੈਗੇ ਹਾਂ, ਉਹਦੀ ਸੰਭਾਲ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਹੈਗਾ। ਅਸੀਂ ਨੋਰਮਲੀ ਕੀ ਹੁੰਦਾ ਹੈ ਕਿ ਅਸੀਂ ਘਰ ਦੀਆਂ ਜਿਹੜੀਆਂ ਟੋਰਚਾਂ ਦੀਆਂ ਬੈਟਰੀਆਂ ਵੀ ਹੁੰਦੀਆਂ ਨੇ, ਅਸੀਂ ਉਹ ਕੱਢ ਕੇ ਡਸਟਬਿਨ ਸਿੱਟ ਦਈਆਂ, ਜਾਂ ਕੋਈ ਹੋਰ ਸਾਡੇ ਮੋਬਾਈਲ ਦੀ ਖਰਾਬ ਹੋ ਗਈਆਂ ਅਸੀਂ ਉਹ ਵੀ ਸਿੱਟ ਦਿੰਦੇ ਹੈਗੀਆਂ। ਉਹਦੀ ਸਾਂਭ ਸੰਭਾਲ ਲਈ ਵੀ ਕੁਝ ਸੈਂਟਰਸ ਇੱਥੇ ਬਣੇ ਹੋਏ ਨੇ, ਉਹਨਾਂ ਬਾਰੇ ਸਾਨੂੰ ਸਰ ਥੋੜਾ ਜਿਹਾ ਦੱਸੋ ਕਿ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਸਹੀ ਢੰਗ ਨਾਲ, ਤਾਂ ਕਿ ਉਹ ਸਾਡੀ ਧਰਤੀ ਵਿੱਚ ਨਾ ਰਲੇ, ਉਹਦੇ ਜ਼ਹਿਰ ਨਾ ਘੋਲੇ, ਉਹਦੀ ਕਿਸ ਤਰ੍ਹਾਂ ਅਸੀਂ ਸਾਂਭ ਸੰਭਾਲ ਕਰ ਸਕਦੇ ਉਹਦੇ ਇਸਤੇਮਾਲ ਦੇ ਬਾਅਦ।
1: ਬਾਲੀ ਜੀ, ਦੇਖੀਏ, ਜਬ ਹਮ ਕਭੀ ਵੀ ਇਲੈਕਟ੍ਰੋਨਿਕ ਗੈਜੇਟਸ ਕੇ ਬਾਰੇ ਮੇਂ ਬਾਤ ਕਰਤੇ ਹੈਂ ਤੋ ਉਸਮੇਂ ਜੋ ਈ ਵੇਸਟ ਹੋਤਾ ਹੈ ਵੋ ਸਬਸੇ ਜ਼ਿਆਦਾ ਹਾਨੀਕਾਰਕ ਹੋਤਾ ਹੈ, ਉਸਕਾ ਡਿਸਪੋਜ਼ੇਬਲ ਵੀ ਉਤਨਾ ਹੀ ਮੁਸ਼ਕਿਲ ਹੋਤਾ ਹੈ। ਐਸੇ ਮੇਂ ਜਬ ਵੀ ਕਭੀ ਆਪ ਇਲੈਕਟ੍ਰੋਨਿਕ ਬੈਟਰੀਜ਼, ਯਾਨੀ ਕਿ ਜੋ ਸੈੱਲ ਹਮ ਏਸੀ ਕੇ ਰਿਮੋਟ ਮੇਂ ਯੂਜ਼ ਕਰ ਰਹੇ ਹੈਂ, ਟੀਵੀ ਕੇ ਰਿਮੋਟ ਮੇਂ ਯੂਜ਼ ਕਰ ਰਹੇ ਹੈਂ, ਯਾ ਫਿਰ ਟੋਰਚ ਮੇਂ ਯੂਜ਼ ਕਰ ਰਹੇ ਹੈਂ, ਜੈਸਾ ਆਪਨੇ ਕਹਾ, ਉਨਕੇ ਲੀਏ ਸਰ ਇੱਕ ਸੈਪਰੇਟ ਕਿਆ ਕਹਤੇ ਹੈਂ ਹਮੇਂ ਸੋਰਟਿੰਗ ਕਰਨੀ ਪੜੇਗੀ ਉਸਕੀ, ਕਿ ਹਮੇਂ ਐਸੇ ਨਹੀਂ ਉਸੇ ਆਪਣੇ ਰੈਗੂਲਰ ਬਿਨਸ ਮੇਂ ਹਮੇਂ ਨਹੀਂ ਫੇਂਕਣਾ ਹੈ, ਕਿਉਂਕਿ ਜਨਰਲੀ ਜੋ ਯੇ ਬੈਟਰੀਜ਼ ਬਣਾਈ ਜਾਤੀ ਹੈ ਯੇ ਮਰਕਰੀ ਔਰ ਹੈਵੀ ਮੈਟਲਸ ਕੇ ਸਾਥ ਮੇਂ, ਆਇਨਸ ਕੇ ਸਾਥ ਮੇਂ ਬਣਾਈ ਜਾਤੀ ਹੈ, ਤੋ ਅਗਰ ਹਮ ਇਨਹੇ ਆਪਣੇ ਰੈਗੂਲਰ ਬਿਨਸ ਮੇਂ ਫੇਂਕ ਦੇਂਗੇ ਤੋ ਸਰ ਯੇ ਇਨਵਾਇਰਮੈਂਟ ਮੇਂ ਜਾ ਕੇ ਮਿਲ ਜਾਏਗੀ। ਤੋ ਇਸਕੇ ਲੀਏ ਇੱਕ ਸਪੈਸ਼ਲ ਹਰ ਸ਼ਹਿਰ ਵਿੱਚ ਡਿਸਪੋਜ਼ਲ ਕਾਊਂਟਰ ਬਣਾਏ ਗਏ ਹੈ। ਜਨਰਲੀ ਹਮੇਂ ਕਰਨਾ ਚਾਹੀਏ ਕਿ ਹਮ ਸਾਰੀ ਬੈਟਰੀਜ਼ ਆਪਣੀ ਡੈਡ ਬੈਟਰੀਜ਼ ਕੋ ਇਕੱਠਾ ਕਰਤੇ ਰਹੇ, ਔਰ ਜਬ ਕਭੀ ਵੀ ਹਮਾਰਾ ਉਸ ਪਰਟੀਕੁਲਰ ਏਰੀਆ ਮੇਂ ਚੱਕਰ ਲਗਤਾ ਹੈ ਤੋ ਸਰ ਹਮੇਂ ਵਹੀਂ ਪੇ ਡਿਸਪੋਜ਼ ਆਫ ਕਰਨਾ ਚਾਹੀਏ। ਸਾਥ ਹੀ ਸਾਥ ਅੱਜ ਕੱਲ ਇਨਬਿਲਟ ਬੈਟਰੀਜ਼ ਆ ਰਹੀ ਹੈ ਮੋਬਾਈਲਸ ਮੇਂ, ਹਮ ਆਪਣੇ ਮੋਬਾਈਲਸ ਕੋ ਅਪਗ੍ਰੇਡ ਕਰਤੇ ਹੈ ਲੇਕਿਨ ਪੁਰਾਣਾ ਮੋਬਾਈਲ ਹਮ ਆਪਣੇ ਘਰ ਮੇਂ ਰੱਖ ਲੇਤੇ ਹੈ, ਤੋ ਉਸਕੇ ਲੀਏ ਵੀ ਹਮ ਕਰ ਸਕਤੇ ਹੈ ਕਿ ਯਾ ਤੋ ਹਮ ਪੁਰਾਣਾ ਮੋਬਾਈਲ ਐਕਸਚੇਂਜ ਮੇਂ ਦੇ ਦੇਂ, ਯਾ ਫਿਰ ਪੁਰਾਣਾ ਮੋਬਾਈਲ ਕੋ ਡੋਨੇਟ ਕਰ ਦੇਂ। ਉਸਮੇਂ ਕਿਆ ਹੋਗਾ ਕਿ ਜੋ ਆਪਕਾ ਬੈਟਰੀ ਕਾ ਹੈ ਲਾਈਫ ਵੋ ਹਮਾਰਾ ਫਰਦਰ ਰੀਯੂਜ਼ ਹੋ ਜਾਏਗਾ। ਅਗਰ ਹਮ ਡੋਨੇਟ ਕਰਤੇ ਹੈ ਤੋ ਕੋਈ ਔਰ ਉਸੇ ਰੀਯੂਜ਼ ਕਰੇਗਾ, ਅਗਰ ਹਮ ਉਸੇ ਐਕਸਚੇਂਜ ਕਰਤੇ ਹੈ ਤੋ ਕੰਪਨੀ ਉਸਕੀ ਹਰ ਇੱਕ ਈ ਵੇਸਟ ਕੋ ਪ੍ਰੋਪਰਲੀ ਮੈਨੇਜ ਕਰੇਗੀ, ਰੀਯੂਜ਼ ਕਰੇਗੀ ਔਰ ਹਮੇ ਇੱਕ ਨਯਾ ਪ੍ਰੋਡਕਟ ਕਮ ਐਕਸਪੈਂਸਿਸ ਪੇ ਮਿਲੇਗਾ ਜੋ ਕਿ ਇਨਵਾਇਰਮੈਂਟ ਕੋ ਕਮ ਡੈਮੇਜ ਕਰੇਗਾ। ਇਸਕੇ ਸਾਥ ਹੀ ਸਾਥ ਸਰ ਮੈਂ ਇੱਕ ਬਾਤ ਔਰ ਕਹਿਣਾ ਚਾਹੂੰਗੀ ਕਿ ਜੈਸੇ ਆਪਨੇ ਕਹਾ ਤਾ ਕਿ ਪਵਨ ਜੋ ਹੈ ਹਮਾਰੀ ਗੁਰੂ ਹੈ, ਪਾਣੀ ਹਮਾਰੀ ਪਿਤਾ ਹੈ, ਸਰ ਐਸੇ ਮੇਂ ਜਬ ਕਭੀ ਵੀ ਹਮ ਪਾਣੀ ਕੀ ਬਾਤ ਕਰਤੇ ਹੈ, ਪੀਨੇ ਕੀ ਪਾਣੀ ਕੀ ਬਾਤ ਕਰਤੇ ਹੈ, ਤੋ ਅਗਰ ਇੱਕ ਜਲੰਧਰ ਕੀ ਪਾਪੂਲੇਸ਼ਨ ਸਰ ਲਗਭਗ 22 ਲੱਖ ਹੈ, ਅਗਰ 22 ਲੱਖ ਪਾਪੂਲੇਸ਼ਨ ਮੇਂ ਸੇ ਸਿਰਫ 1000 ਲੋਕ ਵੀ ਯੇ ਫੋਲੋ ਕਰੇਂ ਕਿ ਜਬ ਵੀ ਵੋ ਘਰ ਸੇ ਬਾਹਰ ਨਿਕਲੇ ਤੋ ਵੋ ਆਪਣੀ ਸਟੀਲ ਬੋਟਲ ਯਾ ਫਿਰ ਜੋ ਵੀ ਬੋਟਲ ਵੋ ਯੂਜ਼ ਕਰ ਸਕਤੇ ਹੈ ਯਾ ਜੋ ਅਫੋਰਡ ਕਰ ਸਕਤੇ ਹੈ ਉਸ ਬੋਟਲ ਕੋ ਯੂਜ਼ ਕਰਤੇ ਹੋਏ ਘਰ ਸੇ ਪਾਣੀ ਲੈ ਕੇ ਜਾਤੇ ਹੈ ਤੋ ਉਹਨੇ ਮਾਰਕੀਟ ਸੇ ਪਾਣੀ ਖਰੀਦਨੇ ਕਾ ਸਰ ਬਚਾਓ ਹੋਗਾ। ਤੋ ਐਸੀ ਸਿਚੁਏਸ਼ਨ ਮੇਂ ਅਗਰ 1000 ਲੋਕ ਵੀ ਸਿਰਫ ਯੇ ਫੋਲੋ ਕਰਤੇ ਹੈ, 1000 ਫੈਮਿਲੀਜ਼ ਯੇ ਫੋਲੋ ਕਰਤੀ ਹੈ ਜਿਸ ਮੇਂ ਲਗਭਗ 4 ਸਦਸਯੋ ਕੀ ਫੈਮਿਲੀ ਹੈ, ਚਾਰੋ ਬਾਹਰ ਜਾ ਰਹੇ ਹੈ, ਹਰ ਰੋਜ਼ ਵੋ ਆਪਣਾ ਪਾਣੀ ਘਰ ਸੇ ਲੈ ਕੇ ਜਾਤੇ ਹੈ ਔਰ ਬਾਹਰ ਸੇ ਵਾਟਰ ਬੋਟਲ ਨਹੀਂ ਖਰੀਦਤੇ ਹੈ, ਤੋ ਸਰ ਇੱਕ ਸਾਲ ਮੇਂ ਹਮ ਲਗਭਗ 14,60,000 ਪਾਣੀ ਕੀ ਪਲਾਸਟਿਕ ਬੋਟਲਸ ਕੇ ਯੂਜ਼ ਸੇ ਬਚ ਜਾਏਂਗੇ ਸਰ, ਜਿਸ ਕੀ ਵਜਹ ਸੇ ਹਮਾਰੇ ਇਨਵਾਇਰਮੈਂਟ ਮੇਂ ਹਮ ਕੰਟ੍ਰੀਬਿਊਟ ਕਰੇਂਗੇ ਕਿ ਹਮ ਐਕਸਟਰਾ ਪਲਾਸਟਿਕ ਜਬਰਦਸਤੀ ਉਸਮੇਂ ਨਹੀਂ ਡਾਲ ਰਹੇ ਹੈ। ਉਸੀ ਤਰ੍ਹਾਂ ਸੇ ਹਮ ਕੁਛ ਔਰ ਛੋਟੀ ਛੋਟੀ ਸੀ ਚੀਜ਼ੇ ਰੱਖ ਸਕਤੇ ਹੈ, ਜੈਸੇ ਕਿ ਆਪਣੇ ਪਰਸ ਮੇਂ ਇੱਕ ਛੋਟਾ ਸਾ, ਲੁਪਿੰਦਰ ਜੀ ਨੇ ਅਭੀ ਕਹਾ ਤਾ ਕਿ ਸਿੰਗਲ ਯੂਜ਼ ਪਲਾਸਟਿਕ ਸਬਸੇ ਜ਼ਿਆਦਾ ਡੇਂਜਰਸ ਹੈ ਇਨਵਾਇਰਮੈਂਟ ਕੇ ਲੀਏ, ਕਿਉਂਕਿ ਜਬ ਵੋ ਹੀਟ ਹੋਤੀ ਹੈ ਤੋ ਵੋ ਉਸਕੇ ਮਾਈਕਰੋ ਪਲਾਸਟਿਕ ਪਾਰਟੀਕਲਸ ਹਮਾਰੇ ਇਨਵਾਇਰਮੈਂਟ ਮੇਂ, ਸੋਇਲ ਮੇਂ, ਵਾਟਰ ਮੇਂ, ਹਰ ਜਗ੍ਹਾ ਮਿਕਸਡ ਅਪ ਹੋਤੇ ਹੈ। ਐਸੇ ਮੇਂ ਅਗਰ ਹਮ ਇੱਕ ਕੱਪੜੇ ਕਾ ਬਣਾ ਥੈਲਾ ਆਪਣੇ ਪਰਸ ਮੇਂ, ਆਪਣੇ ਸਕੂਟਰ ਮੇਂ, ਆਪਣੀ ਕਾਰ ਮੇਂ ਰੱਖ ਲੇਤੇ ਹੈ ਤੋ ਹਮ ਸਿੰਗਲ ਯੂਜ਼ ਪਲਾਸਟਿਕ ਸੇ ਕਾਫੀ ਹੱਦ ਤੱਕ ਬਚ ਸਕਤੇ ਹੈ। ਆਪ ਦੇਖੇਂਗੇ ਕਿ ਜਬ ਕਭੀ ਆਪ ਸਬਜ਼ੀ ਖਰੀਦਨੇ ਜਾਤੇ ਹੈ ਤੋ ਲਗਭਗ 20 ਸੇ 25 ਥੈਲੇ ਆਪ ਪਲਾਸਟਿਕ ਕੇ ਲੈ ਲੇਤੇ ਹੈ, ਲੇਕਿਨ ਅਗਰ ਆਪਕੇ ਪਾਸ ਵਹੀਂ ਇੱਕ ਕੱਪੜੇ ਕਾ ਥੈਲਾ ਹੋਗਾ ਤੋ ਡੈਫੀਨੇਟਲੀ ਆਪ ਵੋ 20-25 ਪਲਾਸਟਿਕ ਕੀ ਥੈਲੀਆਂ ਇਨਵਾਇਰਮੈਂਟ ਮੇਂ ਭੇਜਨੇ ਸੇ ਬਚੋਗੇ। ਤੋ ਯੇ ਇੱਕ ਛੋਟੀ ਛੋਟੀ ਸੀ ਟ੍ਰਿਕ ਹੈ, ਜੈਸੇ ਕਿ ਹਮ ਪਾਣੀ ਬਚਾ ਸਕਤੇ ਹੈ। ਉਸੀ ਤਰ੍ਹਾਂ ਸੇ ਸਰ ਜੋ ਘਰ ਮੇਂ ਯੂਜ਼ ਹੋਤਾ ਹੈ ਸਰਫ, ਤੋ ਸਰਫ ਸਬਸੇ ਜ਼ਿਆਦਾ ਪਾਣੀ ਕੋ ਪੋਲਿਊਟ ਕਰਤਾ ਹੈ। ਅੱਜ ਕੱਲ੍ਹ ਸਭੀ ਘਰੋਂ ਮੇਂ ਲਗਭਗ ਯਾ ਤੋ ਫੁੱਲੀ ਆਟੋਮੈਟਿਕ ਮਸ਼ੀਨ ਹੈ ਯਾ ਸੈਮੀ ਆਟੋਮੈਟਿਕ ਮਸ਼ੀਨ ਹੈ ਜਿਸ ਮੇਂ ਸਰਫ ਫਿਰ ਵੀ ਰੀਯੂਜ਼ ਹੋਤਾ ਹੈ, ਬਟ ਫੁੱਲੀ ਆਟੋਮੈਟਿਕ ਮਸ਼ੀਨ

0: कि पानी बचाओ, आज मुद्दा ये भी है कि पानी नू भी बचाओ, मतलब की कि जिहड़ी वाटर क्वालिटी है वो पुअर हो रही है। दूजी गल तुसी कीती कि असी जिहड़े घरां दे विच जिहड़ा साडा कूड़ा है उहदा प्रबंधन किवें कर सकते हैं। इहदे नाल एक जुड़िया विशा होर है, एक सवाल होर है कि जब इंडिया एक नंबर वन ते कंट्री बन जा रहा है कि जिथे फूड वेस्टेज बहुत ज्यादा, असी देखते हाँ कि कितने ये मुक ना जाए, असी एक इको ही प्लेट विच सब्जी, एक विच दाल, एक विच रसगुल्ला, एक विच चावल, एक विच सलाद, फिर असी देखिया कि मैं खाना तो सिर्फ इचो एक पोर्शन सी, बाकी खाना मैं की कीता डस्टबीन दे विच सुट दिता। होया की कि जिहड़ी वो सब्जी पैदा होके आई कि उस सब्जी नू पैदा करने लई किन्ना पानी लग्या, किन्ने उते साडे रिसोर्सिस ਲੱਗੇ ਕਿ ਅਸੀਂ ਜਿਹੜੀ ਫੂਡ ਵੇਸਟੇਜ ਆ ਕਿ ਅਸੀਂ ਉਹਨੂੰ ਵੀ ਘਟਾਈਏ, ਤੇ ਜਿਹੜਾ ਕੌਂਸ਼ੀਅਸ ਬਾਇੰਗ ਹੈ ਅਸੀਂ ਉਹ ਕਰੀਏ ਕਿ ਸਾਨੂੰ ਇਹਦੀ ਜ਼ਰੂਰਤ ਹੈ, ਜਦ ਤੱਕ ਸਾਨੂੰ ਉਸ ਦੀ ਜ਼ਰੂਰਤ ਨਹੀਂ ਅਸੀਂ ਖਰੀਦੀਏ ਨਾ। ਗਿੱਲਾ ਕੂੜਾ ਜਿਹੜਾ ਹੈਗਾ ਬੜਾ ਸੌਖੀ ਟੈਕਨੀਕ ਆ ਕਿ ਅਸੀਂ ਉਹਦਾ ਪ੍ਰਬੰਧਨ ਕਰਨਾ, ਕਿਉਂਕਿ ਜਦੋਂ ਗਿੱਲਾ ਕੂੜਾ ਜਿਹੜਾ ਆ ਉਹ ਲੈਂਡਫਿਲ ਸਾਈਟਸ ਤੇ ਜਾਂਦਾ, ਉੱਥੇ ਆਵਾਰਾ ਕੁੱਤੇ ਜਾਂ ਆਵਾਰਾ ਪਸ਼ੂ ਆਉਂਦੇ ਨੇ, ਉਹ ਉਹਨੂੰ ਖਾਂਦੇ ਨੇ, ਜਦੋਂ ਉਹ ਉਹਨੂੰ ਖਾਂਦੇ ਨੇ ਨਾਲ ਉਹ ਬਹੁਤ ਸਾਰੀ ਪਲਾਸਟਿਕ ਵੀ ਨਿਗਲ ਲੈਂਦੇ ਨੇ, ਜਿਹਦੇ ਨਾਲ ਉਹਨਾਂ ਨੂੰ ਪ੍ਰੋਬਲਮਸ ਆਉਂਦੀ ਔਰ ਬਹੁਤ ਸਾਰੀਆਂ ਜਿਹੜੀਆਂ ਅਣਸੁਖਾਵੀਆਂ ਘਟਨਾਵਾਂ ਵੀ ਹੋ ਜਾਂਦੀਆਂ। ਉਹਦੇ ਲਈ ਕੀ ਹੈ ਕਿ ਬੜਾ ਸਿੰਪਲ ਟੈਕਨੀਕ ਹੈ ਕਿ ਉਹਦਾ ਅਸੀਂ ਕੰਪੋਸਟ ਬਣਾਈਏ, ਬੜੀ ਸੌਖੀ ਟੈਕਨੀਕ ਦਿੱਤੀ ਹੋਈ ਹੈ। ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਅਲੱਗ ਅਲੱਗ ਯੂਨਿਟ ਤੇ ਪ੍ਰਦਰਸ਼ਨੀ ਪ੍ਰੋਜੈਕਟ ਵੀ ਲਗਾਏ ਹੋਏ ਨੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿ ਅਸੀਂ ਜਿਹੜਾ ਉਹ ਗਿੱਲਾ ਕੂੜਾ ਆ ਛਿਲਕੇ ਨੇ ਫਲਾਂ ਦੇ ਉਹਦਾ ਪ੍ਰਬੰਧਨ ਜਿਹੜਾ ਕਰਕੇ, ਚਾਹੇ ਉਹ ਅਸੀਂ ਗੋਬਰ ਜਿਹੜਾ ਆ ਉਹਨੂੰ ਉੱਥੇ ਨਾਲ ਗਡੋਆ ਖਾਦ ਅਸੀਂ ਬਣਾ ਸਕਦੇ ਹਾਂ, ਤੇ ਉਹਨੂੰ ਅਸੀਂ ਖੇਤੀ ਦੇ ਵਿੱਚ ਕੈਮੀਕਲ ਫਰਟੀਲਾਈਜ਼ਰ ਦੇ ਇਲਾਵਾ ਅਸੀਂ ਜਿਹੜਾ ਇਹ ਔਰਗੈਨਿਕ ਖਾਦ ਆ ਉਹਨੂੰ ਉੱਥੇ ਪਾਈਏ, ਤੇ ਅਸੀਂ ਜਿਹੜਾ ਉਹਦਾ ਡਿਸਪੋਜ਼ਲ ਆ ਇਸ ਢੰਗ ਨਾਲ ਕਰੀਏ ਕਿ ਉੱਥੇ ਸਾਨੂੰ ਕਿ ਜਿਹੜੀਆਂ ਰਸਾਇਣਾਂ ਰਹਿਤ ਖੇਤੀ ਆ ਉਹਦੇ ਵੱਲ ਤੁਰੀਏ। ਔਰ ਬੜਾ ਸੌਖਾ ਕੰਮ ਹੈ ਕਿ ਅਸੀਂ ਇਹਨਾਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਲੈਂਡਫਿਲ ਸਾਈਟਸ ਨਾ ਬਣ ਦਈਏ, ਕਿਉਂਕਿ ਜਦੋਂ ਵੀ ਅਸੀਂ ਕਿਤੇ ਸ਼ਹਿਰ 'ਚ ਪਹੁੰਚਦੇ ਹਾਂ ਕਿ ਸਾਨੂੰ ਉੱਚੇ ਉੱਚੇ ਜਿਹੜੇ ਕੂੜੇ ਦੇ ਢੇਰ ਦਿਖਾਈ ਦਿੰਦੇ ਨੇ। ਸੋਲਿਡ ਵੇਸਟ ਮੈਨੇਜਮੈਂਟ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਹੈ ਸਾਡੇ ਵਾਸਤੇ ਬਣਨੀ ਜਾ ਰਹੀ ਹੈ। ਅੱਜ ਤੋਂ 40 ਸਾਲ ਪਿੱਛੇ ਚੱਲੀਏ ਆਪਾਂ, ਸਾਡੇ ਘਰਾਂ 'ਚ ਡਸਟਬੀਨ ਨਹੀਂ ਹੁੰਦੇ ਸੀ, ਪਰ ਅੱਜ ਦੇਖੋ ਹਰ ਇੱਕ ਘਰ 'ਚ 3-3, 4-4 ਡਸਟਬੀਨ ਹੈ ਕਿ ਅਸੀਂ ਇੰਨਾ ਜ਼ਿਆਦਾ ਜਿਹੜਾ ਆ ਕੂੜਾ ਇਕੱਠਾ ਕਰ ਰਹੇ ਹਾਂ, ਅਤੇ ਫਿਰ ਅਸੀਂ ਉਹਨੂੰ ਇਹ ਹੁੰਦਾ ਕਿ ਫਟਾਫਟ ਬਾਹਰ ਸੁੱਟ ਦਈਏ ਤਾਂ ਕਿ ਜਿਹੜਾ ਸਾਡੇ ਘਰ ਤੋਂ ਬਾਹਰ ਹੋ ਜਾਵੇ। ਬਟ ਅਗਰ ਉਹ ਚੀਜ਼ ਬਾਹਰ ਪਈ ਆ, ਕਲਾਈਮੇਟ ਦੇ ਵਿੱਚ ਆ ਰਹੀ ਆ, ਇਨਵਾਇਰਮੈਂਟ ਦੇ ਵਿੱਚ ਆ ਰਹੀ, ਜਿੱਥੇ ਅਸੀਂ ਸਾਹ ਲੈ ਰਹੇ ਹਾਂ, ਉਹ ਸਾਡੇ ਲਈ ਵੀ ਡੇਂਜਰਸ ਆ, ਜੀਵ ਜੰਤੂਆਂ ਲਈ ਵੀ ਡੇਂਜਰਸ ਆ, ਔਰ ਸਾਡੀ ਸਮੁੱਚੀ ਬਾਇਓਡਾਇਵਰਸਿਟੀ ਲਈ ਉਹ ਜਿਹੜੀ ਆ ਖਤਰਨਾਕ ਹੈ।
1: ਲੁਪਿੰਦਰ ਜੀ, ਜਦੋਂ ਅਸੀਂ ਵਿਆਹਾਂ ਵਿੱਚ ਜਾਂਦੇ ਹਾਂ, ਅਸੀਂ ਬਹੁਤ ਸਾਰੇ ਤਰ੍ਹਾਂ ਦੇ ਖਾਣੇ ਜਿਹੜੇ ਉੱਥੇ ਬਣੇ ਹੁੰਦੇ ਨੇ ਉਹਨੂੰ ਕੋਸ਼ਿਸ਼ ਕਰਦੇ ਹਾਂ ਇਕੱਠਾ ਇੱਕੋ ਵਾਰੀ ਪਾ ਕੇ ਮੁਕਾ ਲਈਏ, ਇਸ ਤੋਂ ਪਹਿਲਾਂ ਕੋਈ ਹੋਰ ਖਾ ਲਵੇ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਤੋਂ ਵੀ ਨਹੀਂ ਖਾਧਾ ਜਾਣਾ ਹੈਗਾ ਹੈ, ਔਰ ਅਸੀਂ ਉਹਨੂੰ ਵੇਸਟ ਕਰਕੇ ਸਿੱਟ ਦਿੰਦੇ ਹਾਂ। ਮੈਂ ਤੁਹਾਨੂੰ ਇੱਕ ਫਿਗਰ ਦੱਸਣਾ ਚਾਹੁੰਦਾ, ਜਿਹੜਾ ਯੂਨਾਈਟਿਡ ਨੇਸ਼ਨਸ ਹੈ, ਸੰਯੁਕਤ ਰਾਸ਼ਟਰ ਦੀ ਇੱਕ ਸੰਸਥਾ ਹੈਗੀ ਹੈ, ਉਹਨਾਂ ਦਾ ਅਦਾਰਾ ਹੈ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ। ਇਹਨਾਂ ਦੇ ਜਿਹੜੇ ਵੇਰਵੇ ਹੈਗੇ ਨੇ, ਪੂਰੇ ਵਿਸ਼ਵ ਵਿੱਚ ਜਿਹੜਾ ਵੀ ਖਾਣਾ ਤਿਆਰ ਹੁੰਦਾ ਉਹਦੇ ਚੋਂ ਜਿਹੜਾ ਅਸੀਂ ਮਤਲਬ ਅਨਾਜ ਪ੍ਰੋਡਿਊਸ ਵੀ ਕਰਦੇ ਹਾਂ ਔਰ ਜੋ ਖਾਣਾ ਵੀ ਤਿਆਰ ਕਰਦੇ ਹਾਂ ਉਹਦਾ 1/3 ਹਿੱਸਾ ਅਸੀਂ ਵੇਸਟ ਕਰ ਦਿੰਦੇ ਹੈਗੇ ਹਾਂ, ਜੋ ਕਿ ਬਹੁਤ ਵੱਡੀ ਮਾਤਰਾ ਹੈਗੀ ਹੈ। ਤੁਸੀਂ ਦੇਖੋਗੇ ਕਈ ਵਾਰੀ ਹੁੰਦਾ ਕਿ ਉਹ ਵਿਆਹ ਹੋਣ ਜਾਂ ਕੋਈ ਮੇਲਾ ਹੋਵੇ, ਅਸੀਂ ਦੇਖਦੇ ਹਾਂ ਬਾਹਰ ਬੱਚੇ ਜਾਂ ਬਜ਼ੁਰਗ ਕੋਈ ਵੀ ਭੁੱਖੇ ਵਿਚਾਰੇ ਜਿਹੜੇ ਬੈਠੇ ਹੁੰਦੇ ਹੈ। ਕੋਸ਼ਿਸ਼ ਕਰੀਏ ਕਿ ਜਿਹੜਾ ਇਹ ਖਾਣਾ ਅਸੀਂ ਇੱਕੋ ਵਾਰੀ ਸੋਚਦੇ ਹਾਂ ਕਿ ਖਾ ਲਾਂਗੇ ਔਰ ਸਾਡੇ ਤੋਂ ਨਹੀਂ ਖਾਇਆ ਜਾਂਦਾ, ਅਸੀਂ ਉਹਨੂੰ ਬਿਨ ਕਰ ਦਿੰਦੇ ਹਾਂ, ਡਸਟਬਿਨ ਸਿੱਟ ਦਿੰਦੇ ਹਾਂ, ਉਸ ਸਭ ਤੋਂ ਅੱਛਾ ਇਲਾਜ ਹੈ ਘੱਟ ਖਾਣਾ ਪਾਓ ਤਾਂ ਕਿ ਜਿਹੜਾ ਬਚ ਜਾਵੇ, ਕੋਈ ਬੰਦਾ ਰਹਿ ਗਿਆ ਜਾਂ ਕੋਈ ਆਸ ਪਾਸ ਜਿਹੜੇ ਐਸੇ ਭੁੱਖੇ ਹੈਗੇ ਨੇ ਵਿਚਾਰੇ ਜਿਹੜੇ ਖਾਣਾ ਆਪਣੇ ਆਪ ਨਹੀਂ ਲਿਆ ਸਕਦੇ, ਉਹਨਾਂ ਨੂੰ ਦਿੱਤਾ ਜਾ ਸਕੇ, ਉਹ ਇੱਕ ਸਮਾਜ ਦੀ ਸੇਵਾ ਵੀ ਹੁੰਦੀ ਹੈ ਇਸ ਦੇ ਨਾਲ ਨਾਲ। ਸਵਿਤਾ ਜੀ, ਇਹਦੇ ਵਿੱਚ ਕਿਉਂਕਿ ਇਹ ਸਾਰਾ ਹੀ ਜਿਹੜਾ ਮਿਸ਼ਨ ਲਾਈਫ ਹੈ, ਇਹ ਇੱਕ ਵਾਤਾਵਰਨ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਮਿਸ਼ਨ ਹੈ ਜਿਹਦੇ ਵਿੱਚ ਅਸੀਂ ਰਹਿ ਕੇ ਜਿਉਣੇ ਹੈਗੇ ਹਾਂ, ਸਾਡਾ ਜੀਵਨ ਹੀ ਵਾਤਾਵਰਨ ਦੇ ਨਾਲ ਚੱਲਦਾ ਹੈਗਾ। ਉਹਦੇ ਵਿੱਚ ਜੋ ਵਾਤਾਵਰਨ ਦੀ ਸੰਭਾਲ ਹੈ, ਤੁਸੀਂ ਇੱਕ ਮਦਰ ਵੀ ਹੈਗੇ ਹੋ, ਕਿਉਂਕਿ ਉਹ ਕਹਿੰਦੇ ਨੇ ਚੈਰਿਟੀ ਬਿਗਿਨਸ ਐਟ ਹੋਮ, ਜੋ ਪੇਰੈਂਟਸ ਹੈਗੇ ਨੇ ਉਹ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਇਹ ਟੀਚ ਕਰ ਸਕਦੇ ਨੇ, ਸਿਖਾ ਸਕਦੇ ਨੇ ਕਿ ਅਸੀਂ ਆਪਣੇ ਵਾਤਾਵਰਨ ਦੀ ਸੰਭਾਲ ਕਿਸ ਤਰ੍ਹਾਂ ਕਰੀਏ। ਐਜ਼ ਅ ਮਦਰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਸਾਨੂੰ ਐਜ਼ ਅ ਪੇਰੈਂਟਸ ਕੀ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਸਿਖਾਉਣ ਵਾਸਤੇ ਕਿ ਅਸੀਂ ਆਪਣੀ ਧਰਤੀ ਦੀ ਸੰਭਾਲ ਕਿਸ ਤਰ੍ਹਾਂ ਕਰ ਸਕੀਏ?
2: ਧੰਨਵਾਦ ਵਾਲੀ ਸਾਹਿਬ, ਮੈਂ ਇਸਮੇ ਇੱਕ ਚੀਜ਼ ਆਪਣੇ ਸੇ ਹੀ ਬਤਾਨੇ ਕੀ ਸ਼ੁਰੂਆਤ ਕਰੂੰਗੀ। ਜੈਸੇ ਕਿ ਆਜ ਕੱਲ ਸਕੂਲੋਂ ਮੈਂ ਜਬ ਕੋਰਸ ਕੇ ਸਾਥ ਮੇਂ ਕਾਪੀਆਂ ਮਿਲਤੀ ਹੈ, ਤੋ ਸਰ 5 ਸਬਜੈਕਟ ਹੋਤੇ ਹੈ ਯਾ 6 ਸਬਜੈਕਟ ਹੋਤੇ ਹੈ ਬੱਚੋਂ ਕੇ ਪਾਸ, ਬਟ ਅਗਰ ਉਨਕੀ ਕਾਪੀਜ਼ ਦੇਖੋਗੇ ਆਪ ਤੋ 6 ਸਬਜੈਕਟ ਤੋ 24 ਕਾਪੀਜ਼ ਮਿਲ ਰਹੀ ਹੈ, ਔਰ ਅਗਰ 5 ਸਬਜੈਕਟ ਹੈ ਤੋ 20 ਕਾਪੀਜ਼ ਮਿਲ ਰਹੀ ਹੈ, ਔਰ ਉਸਮੇ ਕਿਆ ਕਰਤੇ ਹੈ ਕਿ ਟੀਚਰ ਹਰ ਵਾਰ ਇੱਕ ਟਰਮ ਕਾ ਸਿਲੇਬਸ ਕੰਪਲੀਟ ਹੁਆ, ਚਾਹੇ ਕਾਪੀ ਕਿਤਨਾ ਵੀ ਭਰਾ ਹੋ, ਕਿਤਨਾ ਵੀ ਖਾਲੀ ਹੋ, ਵੋ ਕਾਪੀ ਚੇਂਜ ਕਰਾ ਦੇਤੇ ਹੈ। ਸਰ ਜੋ ਪੇਪਰ ਇੰਡਸਟਰੀ ਹੈ ਵੋ ਸਬਸੇ ਜ਼ਿਆਦਾ ਪਾਣੀ ਔਰ ਸਬਸੇ ਜ਼ਿਆਦਾ ਟ੍ਰੀਜ਼, ਇਨ ਦੋ ਚੀਜ਼ੋ ਕਾ ਇਸਤੇਮਾਲ ਕਰਤੀ ਹੈ। ਹਮ ਆਪਣੇ ਘਰ ਸੇ ਹੀ ਸ਼ੁਰੂਆਤ ਕਰਤੇ ਹੈ, ਸਟਾਰਟਿੰਗ ਮੇਂ ਮੇਰੇ ਬੱਚੇ

0: ਆਪਣੇ ਆਪ ਕਰ ਦਿੰਦੀ ਹੈਗੀ ਹੈ। ਇਹ ਬੜੀ ਵੱਡੀ ਗੱਲ ਹੈ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਅਸੀਂ ਸਾਰੇ ਜਣੇ ਮਿਲ ਕੇ ਇਸ ਮਿਸ਼ਨ ਲਾਈਫ ਵਾਸਤੇ ਹਮਲਾ ਮਾਰੀਏ ਤਾਂ ਕਿ ਜਿੱਥੇ ਸਾਡੀ ਆਪਣੀ ਇਸ ਵੇਲੇ ਜੋ ਜੀਵਨ ਸ਼ੈਲੀ ਉਹਨੂੰ ਅਸੀਂ ਚੰਗਾ ਕਰ ਸਕੀਏ, ਇਹਦੇ ਨਾਲ ਨਾਲ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਵਾਸਤੇ ਵੀ ਇੱਕ ਚੰਗੀ ਜੀਵਨ ਸ਼ੈਲੀ, ਚੰਗਾ ਸਾਫ ਸੁਥਰਾ ਵਾਤਾਵਰਨ, ਚੰਗਾ ਪੀਣ ਦਾ ਪਾਣੀ, ਸਾਫ ਸੁਥਰੀ ਧਰਤੀ ਛੱਡ ਕੇ ਜਾਈਏ। ਔਰ ਜਿਹੜੀ ਸਾਡੀਆਂ ਆਦਤਾਂ ਨੇ ਪਲਾਸਟਿਕ ਇਸਤੇਮਾਲ ਕਰਨ ਦੀਆਂ, ਕੂੜਾ ਸੁੱਟਣ ਦੀਆਂ, ਉਹਦੀ ਅਸੀਂ ਸਾਂਭ ਸੰਭਾਲ ਚੰਗੀ ਤਰ੍ਹਾਂ ਕਰੀਏ। ਲੁਪਿੰਦਰ ਕੁਮਾਰ ਜੀ ਔਰ ਸਵਿਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਸਾਰੀ ਚਰਚਾ ਵਿੱਚ ਤੁਸੀਂ ਆਪਣਾ ਯੋਗਦਾਨ ਬਹੁਤ ਅੱਛੇ ਤਰੀਕੇ ਨਾਲ ਪਾਇਆ। ਦੋਸਤੋ, ਇਸ ਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਖਤਮ ਕਰਦੇ ਹਾਂ। ਅਗਲੀ ਵਾਰੀ ਇੱਕ ਹੋਰ ਨਵੇਂ ਪ੍ਰੋਗਰਾਮ ਵਿੱਚ ਤੁਹਾਡੇ ਵਾਸਤੇ ਨਵੀਂ ਜਾਣਕਾਰੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਜੈ ਹਿੰਦ।
1: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵਿਭਾਗ ਅਤੇ ਖੇਤਰੀ ਸਮਾਚਾਰ ਇਕਾਈ ਦੀ ਸਾਂਝੀ ਪੇਸ਼ਕਸ਼ ਵਿਚਾਰ ਚਰਚਾ ਮਿਸ਼ਨ ਲਾਈਫ। ਇਸ 'ਚ ਭਾਗ ਲੈਣ ਵਾਲੇ ਸਨ ਸ਼੍ਰੀਮਤੀ ਸਵਿਤਾ ਸਿੰਘ, ਇੰਜੀ

0: ਜਿਹੜੀ ਸਾਡੀਆਂ ਆਦਤਾਂ ਨੇ ਪਲਾਸਟਿਕ ਇਸਤੇਮਾਲ ਕਰਨ ਦੀਆਂ, ਕੂੜਾ ਸੁੱਟਣ ਦੀਆਂ, ਉਹਦੀ ਅਸੀਂ ਸਾਂਭ ਸੰਭਾਲ ਚੰਗੀ ਤਰ੍ਹਾਂ ਕਰੀਏ। ਲੁਪਿੰਦਰ ਕੁਮਾਰ ਜੀ ਔਰ ਸਵਿਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਇਸ ਸਾਰੀ ਚਰਚਾ ਵਿੱਚ ਤੁਸੀਂ ਆਪਣਾ ਯੋਗਦਾਨ ਬਹੁਤ ਅੱਛੇ ਤਰੀਕੇ ਨਾਲ ਪਾਇਆ। ਦੋਸਤੋ ਇਸ ਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਖਤਮ ਕਰਦੇ ਹਾਂ, ਅਗਲੀ ਵਾਰੀ ਇੱਕ ਹੋਰ ਨਵੇਂ ਪ੍ਰੋਗਰਾਮ ਵਿੱਚ ਤੁਹਾਡੇ ਵਾਸਤੇ ਨਵੀਂ ਜਾਣਕਾਰੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਜੈ ਹਿੰਦ।
1: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵਿਭਾਗ ਅਤੇ ਖੇਤਰੀ ਸਮਾਚਾਰ ਇਕਾਈ ਦੀ ਸਾਂਝੀ ਪੇਸ਼ਕਸ਼ ਵਿਚਾਰ ਚਰਚਾ ਮਿਸ਼ਨ ਲਾਈਫ। ਇਸ 'ਚ ਭਾਗ ਲੈਣ ਵਾਲੇ ਸਨ ਸ਼੍ਰੀਮਤੀ ਸਵਿਤਾ ਸਿੰਘ, ਇੰਜੀਨੀਅਰ ਲੁਪਿੰਦਰ ਕੁਮਾਰ ਅਤੇ ਸੰਚਾਲਕ ਰਾਜੇਸ਼ ਚੰਦਰ ਬਾਲੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਗਜ਼ਲਾਂ।

ਦੋਸਤੋ, ਗੱਲ ਜਦੋਂ ਦਿਲ ਦੀ ਹੋਵੇ ਤਾਂ ਅਲਫਾਜ਼ ਘੱਟ ਪੈ ਜਾਂਦੇ ਨੇ, ਕਈ ਜਜ਼ਬਾਤ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿ ਜਾਂਦੇ ਨੇ। ਗਜ਼ਲਾਂ ਵੀ ਦੋਸਤੋ ਉਹੀ ਕਹਾਣੀ ਸੁਣਾਉਂਦੀਆਂ ਨੇ ਜੋ ਅਸੀਂ ਕਹਿ ਨਹੀਂ ਸਕਦੇ, ਉਹ ਸੁਰਾਂ ਵਿੱਚ ਵਹਿ ਜਾਂਦੇ ਨੇ। ਗਜ਼ਲਾਂ ਦੀ ਇਸ ਖੂਬਸੂਰਤ ਮਹਿਫਿਲ 'ਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡੀ ਦੋਸਤ ਸ਼ੁਭਤਾ। ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ ਇਸ ਖੂਬਸੂਰਤ ਗਜ਼ਲ ਦੇ ਨਾਲ।

ਦੋਸਤੋ, ਯਾਦਾਂ ਵੀ ਕਮਾਲ ਦੀਆਂ ਹੁੰਦੀਆਂ ਨੇ। ਨਾ ਉਹ ਪੂਰੀ ਤਰ੍ਹਾਂ ਸਾਡੇ ਕੋਲ ਹੁੰਦੀਆਂ ਨੇ, ਨਾ ਹੀ ਕਦੇ ਸਾਡੇ ਤੋਂ ਦੂਰ ਜਾਂਦੀਆਂ ਨੇ। ਕਈ ਵਾਰੀ ਇੱਕ ਧੁਨ, ਇੱਕ ਸ਼ੇਰ ਜਾਂ ਫਿਰ ਇੱਕ ਗਜ਼ਲ ਪੁਰਾਣੇ ਸਮੇਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਅੱਖਾਂ ਸਾਹਮਣੇ ਲਿਆ ਕੇ ਖੜੀਆਂ ਕਰ ਦਿੰਦੀਆਂ ਨੇ। ਅਤੇ ਕੁਛ ਇਹ ਗਜ਼ਲ ਵੀ ਇਸ ਔਰ ਹੀ ਇਸ਼ਾਰਾ ਕਰ ਰਹੀ ਸੀ ਦਿਲਾਂ ਦੇ ਇਸ ਅਹਿਸਾਸ ਨੂੰ ਅੱਗੇ ਵਧਾਉਂਦਿਆਂ ਹੋਇਆਂ। ਆਓ ਸੁਣਦਿਆਂ ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲੀ ਗਜ਼ਲ।

ਦੋਸਤੋ, ਦੁਆਵਾਂ ਦੀ ਖੂਬਸੂਰਤੀ ਵੀ ਇਹ ਹੁੰਦੀ ਹੈ ਕਿ ਉਹ ਦਿਲ ਤੋਂ ਨਿਕਲਦੀਆਂ ਨੇ ਅਤੇ ਰਾਹ ਆਪਣਾ ਆਪ ਬਣਾ ਲੈਂਦੀਆਂ ਨੇ। ਕਈ ਵਾਰੀ ਜਿਨ੍ਹਾਂ ਗੱਲਾਂ ਨੂੰ ਅਸੀਂ ਸ਼ਬਦਾਂ ਵਿੱਚ ਨਹੀਂ ਕਹਿ ਪਾਉਂਦੇ, ਉਹ ਵੀ ਰੱਬ ਤੱਕ ਪਹੁੰਚ ਜਾਂਦੀਆਂ ਨੇ। ਅਲਫਾਜ਼ਾਂ ਅਤੇ ਅਹਿਸਾਸਾਂ ਦੇ ਇਸ ਸਫ਼ਰ ਨੂੰ ਜਾਰੀ ਰੱਖਦਿਆਂ ਹੋਇਆਂ ਸੁਣਦਿਆਂ ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲੀ ਗਜ਼ਲ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੀ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ
3: ਸੁਵਿਧਾ ਮੈਮ ਜੀ, ਗੁੱਡ ਮਾਰਨਿੰਗ ਜੀ।
2: ਗੁੱਡ ਮਾਰਨਿੰਗ ਜੀ, ਨਮਸਕਾਰ, ਕੌਣ ਬੋਲ ਰਹੇ ਨੇ?
3: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਸਾਕਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
2: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
3: ਤੁਹਾਡਾ ਵੀ ਮੁੱਲਾਪੁਰ ਸਾਕਾ ਮੰਡੀ ਵਿੱਚ ਬਹੁਤ ਬਹੁਤ ਸਵਾਗਤ ਆ। ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ, ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ।
2: ਬਹੁਤ ਬਹੁਤ ਸ਼ੁਕਰੀਆ ਜੀ। ਬਲੈਸਿੰਗਸ ਜਿਹੜੀਆਂ ਨੇ, ਜਿਹੜੀਆਂ ਦੁਆਵਾਂ ਨੇ, ਉਹ ਬਹੁਤ ਜ਼ਰੂਰੀ ਹੁੰਦੀਆਂ ਨੇ, ਅਤੇ ਨਾਲ ਦੇ ਨਾਲ ਸਰਾਹਨਾ ਵੀ, ਕਿਉਂਕਿ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਅਸੀਂ ਕਿਸ ਔਰ ਅੱਗੇ ਵੱਧ ਰਹੇ ਹਾਂ
3: ਜੀ।
2: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਫਿਰ ਅੱਜ ਕਿਹੜਾ ਗੀਤ ਸੁਣੋਗੇ ਪ੍ਰੋਗਰਾਮ 'ਚ?
3: ਗੀਤ ਸੁਣਨਾ ਜੀ, ਮੇਰੀ ਲਾਟਰੀ

0: ਹਾਂ ਜੀ ਫਿਲਮ ਹੋਲੀ ਆਏ ਨੇ ਤਾਂ।
1: ਵਾਹ ਜੀ ਵਾਹ, ਤੁਹਾਡੀ ਲੋਟਰੀ ਸੱਚੀ ਲੱਗੀ ਹੈ।
0: ਹਾਂਜੀ ਹਾਂਜੀ ਜੀ, ਫੋਨ ਮੇਰਾ ਲੱਗ ਗਿਆ ਜੀ, ਲੋਟਰੀ ਲੱਗ ਗਈ।
1: ਵਾਹ ਜੀ ਵਾਹ, ਸਰੋਤੇ ਇੰਨਾ ਜ਼ਿਆਦਾ ਜੁੜੇ ਹੋਏ ਨੇ ਰੇਡੀਓ ਦੇ ਨਾਲ, ਆਕਾਸ਼ਵਾਣੀ ਰੇਡੀਓ ਨਾਲ, ਕਿ ਇਹਨੂੰ ਲੋਟਰੀ ਲੱਗਣਾ ਹੀ ਮੰਨਦੇ ਨੇ ਜਦੋਂ ਪ੍ਰੋਗਰਾਮ 'ਚ ਫੋਨ ਲੱਗ ਜਾਂਦਾ।
0: ਬਹੁਤ ਔਖਾ ਫੋਨ ਲੱਗਦਾ ਜੀ, ਅੱਜ ਕਈ ਦਿਨਾਂ ਬਾਅਦ ਲੱਗਿਆ,
1: ਚਲੋ
0: ਡੇਲੀ ਕਾਲ ਵਾਲੇ ਹਟਦੇ ਨੇ, ਡੇਲੀ ਫੋਨ ਉਹੀ ਲਾਈ ਜਾਂਦੇ ਬਾਰ ਬਾਰ।
1: ਓਹੋ, ਚਲੋ ਤੁਹਾਡੀ ਇਹ ਜਿਹੜਾ ਮੈਸੇਜ ਹੈ, ਤੁਹਾਡੀ ਜਿਹੜੀ ਸ਼ਿਕਾਇਤ ਹੈ, ਉਹਨਾਂ ਤੱਕ ਪਹੁੰਚ ਗਈ ਹੋਵੇਗੀ, ਅਤੇ ਉਹ ਵੀ ਕੋਸ਼ਿਸ਼ ਕਰਨਗੇ ਕਿ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ।
0: ਮੈਡਮ FM ਰੇਨਬੋ ਚੈਨਲ ਦੇ ਵੀ ਇੱਧਰ ਵੀ ਸਾਰੇ ਪਾਸੇ ਉਹੀ ਸਰੋਤੇ ਆ।
1: ਅੱਛਾ
0: ਲੋਕ
1: ਜੀ,
0: ਸਾਨੂੰ ਕਹਿੰਦੇ ਕੈਸਟ ਚੱਲਦੀ ਹੈ ਕਿ ਰੇਡੀਓ ਚੱਲਦਾ, ਜੇ ਇਹਨਾਂ ਦੇ
1: ਅੱਛਾ,
0: ਪੈਸੇ ਲੈਂਦੇ ਆ। ਅਸੀਂ ਕਿਹਾ ਨਹੀਂ ਵੀ ਇਹ ਡੇਲੀ ਡੇਲੀ ਕਾਲਾਂ ਲਾਉਂਦੇ ਆ। ਚਲੋ
1: ਚਲੋ,
0: ਕਹਿੰਦੇ ਤੈਨੂੰ ਕੇਲ ਕਸੋ, ਮੈਂ ਡਾਕਟਰ ਸਾਹਿਬ ਨੂੰ ਚਿੱਠੀ ਪਾਈ ਹੋਈ ਆ।
1: ਅੱਛਾ ਜੀ, ਚਲੋ ਅੱਜ ਤੁਹਾਡੀ ਫਿਰ ਕਾਲ ਲੱਗ ਗਈ ਹੈ, ਤੁਹਾਡੀ ਲੋਟਰੀ ਲੱਗ ਗਈ ਹੈ, ਅਤੇ ਤੁਹਾਨੂੰ ਗੀਤ ਵੀ ਅਸੀਂ ਫਿਰ ਇਹੋ ਜਿਹੇ ਸੁਣਾਉਣਾ,
0: ਠੀਕ ਹੈ ਜੀ ਮੈਡਮ ਜੀ,
1: ਕਿਸ਼ੋਰ
0: ਧੰਨਵਾਦ।
1: ਕੁਮਾਰ ਦਾ ਗਾਇਆ।
0: ਹਾਂਜੀ
1: ਬਹੁਤ
0: ਧੰਨਵਾਦ।
1: ਬਹੁਤ ਸ਼ੁਕਰੀਆ। ਲਓ ਜੀ, ਹੋਲੀ ਆਈ ਰੇ ਫਿਲਮ 'ਚੋਂ ਕਿਸ਼ੋਰ ਕੁਮਾਰ ਦਾ ਗਾਇਆ ਗੀਤ, ਇਹਨਾਂ ਦੀ ਫਰਮਾਇਸ਼ ਤੁਸੀਂ ਵੀ ਸੁਣੋ ਅਤੇ ਆਪਣੀ ਫਰਮਾਇਸ਼ ਵੀ ਸਾਨੂੰ ਦੱਸੋ।

0: होली आई रे फिल्म चो किशोर कुमार का गाया गीत तुसी सुन रहे से। तो दोस्तों साढ़े जो लिसनर्स ने उन्हों का फोन लगना इस प्रोग्राम च, उन्हों का कहना है कि लॉटरी लगे दे बराबर ही है। तो आओ जानते हैं फिर लॉटरी अगली कि लगी, यानी कि अगली इस प्रोग्राम च कॉल किन्हां दी लगी है। हैलो,
1: ਸੁਭਦਾ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਮੈਂ ਕੁਲਦੀਪ ਸਿੰਘ ਬੋਲਦਾ ਜੀ, ਪਿੰਡ ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਕੀ
1: ਹਾਂਜੀ
0: ਹਾਲ
1: ਮੈਮ,
0: ਚਾਲ ਨੇ?
1: ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਮੈਂ ਦੋਸਤਾਂ ਨੂੰ ਗੱਲਾਂ ਨਹੀਂ ਕਰਨਾ ਚਾਹੀਦਾ, ਇਹ ਕੌਲ ਬਹੁਤ ਮਿਹਨਤ ਦਾ ਲੱਗਦੀ ਹੈ ਮੈਮ,
0: ਹਾਂਜੀ
1: ਐਵੇਂ ਨਹੀਂ ਕੌਲ ਲੱਗਦੀ ਜੀ।
0: ਚਲੋ ਅੱਜ ਤੁਹਾਡੀ ਕੌਲ ਲੱਗ ਗਈ ਹੈ।

0: ਕਿਹੜਾ
1: ਹਾਂਜੀ
0: ਗੀਤ
1: ਹਾਂਜੀ
0: ਸੁਣੋਗੇ
1: ਨਾ,
0: ਤੁਸੀਂ?
1: ਬਹੁਤ ਬਹੁਤ ਤੁਹਾਨੂੰ ਪਰਮਾਤਮਾ ਤਰੱਕੀਆਂ ਪਾ ਕੇ ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ।
0: ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀਆਂ ਦੁਆਵਾਂ ਜਿਹੜੀਆਂ ਨੇ, ਤੁਹਾਡੀਆਂ ਬਲੇਸਿੰਗਸ ਜਿਹੜੀਆਂ ਨੇ, ਉਹ ਇੰਝ ਹੀ ਬਣੀਆਂ ਰਹਿਣ ਅਤੇ ਅਸੀਂ ਸਰਬੱਤ ਦੇ ਭਲੇ ਦੀ ਕਾਮਨਾ ਕਰੀਏ, ਬਸ ਅਸੀਂ
1: ਹਾਂਜੀ
0: ਇਹੀ
1: ਹਾਂਜੀ,
0: ਚਾਹੁੰਦੇ
1: ਬਹੁਤ
0: ਹਾਂ।
1: ਵਧੀਆ ਵਿਚਾਰ ਆ ਜੀ।
0: ਹਾਂਜੀ, ਕਿਹੜਾ ਗੀਤ ਸੁਣੋਗੇ ਫਿਰ ਤੁਸੀਂ ਅੱਜ?
1: ਅੱਜ ਗਾਣਾ ਆਪਾਂ ਸੁਣਨਾ ਜੀ, ਆਹਦਾ ਮੋਹਰਾ ਮੂਵੀ ਦਾ ਜੀ, ਤੂੰ ਚੀਜ਼ ਬੜੀ ਹੈ ਮਸਤ ਮਸਤ।
0: ਠੀਕ ਹੈ ਜੀ, ਉਦਿਤ ਨਾਰਾਇਣ ਕਵਿਤਾ ਅਤੇ ਕ੍ਰਿਸ਼ਨ ਮੂਰਤੀ ਦੀ ਆਵਾਜ਼ 'ਚ।
1: ਧੰਨਵਾਦ ਧੰਨਵਾਦ, ਬਹੁਤ
0: ਧੰਨਵਾਦ
1: ਬਹੁਤ
0: ਜੀ,
1: ਤਰੱਕੀਆਂ ਬਾਕੀ ਸਨ।
0: ਧੰਨਵਾਦ ਜੀ। ਮੋਹਰਾ ਫਿਲਮ ਸੰਨ 1994 'ਚ ਫਿਲਮ ਆਈ। ਇਸ ਫਿਲਮ 'ਚੋਂ ਉਦਿਤ ਨਾਰਾਇਣ ਕਵਿਤਾ ਅਤੇ ਕ੍ਰਿਸ਼ਨ ਮੂਰਤੀ ਦਾ ਗਾਇਆ ਇਹ ਗੀਤ, ਤੁਸੀਂ ਵੀ ਸੁਣੋ।

0: ਫਿਲਮ ਮੋਹਰਾ ਦਾ ਗੀਤ ਤੁਸੀਂ ਸੁਣ ਰਹੇ ਸੀ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ,
1: ਹੈਲੋ,
0: ਹਾਂਜੀ,
1: ਮੈਂ ਸੁਪਾਲ ਸਿੰਘ, ਨੈਸ਼ਨਲ ਕਲੋਨੀ, ਬਠਿੰਡਾ।

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਤੇ ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਹੁਣ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਸ਼ਾਇਦ ਕੁਛ ਟੈਕਨੀਕਲ ਐਰਰ ਕਰਕੇ ਸਾਡੀ ਜਿਹੜੀ ਕਾਲ ਹੈ ਜਾਂ ਸਾਡੀ ਆਵਾਜ਼ ਜਿਹੜੀ ਉਹ ਇਹਨਾਂ ਤੱਕ ਨਹੀਂ ਪਹੁੰਚ ਪਾ ਰਹੀ। ਕੋਸ਼ਿਸ਼ ਕਰ ਰਹੇ ਹਾਂ। ਹੈਲੋ ਹੈਲੋ ਸ਼ਾਇਦ ਕੁਛ ਟੈਕਨੀਕਲ ਐਰਰ ਕਰਕੇ ਸਾਡੀ ਆਵਾਜ਼ ਜਿਹੜੀ ਹੈ ਸ਼ਾਇਦ ਕਾਲ ਕਨੈਕਟ ਨਹੀਂ ਹੋ ਪਾ ਰਹੀ ਹੈ, ਲੇਕਿਨ ਕੋਈ ਗੱਲ ਨਹੀਂ, ਪ੍ਰੋਗਰਾਮ ਚੱਲਦਾ ਰਹੇਗਾ ਤਾਂ ਤੁਸੀਂ ਆਪਣੀ ਫਰਮਾਇਸ਼ ਦੱਸਣ ਲਈ ਸਾਨੂੰ ਕਾਲ ਕਰੋ 0181 3842 173। ਅਤੇ ਫਿਲਹਾਲ ਨਾਮ ਫਿਲਮ 1986 'ਚ ਫਿਲਮ ਆਈ ਸੀ, ਇਸ ਫਿਲਮ 'ਚੋਂ ਪੰਕਜ ਉਦਾਸ ਅਤੇ ਸਾਥੀਆਂ ਦੀ ਆਵਾਜ਼ 'ਚ ਇਹ ਗੀਤ ਸੁਣੋ।

ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਹੁਣ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ, ਸ਼ਾਇਦ ਇੱਕ ਵਾਰ ਫਿਰ ਤੋਂ ਕੁਛ ਟੈਕਨੀਕਲ ਐਰਰ ਜਿਹੜਾ ਹੈ ਉਹ ਆ ਗਿਆ, ਜਿਸ ਦੇ ਕਰਕੇ ਕਾਲ ਨਹੀਂ ਲੱਗ ਰਹੀ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਹੈਲੋ ਹੈਲੋ ਹੈਲੋ ਹੈਲੋ ਹੈਲੋ, ਸ਼ਾਇਦ ਕੁਛ ਟੈਕਨੀਕਲ ਐਰਰ ਹੈ ਜਿਸ ਵਜ੍ਹਾ ਨਾਲ ਕਾਲ ਨਹੀਂ ਲੱਗ ਪਾ ਰਹੀ ਹੈ, ਲੇਕਿਨ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰੋ, ਉਹਦੇ ਲਈ ਨੰਬਰ ਡਾਇਲ ਕਰੋ 0181-2342-173, ਔਰ ਇਸ ਦੇ ਨਾਲ ਹੀ ਇਸ ਪ੍ਰੋਗਰਾਮ 'ਚ ਅਗਲਾ ਗੀਤ ਜ਼ੰਜੀਰ ਫਿਲਮ 'ਚੋਂ ਵਜੀ ਅਤੇ ਪਲਕ ਮੁੰਛਲ ਦੀ ਆਵਾਜ਼ 'ਚ ਤੁਸੀਂ ਵੀ ਇੰਜੋਏ ਕਰੋ।

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਸਾਡੇ ਇਸ ਪ੍ਰੋਗਰਾਮ 'ਚ ਸਾਨੂੰ ਬਹੁਤ ਸਾਰੇ ਸਰੋਤਿਆਂ ਨੇ ਕਈ ਸਾਰੇ ਮੈਸੇਜਿਸ ਭੇਜੇ ਨੇ ਕਿ ਉਹਨਾਂ ਦੀ ਕੀ ਫਰਮਾਇਸ਼ ਹੈ, ਉਹ ਕਿਹੜੇ ਗੀਤ ਸੁਣਨਾ ਚਾਹੁੰਦੇ ਨੇ। ਆਓ ਫਿਰ ਦੇਖਦੇ ਹਾਂ ਕਿ ਪਹਿਲਾ ਵਟਸਐਪ ਮੈਸੇਜ ਕਿਹਦਾ ਆਇਆ। ਪਹਿਲਾ ਮੈਸੇਜ ਆਇਆ ਜੀ SM ਜਾਵੇਦ ਗੁਮਲਾ ਦਾ ਝਾਰਖੰਡ ਤੋਂ, ਅਤੇ ਅਗਲਾ ਮੈਸੇਜ ਲਿਖਦੇ ਨੇ ਚਾਂਦਮਾਰੀ ਪਿੰਡ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਧਾ, ਮਮਤਾ ਰਾਣੀ, ਅਭਿਸ਼ੇਕ ਮਿੱਧਾ ਅਤੇ ਦਿਵਿਆ। ਅਗਲੇ ਸਾਥੀ ਨੇ ਟਾਣੀ ਲਾਲ ਖਾਂ, ਜਾਵੇਦ ਖਾਂ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ, ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ, ਵਿਸ਼ਾਲ, ਸ਼ਾਲਨੀ, ਟਿਵਾਂਸ਼ੀ, ਬਠਿੰਡਾ ਰੋਡ, ਮੰਡੀ ਡੱਬਵਾਲੀ ਤੋਂ ਰਾਜੇਂਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ। ਅਤੇ ਅਗਲੇ ਸਾਥੀ ਨੇ ਸੁਚੇਨ ਸਿੰਘ ਪਵਾਰ, ਸਨੋਰ ਤੋਂ, ਪ੍ਰਵੀਨ ਕੌਰ, ਹਰਮਨਜੋਤ ਕੌਰ, ਮਨਜੋਤ ਕੌਰ, ਜੋਬਨਪ੍ਰੀਤ ਸਿੰਘ, ਰਕੇਸ਼, ਨਰੇਸ਼, ਜਗਦੀਸ਼, ਅੰਗਰੇਜ਼ ਬੱਟੀ, ਨਛੱਤਰ ਸਿੰਘ ਜੀ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ, ਜ਼ਰੂਰ ਸੁਣਾਵਾਂਗੇ। ਇਹ ਲਿਖਦੇ ਨੇ ਜੀ ਜੰਡਵਾਲਾ ਤੋਂ। ਅਤੇ ਅਗਲਾ ਮੈਸੇਜ ਆਇਆ ਜੀ ਗ੍ਰਾਮ ਪੀਪਲ ਰੋਡ, ਸਰਗਾਓਂ, ਛੱਤੀਸਗੜ੍ਹ ਤੋਂ, ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਂਸ਼ ਵਰਮਾ ਦਾ। ਅਗਲੇ ਸਾਥੀ ਨੇ ਪਿੰਡ ਬਿੱਲੀਮਾਰ ਤੋਂ ਪ੍ਰੇਮ ਕੁਮਾਰ, ਪਰਵੀਨ ਰਾਣੀ, ਅਲੀਸ਼ਾ, ਅਰਮਨ, ਅਰਮਾਨ, ਰਕੇਸ਼ ਕੁਮਾਰ, ਮਮਤਾ ਰਾਣੀ, ਗ੍ਰਾਮ ਕੋਹਰਾ, ਜ਼ਿਲ੍ਹਾ ਰਾਜਨਾਥ ਗਾਓਂ, ਛੱਤੀਸਗੜ੍ਹ ਤੋਂ, ਬਬਲੂ ਸਾਹੂ, ਜਾਮੁਨ ਦੇਵੀ ਸਾਹੂ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ ਅਤੇ ਆਰਾਧਿਆ ਸਾਹੂ। ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ, ਇਹ ਲਿਖਦੇ ਨੇ ਜੀ ਗਾਓਂ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ, ਟਾਲੀਵਾਲਾ ਬੋਦਲਾ, ਫਾਜ਼ਿਲਕਾ ਤੋਂ, ਅਮੀਰ ਚੰਦ, ਨਵਦੀਪ ਚਤੁਰਥ, ਅਰਨਵ ਚਤੁਰਥ, ਲਾਜਵੰਤੀ ਅਤੇ ਅਨੀਤਾ ਰਾਣੀ। ਅਗਲੇ ਸਾਥੀ ਨੇ ਵਾਸੁਦੇਵ ਛਾਬੜਾ, ਅੰਸ਼, ਦਿਵਾਂਸ਼ੀ, ਚਿਰਾਗ, ਸਾਜਨ ਛਾਬੜਾ, ਲਾਲਰੂ ਮੰਡੀ ਤੋਂ, ਜਗਦੀਸ਼ ਧਾਕੜ, ਨਾਇਮਾ, ਰੰਜੂ ਭਾਈ ਧਾਕੜ, ਯੁਵਰਾਜ ਸਿੰਘ ਅਤੇ ਸ਼ਿਵਾਂਗੀ ਧਾਕੜ, ਇਹ ਲਿਖਦੇ ਨੇ ਜੀ ਰਤਲਾਮ MP ਤੋਂ। ਅਗਲੇ ਸਾਥੀ ਨੇ ਪਿੰਡ ਕੁਲਾਰਾ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਤੋਂ, ਸਰਵਨ ਟੇਲਰ, ਬਲਦੇਵ ਟੇਲਰ, ਰਾਜੂ ਟੇਲਰ, ਪਵਨ, ਲਵ, ਹਨੀ, SBS ਨਗਰ, ਜਾਡਲਾ ਟਾਊਨ ਤੋਂ ਲਿਖਦੇ ਨੇ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਕਸ਼ਾ ਸੰਧੂ ਅਤੇ ਭਾਰਸ਼ ਭੂਸ਼ਣ ਸੰਧੂ। ਅਤੇ ਅਗਲੇ ਸਾਥੀ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਭੱਟਾ, ਨੀਲਮ ਭੱਟਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਭੱਟਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਕਲੇ ਕੰਠ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਸਾਡੇ ਬਹੁਤ ਸਾਰੇ ਸਰੋਤਿਆਂ ਨੇ ਕਈ ਮੈਸੇਜਸ ਕੀਤੇ ਨੇ। ਸਾਡਾ ਨੰਬਰ ਤੁਸੀਂ ਵੀ ਨੋਟ ਕਰ ਲਓ, ਨੰਬਰ ਹੈ ਜੀ 94-656-36-77। ਤੁਸੀਂ ਵੀ ਇਸ ਨੰਬਰ 'ਤੇ ਵਟਸਐਪ ਮੈਸੇਜ ਕਰ ਸਕਦੇ ਹੋ ਅਤੇ ਫਰਮਾਇਸ਼ ਕਰ ਸਕਦੇ ਹੋ ਕਿ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ। ਆਓ ਫਿਰ ਵੇਖਦੇ ਹਾਂ ਕਿ ਅਗਲਾ ਮੈਸੇਜ ਕਿਹਦਾ ਆਇਆ ਜੀ। ਅਗਲਾ ਮੈਸੇਜ ਹੈ ਚੰਡੀਗੜ੍ਹ ਤੋਂ, ਨਿਸ਼ਚਲ ਰਿਸ਼ੀ, ਰੰਜੂ ਰਿਸ਼ੀ, ਸੌਰਵ ਰਿਸ਼ੀ, ਕ੍ਰਿਤਿਕਾ ਲੱਡੂ, ਅਮਰਜੀਤ ਰਿਸ਼ੀ, ਨੀਲਮ, ਰਾਹੁਲ ਅਤੇ ਰਿਸ਼ਿਕਾ ਰਿਸ਼ੀ ਦਾ। ਆਓ ਦੇਖਦੇ ਹਾਂ ਜੀ ਅਗਲੇ ਸਾਥੀ ਕਿਹੜੇ ਨੇ। ਅਗਲੇ ਸਾਥੀ ਨੇ ਗਾਓਂ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਅਗਲਾ ਮੈਸੇਜ ਹੈ ਹਰਜਿੰਦਰ ਸਿੰਘ ਬਰਾੜ ਦਾ, VPO ਜੀੜਾ, ਜ਼ਿਲ੍ਹਾ ਬਠਿੰਡਾ ਤੋਂ। ਅਗਲੇ ਸਾਥੀ ਨੇ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਵਰਮਾ ਅਤੇ ਸੋਨਮ ਵਰਮਾ। ਅਗਲਾ ਮੈਸੇਜ ਲਿਖਦੇ ਨੇ ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅਕਸ਼ੂ, ਖਿਲੇਰੀ, ਹਰੀਪੁਰਾ, ਅਬੋਹਰ ਤੋਂ। ਅਗਲੇ ਸਾਥੀ ਨੇ ਮਲੇਕਾ ਸਿਰਸਾ ਤੋਂ ਰਾਮ ਸਵਰੂਪ ਲੋਹਾਨੀ, ਪਰਮਜੀਤ ਪੰਮੀ, ਪੂਜਾ ਵਰਮਾ ਦਾ ਗੀਤ ਸੁਣਨਾ ਚਾਹੁੰਦੇ ਨੇ। ਅਤੇ ਅਗਲਾ ਮੈਸੇਜ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਝਾਜਲੀ ਜ਼ਿਲ੍ਹਾ ਸੰਗਰੂਰ ਤੋਂ, ਅਤੇ ਅਗਲਾ ਮੈਸੇਜ ਲਿਖਦੇ ਨੇ ਗੰਜ ਟੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੌਸੀਫ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ ਅਤੇ ਮੁਹੰਮਦ ਕਲੀਮ ਅੰਸਾਰੀ। ਅਗਲੇ ਸਾਥੀ ਨੇ ਜੀ ਕਸਬਾ ਸੈਂਥਲ ਜ਼ਿਲ੍ਹਾ ਬਰੇਲੀ ਤੋਂ ਫਰੀਆਦ ਹੁਸੈਨ ਅੰਸਾਰੀ, ਤਾਹਿਰ ਹੁਸੈਨ ਅੰਸਾਰੀ, ਤਾਸਿਫ ਹੁਸੈਨ ਅੰਸਾਰੀ, ਮੁਹੰਮਦ ਅਜਹਾਨ ਅੰਸਾਰੀ, ਅਲਮੀਰ ਬਸ਼ਰ ਅੰਸਾਰੀ। ਅਗਲਾ ਮੈਸੇਜ ਹੈ ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਜੈਸ਼੍ਰੀ ਮਹੇਤਰੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਰਾਮ ਨਿਵਾਸ ਅਗਰਵਾਲ, ਧਨੰਜੇ ਟਵੂਲ, ਪੀ ਬੀ ਕੁਲਥੇ। ਅਗਲੇ ਸਾਥੀ ਨੇੜੇ ਹਵਾਈ ਪੱਟੀ ਪਿੰਡ ਲਾਲਗੜ੍ਹ ਜੱਟਾਂ ਤੋਂ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਰਣਜੀਤ ਸਿੰਘ, ਰਣਜੀਤ ਕੌਰ, ਗੁਰਪ੍ਰੀਤ, ਮਨਪ੍ਰੀਤ, ਸੁਖਜੀਤ ਕੌਰ, ਸਮਰੀਤ, ਗੁਰਸ਼ਰਨ ਸਿੰਘ, ਤਲਵੰਡੀ ਮਲੀਆਂ ਤੋਂ ਜ਼ਿਲ੍ਹਾ ਮੋਗਾ ਤੋਂ ਗੋਪਾਲ ਕ੍ਰਿਸ਼ਨ ਸ਼ਰਮਾ, ਨਿਮਰਤਾ ਦੇਵੀ ਸ਼ਰਮਾ, ਦੁਰਲਭ ਕੌਰ ਸ਼ਰਮਾ, ਚੰਦਰ ਜੋਤ ਸ਼ਰਮਾ। ਅਗਲੇ ਸਾਥੀ ਨੇ ਜੀ ਸ਼੍ਰੀ ਗੰਗਾਨਗਰ ਤੋਂ ਜਗਮੋਹਨ ਸਿੰਘ, ਅਰਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਣ, ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ, ਸ਼ਮਸੁਲ ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਲਿਖਦੇ ਨੇ ਗੰਜ ਟੁੰਡਵਾਰਾ ਤੋਂ ਹੀ। ਅਤੇ ਅਗਲੇ ਸਾਥੀ ਨੇ ਪਰਮਜੀਤ ਪੂਰਬਾ, ਕੱਕੜਵਾਲ, ਪੁਲਪੂਰੀ ਧੂਰੀ ਤੋਂ, ਬਿੰਦਰ ਖੇੜੀ, ਕਰਮਜੀਤ ਬਮਾਲ, ਮਿੰਟੂ ਸੱਪਲ, ਅਮਰੀਕ ਜਲਾਨ ਅਤੇ ਰਮਨ ਪ੍ਰਿੰਸ। ਜਗਾਦਰੀ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਲਿਖਦੇ ਨੇ ਵਿਨੇ ਮੋਹਨ ਖਾਰਵਨ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਇਸ਼ਾਨੀ। ਅਗਲੇ ਸਾਥੀ ਨੇ ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼ ਇਹ ਲਿਖਦੇ ਨੇ ਜੀ ਪਿੰਡ ਬਨਵਾਲਾ, ਹਨਵੰਤਾ, ਫਾਜ਼ਿਲਕਾ ਤੋਂ। ਅਗਲੇ ਸਾਥੀ ਨੇ ਮੇਨ ਬਾਜ਼ਾਰ ਗੁਨਿਆਣਾ ਮੰਡੀ ਤੋਂ ਜੋਗਿੰਦਰ ਸਿੰਘ ਪਿੰਡ ਸੀਵੀਆ ਤੋਂ, ਸੁਰਜੀਤ ਸਿੰਘ ਪਿੰਡ ਖਿਆਲੀਵਾਲਾ ਤੋਂ ਅਤੇ ਕਲਵਿੰਦਰ ਸਿੰਘ ਮਲੋਟ ਤੋਂ। ਦੁਰਗਾ ਕਲੋਨੀ ਹਾਂਸੀ ਤੋਂ ਲਿਖਦੇ ਨੇ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ, ਡੱਬੂ ਅਤੇ ਬੱਬੂ। ਗਾਓਂ ਹਾੜੀਖੇੜਾ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਰਾਧੇ ਸ਼ਿਆਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ। ਪਿੰਡ ਅਤੇ ਡਾਕਖਾਨਾ ਖੁਈਆ ਸਰਵਰ ਤੋਂ ਰਮੇਸ਼ ਬਿੱਲਾ ਚਾਵਲਾ, ਹੇਜਲ ਰਾਏਜਲ, ਵਿਹਾਨ ਚਾਵਲਾ, ਆਸਥਾ, ਜੈਸ਼੍ਰੀ, ਸੰਤੋਸ਼, ਹੇਮੰਤ, ਦੀਪਕ, ਰਮੇਸ਼, ਰਿੱਜੂ, ਬੱਬੂ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਅਗਲਾ ਮੈਸੇਜ ਆਇਆ ਜੀ ਮਲਿਆਨ ਸਰਧਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ ਅਤੇ ਮਾਸਟਰ ਜੀਵੀਅਮ ਜੈਨ ਦਾ। ਅਗਲੇ ਸਾਥੀ ਨੇ ਵਿਜੇ ਕੁੰਡਿਆਲ, ਪੂਜਾ ਕੁੰਡਿਆਲ, ਅਲੀਸ਼ਾ ਕੁੰਡਿਆਲ, ਆਦਰਸ਼ ਨਗਰ, ਹਾਜੀਪੁਰ ਤੋਂ ਅਗਲਾ ਮੈਸੇਜ ਲਿਖਦੇ ਨੇ ਜੀ ਕਿ ਕਸਬਾ ਚਿਲਕਾਨਾ, ਜ਼ਿਲ੍ਹਾ ਸਹਾਰਨਪੁਰ ਤੋਂ ਜ਼ਰੀਫ ਅੰਸਾਰੀ, ਨੈਮ ਅੰਸਾਰੀ ਅਤੇ ਡਾਕਟਰ ਅਮੀਰ ਮੁੰਨਾ ਨਜ਼ੀਮ। ਅਗਲੇ ਸਾਥੀ ਨੇ ਕਰਨਵੀਰ ਹਾਊਸ ਬੁੱਚਾ ਕੈਂਚੀਆ ਤੋਂ ਬਠਿੰਡਾ ਪੰਜਾਬ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਕਸਬਾ ਚਿਲਕਾਨਾ ਤੋਂ ਨਦੀਮ ਅੰਸਾਰੀ, ਆਇਸ਼ਾ, ਨਦੀਮ, ਅਜ਼ੀਮ, ਸ਼ਾਨ, ਆਲੀਆ ਅੰਸਾਰੀ, ਅਰਮਨ ਅੰਸਾਰੀ। ਗਾਓ ਬਾਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਗਰਿਮਾ ਬਗੜੀਆ, ਰਜਤ ਅਤੇ ਮਨੀਸ਼ ਚੌਧਰੀ। ਅਗਲੇ ਸਾਥੀ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਸ਼ੇਰਵਾਨੀ ਸਕੂਲ ਗੰਜ ਟੁਡਵਾਰਾ ਉੱਤਰ ਪ੍ਰਦੇਸ਼ ਤੋਂ ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਨਵਰ ਮਾਸਟਰ, ਲੁਬਨਾ ਅੰਸਾਰੀ, ਆਲੀਆ ਅੰਸਾਰੀ, ਮੋਤਾ ਸਿੰਘ ਨਗਰ ਜਲੰਧਰ ਤੋਂ ਮਨੋਜ, ਸਮਤਾ ਜੈਨ, ਅਰਸ਼ ਜੈਨ, ਵਾਸਲ ਜੈਨ, ਅਰਿਹੰਤ ਜੈਨ, ਸੁਰਭੀ, ਬਿੱਟੂ ਰਾਜਾ। ਸੁੰਦਰਨਗਰ ਲੁਧਿਆਣਾ ਤੋਂ ਰਮੇਸ਼ ਜੈਨ, ਬਿੱਟਾ, ਰਾਕੇਸ਼ ਜੈਨ, ਸੀਮਾ ਜੈਨ, ਨਿਰਵੈ ਜੈਨ, ਦਿਵਿਆ, ਜੀਵਨ, ਵੰਦਨਾ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਮੇਸ਼ ਕਾਲਰਾ, ਪ੍ਰੇਮਿੰਦਰ, ਕ੍ਰਿਸ਼ਨ ਗੋਪਾਲ ਸ਼ਰਮਾ, ਮਾਧੋ ਰਾਮ ਸ਼ਰਮਾ, ਜੰਗ ਬਹਾਦੁਰ ਰਾਓ, ਸੰਜੀਵ ਜੈਨ, ਰਾਜੇਸ਼ ਜੈਨ, ਨਗੀਨਾ ਜੈਨ, ਤਾਲੂ ਰਾਮ ਬੰਸਲ ਅਤੇ ਸੰਦੀਪ ਸੰਧੂ। ਅਗਲੇ ਸਾਥੀ ਨੇ ਜੀ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ।

ਅਜੇ ਕੌਂਡਲ, ਅਲਿਸ਼ ਕੌਂਡਲ, ਪੂਜਾ ਕੌਂਡਲ ਹਾਜੀਪੁਰ ਪੰਜਾਬ ਤੋਂ, ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਅਤੇ ਸੋਨੂੰ ਭਾਟੀਆ, ਬਲਜਿੰਦਰ ਸਿੰਘ ਟੇਲਰ ਮਾਸਟਰ ਗਾਂਧੀਨਗਰ ਹਨੂੰਮਾਨਗੜ੍ਹ ਜੰਕਸ਼ਨ ਤੋਂ ਲਿਖਦੇ ਨੇ, ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਲਿਖਦੇ ਨੇ ਜੀ ਰੰਮੀ ਹੈਬੋਵਾਲ। ਅਤੇ ਅਗਲੇ ਸਾਥੀ ਨੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ, ਪਿੰਡ ਲੱਖੇਵਾਲ ਨੇੜੇ ਚੰਨੋ ਭਵਾਨੀਗੜ੍ਹ ਤੋਂ ਲਿਖਦੇ ਨੇ ਪਾਲ ਸਿੰਘ, ਚਈਵਰ, ਜਸਵੰਤ, ਜਸਵਿੰਦਰ ਕੌਰ, ਸੰਦੀਪ ਸਿੰਘ, ਸ਼ਿੰਦਰਪਾਲ ਕੌਰ, ਰਵਨੀਤ ਕੌਰ, ਗੁਰਲੀਨ ਕੌਰ। ਅਗਲੇ ਸਾਥੀ ਨੇ ਜੀ ਗਾਓ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ, ਮਨੀਸ਼ ਸਹਾਰਨ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਆ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ। ਇਹ ਗੀਤ ਗਾਇਆ ਜੀ ਸਰਦੂਲ ਸਿਕੰਦਰ ਨੇ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਮੰਡੀ ਅਰਨੀਵਾਲਾ ਤੋਂ ਬਲਵਿੰਦਰ ਬੁਟੇਰ ਗੁੱਗਾ ਬੁਟੇਰ ਬੁੱਟਰ ਗੁਰਸਰਾਜ ਬੁੱਟਰ ਕੁਲਦੀਪ ਭੁੱਲਰ ਮਕੈਨਿਕ। ਅਗਲਾ ਮੈਸੇਜ ਲਿਖਦੇ ਨੇ ਮੁਹੰਮਦ ਯਾਸੀਨ ਅਨਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਦ, ਮਿਰਫਾ ਨਾਜ਼ ਅਤੇ ਬੇਬੀ ਚਾਹਤ, ਦਾਦਾ ਬਾਬੂ ਰੋਡ, ਗਿਰੀਹਿੜ, ਝਾਰਖੰਡ ਤੋਂ। ਅਰਸ਼ਦੀਪ ਸੁਰਜੀਤ ਸਿੰਘ ਲਿਖਦੇ ਨੇ ਅਮਰਕੋਟ ਤੋਂ, ਅਤੇ ਤਾਜ ਮੁਹੰਮਦ ਅੰਸਾਰੀ, ਗੁਲਾਬ ਸਬੀਰ ਰਾਹੀ, ਮਹਿਰਾਜ ਜਹਾਨ, ਆਜ਼ਾਦ ਨਾਗਾਰਜੁਨ, ਹਰਿਦੁਆਰ ਉੱਤਰਾਖੰਡ ਤੋਂ। ਜ਼ਿਆਦਾ ਸਮੇਂ ਨਹੀਂ ਰਹਿ ਗਿਆ ਜੀ, ਸਮਾਂ ਜ਼ਿਆਦਾ ਨਹੀਂ ਹੈ, ਇਸ ਕਰਕੇ ਅਸੀਂ ਹੋਰ ਮੈਸੇਜ ਤਾਂ ਨਹੀਂ ਲੈ ਪਾਵਾਂਗੇ, ਇਸ ਲਈ ਚਲਦੇ ਚਲਦੇ ਇੱਕ ਹੋਰ ਗੀਤ ਜ਼ਰੂਰ ਤੁਹਾਨੂੰ ਸੁਣਾ ਦਿੰਦੇ ਹਾਂ। ਇਹ ਗੀਤ ਹੈ ਜੀ ਮੈਨੂੰ ਪੁਰਸ਼ੋਤਮ ਦਿਲਰਾਜ ਕੌਰ ਅਤੇ ਵਿਨੋਦ ਸਹਿਗਲ ਦੀ ਆਵਾਜ਼ ਵਿੱਚ। ਇਸ ਗੀਤ ਦੇ ਨਾਲ ਹੀ ਮੈਨੂੰ ਨਿਧੀ ਚੁੱਗ ਨੂੰ ਅੱਜ ਦਾ ਇਹ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

0: નમસ્કાર. પ્રોગ્રામ વઝલે વેળે લેકે અલકા હાજર.
1: નાલ નાલ જ્યોતિ ભી હાજર હૈ જી.
0: હોશ ના જ્યોતિ, કી હાલ ચાલ ને? ગરમી તો વૈસે બહુત જ્યાદા, ફિર ભી હાલ તે દસના હી પડા
1: ભાઈ. હાલ તે ચાલ ભી તુસી નાલ હી પૂછ લે.
0: હા,
1: તે ચાલ થોડી જી સ્લો હો જાંદી હૈ
0: ਜਦੋਂ
1: ਜਦੋਂ ਬਹੁਤ ਜ਼ਿਆਦਾ ਗਰਮੀ ਵੱਧ ਜਾਂਦੀ ਹੈ. ਔਰ ਦੇਖੋ, ਗਰਮੀ ਨੇ ਤਾਂ ਕੋਈ ਕਸਰ ਨਹੀਂ ਹਲਕਾ ਜਿਹੀ ਛੱਡੀ, ਹੈ ਨਾ. ਔਰ ਜਦੋਂ ਘਰੋਂ ਅਸੀਂ ਬਾਹਰ ਨਿਕਲਦੇ ਹਾਂ ਨਾ, ਤਾਂ ਗਰਮ ਹਵਾਵਾਂ ਵੀ ਸਾਨੂੰ ਮਹਿਸੂਸ ਹੁੰਦੀਆਂ ਨੇ, ਜਿਹਨੂੰ ਅਸੀਂ ਕਹਿੰਦੇ ਕਿ ਭਾਈ ਲੂਹ ਵਗਦੀ ਪਈ ਹੈ.
0: ਬਿਲਕੁਲ ਜੀ, ਅੱਜ ਕੱਲ੍ਹ ਜਿਹੜੀ ਗਰਮੀ ਹੈ ਨਾ, ਆਪਣੀ ਚਰਮ ਸੀਮਾ 'ਤੇ ਹੈ. ਲਗਾਤਾਰ ਵੱਧ ਰਹੇ ਤਾਪਮਾਨ ਦੇ ਕਾਰਨ ਜਿਹੜਾ ਮਨੁੱਖ, ਪਸ਼ੂ, ਪੰਛੀ ਸਾਰੇ ਬੇਹਾਲ ਹੋਏ ਨੇ, ਹੈ ਨਾ. ਫਿਰ ਵੀ ਆਪਾਂ ਜਦੋਂ ਆਪਣੇ ਘਰਾਂ ਦੇ ਅੰਦਰ ਬੈਠੇ ਹੁੰਦੇ ਹਾਂ, ਫਿਰ ਵੀ ਅਸੀਂ ਪੱਖੇ ਚਲਾਉਂਦੇ ਹਾਂ, ਏ ਸੀ ਚਲਾਉਂਦੇ, ਕੂਲਰ ਚਲਾਉਂਦੇ ਹਾਂ, ਤਾਂ ਕਿਤੇ ਨਾ ਕਿਤੇ ਗਰਮੀ ਤੋਂ ਅਸੀਂ ਬਚਾਵ ਕਰ ਲੈਂਦੇ ਹਾਂ. ਪਰ ਉਹ ਜੀਵ ਜੰਤੂ ਜਿਹੜੇ ਬਾਹਰ ਪੇੜਾਂ ਦੇ ਥੱਲੇ ਬੈਠੇ ਨੇ, ਦਰਖਤਾਂ ਦੇ ਥੱਲੇ ਬੈਠੇ ਨੇ, ਜਾਂ ਧੁੱਪੇ ਕਿਤੇ ਇੱਧਰ ਉੱਧਰ ਬਿਲਕਦੇ ਫਿਰਦੇ ਨੇ, ਉਹਨਾਂ ਨੂੰ ਦੇਖ ਕੇ ਤਾਂ ਬੜਾ ਹੀ ਤਰਸ ਆਉਂਦਾ ਹੈ.
1: ਔਰ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਤਾਂ ਧਿਆਨ ਰੱਖਣਾ ਹੈ, ਨਾਲ ਨਾਲ ਇਹ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਨੂੰ ਵੀ ਰਾਹਤ ਦੇਣ ਲਈ ਉਹਨਾਂ ਦੇ ਦਾਣਾ ਪਾਣੀ ਜਿਹੜਾ ਵੀ ਹੈ ਉਹਦਾ ਵੀ ਅਸੀਂ ਇੰਤਜ਼ਾਮ ਕਰੀਏ.
0: ਬਿਲਕੁਲ ਜੋਤੀ, ਆਪਾਂ ਕਹਿ ਤਾਂ ਦਿੰਦੇ ਘਰਾਂ ਦੀਆਂ ਦੀਵਾਰਾਂ ਦੇ ਉੱਤੇ ਅਸੀਂ ਪਾਣੀ ਰੱਖਦੇ ਹਾਂ, ਤਾਂ ਘੰਟੇ ਬਾਅਦ ਦੇਖਦੇ ਪਾਣੀ ਬਿਲਕੁਲ ਗਰਮ ਹੋਇਆ ਹੁੰਦਾ. ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿਸੇ ਛਾਂ ਵਾਲੀ ਜਗ੍ਹਾ 'ਤੇ, ਖੁੱਲ੍ਹੇ ਦੇ ਵਿੱਚ ਹੀ ਛਾਂ ਵਾਲੀ ਜਗ੍ਹਾ ਦੇ ਵਿੱਚ ਪਾਣੀ ਦਾਣਾ ਵਗੈਰਾ ਰੱਖੋ, ਤਾਂ ਕਿ ਜਿਹੜੇ ਪੰਛੀ ਆਉਣ ਅਤੇ ਉਹ ਉਸ ਦਾਣੇ ਨੂੰ ਜਾਂ ਪਾਣੀ ਨੂੰ ਪੀ ਕੇ ਥੋੜ੍ਹੀ ਜਿਹੀ ਰਾਹਤ ਮਹਿਸੂਸ ਕਰ ਸਕਣ.
1: ਵੈਸੇ ਅਲਕਾ ਜੀ, ਇਸ ਵੇਲੇ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ, ਚਾਹੇ ਪਸ਼ੂ ਪੰਛੀ ਵੀ ਨੇ ਜਾਂ ਹਰ ਇਨਸਾਨ ਹੈ, ਆਪਣੇ ਆਪਣੇ ਤਰੀਕੇ ਨਾਲ ਬਚਾਵ ਕਰ ਰਿਹਾ ਹੋਣਾ ਹੈ. ਪਰ ਫਿਰ ਵੀ ਮਾਹਰਾਂ ਦੀ ਵੀ ਕੁਝ ਰਾਏ ਹੈ ਕਿ ਅਸੀਂ ਲੂਹ ਤੋਂ ਕਿਸ ਤਰੀਕੇ ਬਚ ਸਕਦੇ ਹਾਂ. ਔਰ ਅਸੀਂ ਹਮੇਸ਼ਾ ਸਾਂਝ ਆਪਣੇ ਸਰੋਤਿਆਂ ਨਾਲ ਪਾਉਂਦੇ ਹੀ ਰਹਿੰਦੇ ਹਾਂ ਇਸ ਵਿਸ਼ੇ 'ਤੇ ਕਿ ਕੋਸ਼ਿਸ਼ ਇਹੀ ਕਰੋ ਕਿ ਘਰੋਂ ਬਾਹਰ ਨਾ ਜਾਈਏ. ਖਾਸ ਤੌਰ 'ਤੇ ਅਲਕਾ ਜੀ, 11-12 ਤੋਂ ਲੈ ਕੇ 6 ਵਜੇ ਤੱਕ ਜਿਹੜਾ ਪੀਕ 'ਤੇ ਧੁੱਪ ਹੁੰਦੀ ਹੈ ਉਸ ਵੇਲੇ
0: 43 ਡਿਗਰੀ ਤੱਕ ਦਾ ਟੈਂਪਰੇਚਰ ਤਾਂ ਜੀ ਸ਼ਾਮ ਦੇ 6-6:30 ਵਜੇ ਤੱਕ ਆਪਾਂ ਦੇਖਦੇ ਹਾਂ. ਕੱਲ੍ਹ 7 ਵਜੇ ਤੱਕ ਵੀ ਟੈਂਪਰੇਚਰ ਬਹੁਤ ਜ਼ਿਆਦਾ, ਮਤਲਬ ਇੰਨੀ ਜ਼ਿਆਦਾ ਗਰਮੀ ਸੀ ਕਿ ਬਾਹਰ ਨੂੰ ਮੂੰਹ ਕਰਨ ਨੂੰ ਦਿਲ ਨਹੀਂ ਕਰਦਾ, ਜਦਕਿ ਸਰਦੀਆਂ ਦੇ ਵਿੱਚ ਆਪਾਂ ਦੇਖਦੇ 7 ਵਜੇ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ. ਪਰ ਗੱਲ ਇਹ ਹੈ ਕਿ ਰੁੱਤ ਦੇ ਇਹ ਸਾਰੇ ਨਜ਼ਾਰੇ ਨੇ, ਪਰਮਾਤਮਾ ਨੇ ਹਰ ਤਰ੍ਹਾਂ ਦੀ ਰੁੱਤ ਬਣਾਈ ਹੈ, ਅਤੇ ਅਸੀਂ ਹਮੇਸ਼ਾ ਇਸ ਰੁੱਤ ਦੇ ਨਾਲ ਕਹਿੰਦੇ ਸਰਵਾਈਵ ਕਰਦੇ ਹੋਏ ਅੱਗੇ ਵੱਧਦੇ ਰਹਿੰਦੇ ਹਾਂ, ਅਤੇ ਸਾਨੂੰ ਵਧਣਾ ਵੀ ਚਾਹੀਦਾ ਔਰ ਆਪਣੀ ਸਿਹਤ ਦਾ ਧਿਆਨ ਰੱਖਣਾ ਸਾਡੀ ਆਪਣੀ ਜ਼ਿੰਮੇਦਾਰੀ ਹੈ.
1: ਕੋਸ਼ਿਸ਼ ਕਰੋ ਜੀ, ਖਾਲੀ ਪੇਟ ਘਰੋਂ ਬਾਹਰ ਨਾ ਨਿਕਲੋ. ਖਾਣਾ ਖਾ ਕੇ ਨਿਕਲੋ ਜਾਂ ਫਰੂਟਸ ਲਓ, ਸਲਾਦ ਲਓ, ਅਤੇ ਫਿਰ ਨਿਕਲੋ ਬਾਹਰ ਔਰ ਨਾਲ ਲੈ ਕੇ ਜਾਓ ਜੀ ਆਪਣੀ ਪਾਣੀ ਦੀ ਬੋਤਲ. ਔਰ ਦੇਖੋ ਜੀ, ਇਸ ਗਰਮੀ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਹੈ ਉਹ ਕੰਮਾਂ ਕਾਜਾਂ ਤੋਂ, ਉਹਨਾਂ ਨੂੰ ਅਲਕਾ ਜੀ ਕੋਈ ਰਾਹਤ ਨਹੀਂ ਹੈ. ਕੰਮਾਂ ਕਾਜਾਂ 'ਚ ਲੱਗੀਆਂ ਰਹਿੰਦੀਆਂ, ਨਾ ਕੋਈ ਛੁੱਟੀ ਹੈ. ਬੱਚਿਆਂ ਦੀ ਛੁੱਟੀਆਂ ਦੇ ਵਿੱਚ ਉਹਨਾਂ ਨੂੰ ਦੁੱਗਣਾ ਕੰਮ ਵੀ ਕਰਨਾ ਪੈਂਦਾ ਹੈ.
0: ਜਦੋਂ ਘਰਾਂ ਦੇ ਵਿੱਚ ਮਹਿਮਾਨ ਆ ਜਾਂਦੇ ਨੇ,
1: ਬਿਲਕੁਲ ਉਸ ਵੇਲੇ ਜ਼ਿਆਦਾ ਕੰਮ ਕਰਨਾ ਪੈਂਦਾ ਹੈ.
0: ਪਰ ਜੋਤੀ, ਗੱਲ ਇੱਦਾਂ ਹੈ ਕਿ ਮਹਿਮਾਨਾਂ ਦੀ ਗੱਲ ਜੇ ਕਰੀਏ, ਕਿ ਸਦੀਆਂ ਤੋਂ ਜਿਹੜੀ ਗਰਮੀਆਂ ਦੀਆਂ ਛੁੱਟੀਆਂ ਜਦੋਂ ਤੋਂ ਚੱਲੀਆਂ ਆਉਂਦੀਆਂ ਪਈਆਂ ਨਾ, ਉਦੋਂ ਤੋਂ ਹੀ ਬੱਚਿਆਂ ਨੂੰ ਵੀ ਉਮੀਦ ਹੁੰਦੀ ਹੈ ਕਿ ਇਹਨਾਂ ਛੁੱਟੀਆਂ ਦੇ ਵਿੱਚ ਅਸੀਂ ਨਾਨਕੇ ਦਾਦਕੇ ਜਾਣਾ, ਹੈ ਨਾ. ਅਤੇ ਅੱਗੇ ਹੁੰਦੇ ਸੀ ਪਰਿਵਾਰ, ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਪਰਿਵਾਰਾਂ ਦੇ ਵਿੱਚ ਕਾਫੀ ਲੋਕ ਹੁੰਦੇ ਸੀ, ਮਿਲ ਜੁਲ ਕੇ ਕੰਮ ਕਰ ਲੈਂਦੇ ਸੀ. ਪਰ ਹੁਣ ਲੋਕਾਂ ਨੇ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ, ਜੋ ਕਿਤੇ ਜਾਂਦੇ ਵੀ ਨਾ ਉੱਥੋਂ ਇਕੱਠੇ ਹੋ ਕੇ ਕਿਤੇ ਬਾਹਰ ਘੁੰਮਣ ਫਿਰਨ ਚਲੇ ਜਾਂਦੇ, ਜਦਕਿ ਉਹ ਬਹੁਤ ਵਧੀਆ ਗੱਲ ਹੈ, ਤਾਂ ਕਿ ਜਿਨ੍ਹਾਂ ਦੇ ਘਰ ਜਾਣਾ ਉਹਨਾਂ ਨੂੰ ਵੀ ਤਾਂ ਉਦੋਂ ਹੀ ਛੁੱਟੀਆਂ ਹੋਈਆਂ ਹੁੰਦੀਆਂ, ਅਤੇ ਸਾਰੇ ਰਲ ਮਿਲ ਕੇ ਇਸ ਛੁੱਟੀਆਂ ਨੂੰ ਇੰਜੋਏ ਵੀ ਕਰਦੇ ਨੇ, ਅਤੇ ਜਿਹੜਾ ਮੌਸਮ ਦਾ ਆਨੰਦ ਵੀ ਲੈਂਦੇ ਨੇ. ਮੌਸਮ ਦਾ ਆਨੰਦ ਲੈਂਦੇ ਜਦੋਂ ਕਿਤੇ ਨਾ ਕਿਤੇ ਹਿਲ ਸਟੇਸ਼ਨ ਵੱਲ ਜਾਂ ਠੰਡੇ ਇਲਾਕਿਆਂ ਵੱਲ ਘੁੰਮਣ ਚਲੇ ਜਾਂਦੇ ਨੇ.
1: ਔਰ ਦੇਖੋ ਜੀ, ਮਹਿਮਾਨਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਸਾਡੇ ਸੱਭਿਆਚਾਰ 'ਚ. ਇਸ ਲਈ ਬਹੁਤ ਜ਼ਰੂਰੀ ਹੈ ਕਿ ਮਹਿਮਾਨਾਂ ਨੂੰ ਅਸੀਂ ਖਿੜੇ ਮੱਥੇ ਹੱਸ ਕੇ ਹੀ ਮਿਲੀਏ, ਤਾਂ ਕਿ ਆਏ ਮਹਿਮਾਨਾਂ ਨੂੰ

0: ਇਹ ਨਾ ਲੱਗੇ ਕਿ ਤੁਸੀਂ ਉਹਨਾਂ ਦੇ ਆਏ ਤੇ ਨਾ ਖੁਸ਼ ਨਹੀਂ ਹੋਏ, ਹੈ ਨਾ, ਤੇ ਕੰਮਕਾਜ ਤਾਂ ਇਹ ਚੱਲਦੇ ਹੀ ਰਹਿਣੇ ਆ। ਔਰ ਇਹ ਵੀ ਨਹੀਂ ਅਸੀਂ ਭੁੱਲਣਾ ਕਿ ਇਸ ਮਹਿਮਾਨ ਨਵਾਜ਼ੀ ਕਰਦੇ ਕਰਦੇ ਅਸੀਂ ਵੀ ਉਹਨਾਂ ਦੇ ਘਰ ਮਹਿਮਾਨ ਬਣ ਕੇ ਜਾਣਾ ਹੈ। ਸੋ ਮਹਿਮਾਨ ਨਵਾਜ਼ੀ ਕਰਦੇ ਰਹੋ ਔਰ
1: ਛੁੱਟੀਆਂ
0: ਹੱਸਦੇ
1: ਦਾ
0: ਰਹੋ,
1: ਵੀ ਆਨੰਦ
0: ਆਨੰਦ
1: ਲੈਂਦੇ
0: ਲੈਂਦੇ ਰਹੋ ਔਰ
1: ਰਹੋ।
0: ਹੱਸਦੇ ਰਹੋ ਹਮੇਸ਼ਾ। ਔਰ ਇੱਕ ਪਿਆਰਾ ਜਿਹਾ ਗੀਤ ਵੀ ਸੁਣਾ ਦਿੰਦੇ ਹਾਂ, ਫਿਰ ਚੱਲਦੇ ਆਪਣੇ ਸਿਲਸਿਲਿਆਂ ਵੱਲ।
1: ਜੀ।

0: ਬਿਲਕੁਲ ਜੀ, ਅੱਜ ਕੋਈ ਸਾਡੇ ਵਿਹੜੇ ਵੀ ਆਇਆ। ਸਾਡੇ ਵਿਹੜੇ ਆਏ ਸਨ ਕਿਰਨਦੀਪ ਕੌਰ ਜੀ, ਜਿਨ੍ਹਾਂ ਨੇ ਆਪਣੀ ਕਹਾਣੀ ਸੁਣਾਈ ਸੀ ਸਾਨੂੰ। ਔਰ ਮੇਰੀ ਕਲਮ ਤੋਂ ਉਨਵਾਨ ਤਹਿਤ ਉਹਨਾਂ ਦੀ ਕਹਾਣੀ ਦਾ ਸਿਰਲੇਖ ਹੈ ਵਾਰਿਸ, ਅਤੇ ਆਓ ਸੁਣਦੇ ਹਾਂ ਕਹਾਣੀ ਵਾਰਿਸ।
1: ਮੇਰੀ ਕਹਾਣੀ ਦਾ ਨਾਂ ਹੈ ਵਾਰਿਸ। ਬਾਂਝ ਹੋਣ ਦੇ ਅਹਿਸਾਸ ਨੇ ਧੁਰ ਅੰਦਰ ਤੱਕ ਉਸਨੂੰ ਖੋਰ ਦਿੱਤਾ ਸੀ, ਤਾਂ ਹੀ ਤਾਂ ਉਹਨੇ ਇਹ ਕਦਮ ਚੱਕਿਆ ਸੀ। ਮਰਦੀ ਕੀ ਨਾ ਕਰਦੀ, ਘਰ ਨੂੰ, ਵੰਸ਼ ਨੂੰ, ਜ਼ਮੀਨ ਜਾਇਦਾਦ ਨੂੰ ਸਾਂਭਣ ਲਈ ਵਾਰਿਸ ਤਾਂ ਚਾਹੀਦਾ ਹੀ ਸੀ ਤਨੂ ਨੂੰ। ਸਾਰੀ ਉਮਰ ਜਿਸ ਪੁੱਤਰ ਨੂੰ ਆਪਣਾ ਬਣਾਉਣ ਵਿੱਚ ਲਾ ਦਿੱਤੀ ਸੀ, ਉਸੇ ਪੁੱਤ ਨੇ ਉਹਨਾਂ ਨੂੰ ਇਹ ਕਹਿ ਕੇ ਬੇਗਾਨਾ ਕਰ ਦਿੱਤਾ ਕਿ ਉਹ ਉਸਦੇ ਅਸਲੀ ਮਾਪੇ ਨਹੀਂ ਹਨ। ਉਸਦੇ ਸਕੇ ਮਾਪੇ ਤਾਂ ਤਾਇਆ ਤਾਈ ਹਨ, ਜਿਨ੍ਹਾਂ ਨੇ ਉਸਨੂੰ ਉਹਨਾਂ ਦੀ ਝੋਲੀ ਪਾਇਆ ਹੈ। ਜੇਕਰ ਉਹ ਉਸਨੂੰ ਆਪਣਾ ਪੁੱਤ ਮੰਨਦੇ ਤਾਂ ਹਿੱਸੇ ਆਉਂਦੀ ਪੈਲੀ ਹੁਣ ਤੱਕ ਉਸਦੇ ਨਾਂ ਕਰਦੇ। ਗੁਰਦਿੱਤ ਬੈਠਦਿਆਂ ਉੱਠਦਿਆਂ ਇਹੀ ਗੱਲਾਂ ਕਰਦਾ। ਧਨੂ ਅਤੇ ਕੁਲਤਾਰ ਦੇ ਵਿਆਹ ਨੂੰ 10 ਸਾਲ ਹੋ ਗਏ ਸਨ, ਪਰ ਉਸਦੀ ਕੁੱਖ ਹਰੀ ਨਹੀਂ ਹੋਈ ਸੀ। ਹਾਰ ਕੇ ਧਨੂ ਦੇ ਪਤੀ ਨੇ ਆਪਣੇ ਵੱਡੇ ਭਰਾ ਦਾ ਪੁੱਤ ਇਸ ਉਮੀਦ ਨਾਲ ਝੋਲੀ ਪਵਾ ਲਿਆ ਕਿ ਕੱਲ੍ਹ ਨੂੰ ਉਹਨਾਂ ਦੇ ਜਿਉਣ ਦਾ ਸਹਾਰਾ ਬਣੇਗਾ। ਧਨੂ ਵੀ ਇਸ ਗੱਲ ਵਿੱਚ ਖੁਸ਼ ਸੀ ਕਿ ਉਸਨੂੰ ਮਾਂ ਕਹਿਣ ਵਾਲਾ ਕੋਈ ਆ ਗਿਆ। ਗੁਰਦਿੱਤ ਇਹ ਗੱਲ ਜਾਣਦਾ ਸੀ ਧਨੂ ਅਤੇ ਕੁਲਤਾਰ ਉਸਦੇ ਅਸਲੀ ਮਾਪੇ ਨਹੀਂ ਹਨ, ਕਿਉਂਕਿ ਜਿਸ ਵੇਲੇ ਗੁਰਦਿੱਤ ਧਨੂ ਦੀ ਝੋਲੀ ਪਾਇਆ ਗਿਆ ਉਸ ਵੇਲੇ ਉਹ 6 ਸਾਲਾਂ ਦਾ ਸੀ। ਕੁਲਤਾਰ ਨੂੰ ਪਿਓ ਦੀ ਵੰਡ ਵਿੱਚੋਂ 3 ਮੁਰੱਬੇ ਆਉਂਦੇ ਸਨ ਅਤੇ ਧਨੂ ਦੀ ਵੀ ਇੱਕ ਭੈਣ ਹੀ ਸੀ, ਕੋਈ ਭਰਾ ਨਹੀਂ ਸੀ। ਪਿਓ ਦੇ 8 ਮੁਰੱਬਿਆਂ ਵਿੱਚੋਂ 4 ਮੁਰੱਬੇ ਧਨੂ ਦੇ ਹੱਕ ਵਿੱਚ ਸਨ। ਧਨੂ ਚੰਗੇ ਘਰ ਦੀ ਧੀ ਅਤੇ ਨੂੰਹ ਸੀ। ਜ਼ਮੀਨ ਜਾਇਦਾਦ ਖੁੱਲ੍ਹੀ ਸੀ, ਪਰ ਉਸਨੂੰ ਸਾਂਭਣ ਵਾਲਾ ਅੱਗੇ ਕੋਈ ਨਹੀਂ ਸੀ। ਪੇਕਿਆਂ ਵੱਲੋਂ 4 ਮੁਰੱਬੇ ਧਨੂ ਦੇ ਹੱਕ ਵਿੱਚ ਭੁਗਤਦੇ ਸਨ। ਇਹ ਗੱਲ ਗੁਰਦਿੱਤ ਦੇ ਜੰਮਣ ਵਾਲੇ ਮਾਂ ਪਿਓ ਨੂੰ ਭਲੀ ਭਾਂਤ ਪਤਾ ਸੀ। ਜ਼ਮੀਨ ਘਰੋਂ ਬਾਹਰ ਨਾ ਚਲੀ ਜਾਵੇ, ਇਸ ਕਰਕੇ ਕੁਲਤਾਰ ਦਾ ਭਰਾ ਆਪਣਾ ਪੁੱਤ ਉਸਨੂੰ ਦੇਣ ਲਈ ਤਿਆਰ ਹੋ ਗਿਆ ਸੀ। ਪਰ ਉਹ ਗੁਰਦਿੱਤ ਉੱਪਰ ਹੱਕ ਤਾਏ ਤਾਈ ਵਾਲਾ ਨਹੀਂ, ਮਾਂ ਪਿਓ ਵਾਲਾ ਹੀ।

ਰੱਖਣਾ ਚਾਹੁੰਦੇ ਸਨ। ਤੰਨੂ ਅਤੇ ਕੁਲਤਾਰ ਦੋਵੇਂ ਨੇਕ ਦਿਲ ਸਨ। ਉਹਨਾਂ ਇਸ ਗੱਲ ਨੂੰ ਕਦੇ ਆਪਣੇ ਰਿਸ਼ਤਿਆਂ ਦੇ ਅੜਿੱਕੇ ਨਹੀਂ ਸੀ ਆਉਣ ਦਿੱਤਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੁਰਦੱਤ ਬੇਸ਼ੱਕ ਸਰਕਾਰੀ ਕਾਗਜ਼ਾਂ ਵਿੱਚ ਤੰਨੂ ਅਤੇ ਕੁਲਤਾਰ ਦਾ ਪੁੱਤਰ ਬਣ ਗਿਆ ਸੀ, ਪਰ ਦਿਲੋਂ ਨਾ ਤਾਂ ਉਸ ਨੂੰ ਤੰਨੂ ਕੁਲਤਾਰ ਦਾ ਪੁੱਤਰ ਬਣਨ ਦਿੱਤਾ ਗਿਆ ਅਤੇ ਨਾ ਹੀ ਉਹ ਬਣ ਸਕਿਆ। ਪਰ ਕੁਦਰਤ ਨੇ ਸ਼ਾਇਦ ਤੰਨੂ ਅਤੇ ਕੁਲਤਾਰ ਦੀ ਜ਼ਿੰਦਗੀ ਵਿੱਚ ਕੁਝ ਹੋਰ ਹੀ ਲਿਖ ਦਿੱਤਾ ਸੀ। ਜਿਸ ਵੇਲੇ ਗੁਰਦਿੱਤ ਦਾ ਰਿਸ਼ਤਾ ਤੈਅ ਕੀਤਾ ਗਿਆ ਤਾਂ ਕੁੜੀ ਵਾਲਿਆਂ ਨੂੰ ਇਹ ਕਿਹਾ ਗਿਆ ਕਿ ਤੰਨੂ ਅਤੇ ਕੁਲਤਾਰ ਉਸਦੇ ਅਸਲੀ ਮਾਪੇ ਨਹੀਂ, ਬਲਕਿ ਸਿਰਫ ਪਾਲਣਹਾਰ ਹਨ। ਕੱਲ੍ਹ ਨੂੰ ਤੰਨੂ ਦੇ ਮਾਪਿਆਂ ਵੱਲੋਂ ਆਉਂਦੀ ਪੈਲੀ ਅਤੇ ਕੁਲਤਾਰ ਦੇ ਹਿੱਸੇ ਆਉਂਦੀ ਪੈਲੀ ਦਾ ਵਾਰਿਸ ਇਹੀ ਬਣੇਗਾ। ਜਿਸ ਬੱਚੇ ਲਈ ਉਹਨਾਂ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ, ਉਹੀ ਬੱਚਾ ਅੱਜ ਉਹਨਾਂ ਦੇ ਹੱਕ ਵਿੱਚ ਨਹੀਂ ਭੁਗਤਿਆ। ਇਹ ਗੱਲ ਤੰਨੂ ਅਤੇ ਕੁਲਤਾਰ ਲਈ ਸਹਿਣੀ ਮੁਸ਼ਕਲ ਸੀ। ਸਾਰੀ ਉਮਰ ਦੀ ਕੀਤੀ ਕਮਾਈ ਉਹਨਾਂ ਨੂੰ ਇੱਕੋ ਝਟਕੇ ਵਿੱਚ ਗੁਰਦਿੱਤ ਦੇ ਰੂਪ ਵਿੱਚ ਰੇਤ ਵਾਂਗ ਕਿਰਦੀ ਵਿਖਾਈ ਦੇਣ ਲੱਗੀ। ਤੰਨੂ ਸਿਆਣੀ ਅਤੇ ਸਮਝਦਾਰ ਤੀਵੀਂ ਸੀ। ਉਸਨੂੰ ਆਉਣ ਵਾਲੇ ਤੂਫਾਨ ਦਾ ਅਹਿਸਾਸ ਵੀ ਸ਼ਾਇਦ ਕੁਲਤਾਰ ਤੋਂ ਪਹਿਲਾਂ ਹੋ ਗਿਆ ਸੀ ਅਤੇ ਤੰਨੂ ਸ਼ਾਇਦ ਉਸੇ ਵੇਲੇ ਮਨ ਵਿੱਚ ਇਹ ਫੈਸਲਾ ਕਰ ਲੈਂਦੀ ਹੈ ਕਿ ਉਹ ਕੁਝ ਅਜਿਹਾ ਕਰੇਗੀ ਜਿਸ ਨਾਲ ਉਸਦੀ ਜ਼ਮੀਨ ਵੀ ਬਾਹਰ ਨਾ ਜਾਵੇ ਅਤੇ ਉਸਨੂੰ ਕੁਲਤਾਰ ਦਾ ਅਗਲਾ ਵਾਰਿਸ ਵੀ ਮਿਲ ਜਾਵੇ। ਕੁਲਤਾਰ ਤੰਨੂ ਦਾ ਫੈਸਲਾ ਸੁਣ ਕੇ ਹੈਰਾਨ ਰਹਿ ਜਾਂਦਾ ਹੈ। ਕੀ ਗੱਲਾਂ ਕਰਦੀ ਹੈ ਤੂੰ ਤੰਨੂ, ਤੇਰਾ ਦਿਮਾਗ ਟਿਕਾਣੇ ਆ? ਗੱਲ ਬਾਹਰ ਨਿਕਲ ਗਈ ਤਾਂ ਲੋਕ ਸਾਡੇ 'ਤੇ ਹੱਸਣਗੇ। ਇਸ ਉਮਰੇ ਤੂੰ ਹੁਣ ਮੈਨੂੰ ਇੱਕ ਬੱਚੇ ਲਈ ਦੁਬਾਰਾ ਵਿਆਹੁਣ ਚੱਲੀ ਹੈ? ਕਦੇ ਅੱਗੇ ਪਿੱਛੇ ਸੁਣੀ ਹੈ ਤੂੰ ਗੱਲ? ਘਰ ਵਾਲੀ ਆਪਣੇ ਘਰ ਵਾਲੇ ਨੂੰ ਵਿਆਹਵੇ ਅਤੇ ਆਪਣੇ ਲਈ ਸੌਂਕਣ ਲੈ ਕੇ ਆਵੇ? ਤੰਨੂ ਇਰਾਦੇ ਦੀ ਪੱਕੀ ਸੀ। ਉਹ ਗੁਰਦਿੱਤ ਦੇ ਵਿਆਹ ਵਾਲੇ ਦਿਨ ਉਸਦੇ ਪਾਲਣਹਾਰ ਕੁਲਤਾਰ ਨੂੰ ਘੋੜੀ ਚੜਾਉਣ ਬਾਰੇ ਮਨ ਵਿੱਚ ਧਾਰੀ ਬੈਠੀ ਸੀ। ਜਦੋਂ ਆਪਣੀ ਪਾਲੀ ਔਲਾਦ ਨਿਕੰਮੀ ਨਿਕਲੇ ਤਾਂ ਉਮਰ ਕੋਈ ਵੀ ਹੋਵੇ ਅੱਕ ਤਾਂ ਚੱਬਣਾ ਹੀ ਪੈਂਦਾ ਹੈ। ਕੁਲਤਾਰ ਦੀ ਕਹੀ ਕੋਈ ਵੀ ਗੱਲ ਆਖਣੀ ਹੁਣ ਵਿਅਰਥ ਸੀ। ਤੰਨੂ ਨੂੰ ਹੁਣ ਸਹਾਰਾ ਸਿਰਫ ਅਤੇ ਸਿਰਫ ਆਪਣੇ ਨਾਲ ਜੰਮੀ ਭੈਣ ਦਾ ਸੀ। ਤੰਨੂ ਦੇ ਮਾਪੇ ਤਾਂ ਬਹੁਤ ਚਿਰ ਪਹਿਲਾਂ ਮੁੱਕ ਗਏ ਸਨ। ਉਹ ਸਾਰੀ ਵਿਥਿਆ ਭੈਣ ਨਾਲ ਸਾਂਝੀ ਕਰਕੇ ਕੁਲਤਾਰ ਲਈ ਦੂਸਰਾ ਰਿਸ਼ਤਾ ਕਰਨ ਦੀ ਗੱਲ ਕਰਦੀ ਹੈ। ਭੈਣ ਨੂੰ ਵੀ ਉਹਦੀਆਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਪਰ ਉਸਦੇ ਇਰਾਦੇ ਅਤੇ ਨੀਅਤ ਵੇਖ ਕੇ ਉਹ ਕੁਲਤਾਰ ਲਈ ਆਪਣੇ ਹੀ ਪਿੰਡੋਂ ਤੰਨੂ ਨੂੰ ਰਿਸ਼ਤੇ ਬਾਰੇ ਦੱਸਦੀ ਹੈ। ਗਰੀਬ ਮਾਪਿਆਂ ਦੀ ਧੀ ਬੰਸੋ, ਜਿਸ ਦੀ ਮਾਂ ਕੁਦੇਸਣ ਹੋਣ ਕਰਕੇ ਕੋਈ ਵੀ ਰਿਸ਼ਤਾ ਸਿਰੇ ਨਹੀਂ ਚੜ੍ਹਦਾ ਸੀ ਅਤੇ ਉਹ 30 ਸਾਲਾਂ ਦੀ ਉਮਰ ਵਿੱਚ ਵੀ ਮਾਪਿਆਂ ਦੇ ਬੂਹੇ ਬੈਠੀ ਸੀ। ਮਾਪਿਆਂ ਨੂੰ ਧੀ ਦੇ ਰਿਸ਼ਤਾ ਨਾ ਹੋਣ ਦਾ ਝੋਰਾ ਵੀ ਸੀ। ਭੈਣ ਦੇ ਕਹੇ ਜਦੋਂ ਤੰਨੂ ਕੁਲਤਾਰ ਲਈ ਬੰਸੋ ਦਾ ਰਿਸ਼ਤਾ ਲੈਣ ਲਈ ਜਾਂਦੀ ਹੈ ਤਾਂ ਉਹ ਬੰਸੋ ਵਾਸਤੇ ਇਸ ਉਮੀਦ ਨਾਲ ਮੰਨ ਜਾਂਦੇ ਹਨ ਕਿ ਕੱਲ੍ਹ ਨੂੰ ਜੇਕਰ ਕੋਈ ਰਿਸ਼ਤਾ ਸਿਰੇ ਨਾ ਚੜ੍ਹਿਆ ਤਾਂ ਉਹਨਾਂ ਦੇ ਮਰਨ ਤੋਂ ਬਾਅਦ ਬੰਸੋ ਇਸ ਦੁਨੀਆ 'ਤੇ ਇਕੱਲੀ ਰਹਿ ਜਾਵੇਗੀ। ਚੰਗੇ ਘਰ ਵਿੱਚ ਬੰਸੋ ਦਾ ਰਿਸ਼ਤਾ ਹੋ ਰਿਹਾ ਸੀ। ਬੇਸ਼ੱਕ ਬੰਸੋ ਇਸ ਰਿਸ਼ਤੇ ਤੋਂ ਪਹਿਲਾਂ ਖੁਸ਼ ਨਹੀਂ ਸੀ। ਖੁਸ਼ ਹੋਵੇ ਵੀ ਕਿਵੇਂ? ਆਪਣੀ ਉਮਰ ਤੋਂ 30 ਸਾਲ ਵੱਡੀ ਉਮਰ ਦਾ ਆਦਮੀ ਉਸਦੀ ਜ਼ਿੰਦਗੀ, ਉਸਦੇ ਸੁਪਨਿਆਂ ਦਾ ਹਿੱਸੇਦਾਰ ਬਣ ਰਿਹਾ ਸੀ। ਮਾਪਿਆਂ ਦੇ ਸਮਝਾਉਣ 'ਤੇ ਉਹ ਮੰਨ ਵੀ ਗਈ ਅਤੇ ਬੰਸੋ ਅਤੇ ਕੁਲਤਾਰ ਦਾ ਰਿਸ਼ਤਾ ਪੱਕਾ ਹੋ ਗਿਆ। ਪਿਓ ਅਤੇ ਪੁੱਤ ਦੇ ਵਿਆਹ ਦਾ ਦਿਨ ਵੀ ਆ ਗਿਆ। ਲੋਕ ਦੰਦਾਂ ਥੱਲੇ ਉਂਗਲੀਆਂ ਲੈਣ, ਪਿੰਡ ਦੀਆਂ ਜਨਾਨੀਆਂ ਗੱਲਾਂ 'ਤੇ ਹੱਥ ਰੱਖ ਰੱਖ ਗੱਲਾਂ ਕਰਨ, ਕੀ ਵੇਲਾ ਆ ਗਿਆ ਏ? ਤੰਨੂ ਨੇ ਇਹ ਕੀ ਨਵਾਂ ਚੰਨ ਚੜ੍ਹਾ ਦਿੱਤਾ? ਘਰ ਦੀ ਖਿੱਚ ਤੂੰ ਲੋਕਾਂ ਵਿੱਚ ਨਸ਼ਰ ਕਰਨ ਦੀ ਕੀ ਲੋੜ ਸੀ? ਤੰਨੂ ਨੇ ਘਰ ਵਾਲੇ ਦੀ ਬਰਾਤ ਬੰਸੋ ਦੇ ਵਿਹੜੇ ਟੁਕਾ ਦਿੱਤੀ। ਬੰਸੋ ਵਿਆਹੀ ਘਰ ਆ ਗਈ, ਪਰ ਸ਼ਰੀਕੇ ਦੇ ਤਾਨੇ ਮਿਹਣੇ ਉਸਦਾ ਜਿਉਣਾ ਦੁੱਬਰ ਕਰ ਗਏ। ਪਰ ਤੰਨੂ ਨੇ ਬੰਸੋ ਨੂੰ ਕਦੇ ਇਹ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਉਹ ਗਰੀਬ ਘਰ ਦੀ ਧੀ ਹੈ ਜਾਂ ਉਹ ਕੁਲਤਾਰ ਦੀ ਜੀਵਨ ਸਾਥਣ ਨਹੀਂ। ਤੰਨੂ ਹੁਣ ਆਪਣੇ ਆਪ ਨੂੰ ਕੁਲਤਾਰ ਦੇ ਸਾਰੇ ਕੰਮਾਂ ਤੋਂ ਦੂਰ ਰੱਖਣ ਲੱਗੀ। ਉਸਦਾ ਰੋਟੀ ਪਾਣੀ, ਕੱਪੜਾ, ਲੀੜਾ, ਉਸਦੀ ਜ਼ਰੂਰਤ ਦੀ ਹਰ ਸ਼ੈ ਹੁਣ ਤੰਨੂ ਦੀ ਨਿਗਰਾਨੀ ਹੇਠ ਆ ਗਈ। ਇਸ ਨਾਲ ਬੰਸੋ ਦਾ ਜੀਵਨ ਸੁਖਾਲਾ ਹੋ ਗਿਆ ਅਤੇ ਉਹ ਘਰ ਵਿੱਚ ਆਪਣੀ ਸਹੀ ਹੋਂਦ ਪਛਾਣਨ ਲੱਗੀ। ਆਖਰ ਉਹ ਦਿਨ ਵੀ ਆ ਗਿਆ ਜਦੋਂ ਬੰਸੋ ਦੇ ਪੇਟ ਵਿੱਚ ਨਿੱਕਾ ਜਿਹਾ ਜੀ ਪਲਣ ਲੱਗ ਗਿਆ। ਤੰਨੂ ਨੇ ਬੰਸੋ ਨੂੰ ਘਰ ਦੇ ਕੰਮ ਨਾ ਕਰਨ ਦਾ ਕਹਿ ਕੇ ਅੰਦਰਲੇ ਬਾਹਰਲੇ ਕੰਮਾਂ ਦੀ ਜ਼ਿੰਮੇਵਾਰੀ ਖੁਦ ਸੰਭਾਲ ਲਈ। ਉਹ ਬੰਸੋ ਨੂੰ ਧਰਤੀ 'ਤੇ ਪੈਰ ਨਹੀਂ ਰੱਖਣ ਦਿੰਦੀ ਸੀ, ਉਸ ਦੇ ਆਰਾਮ ਦਾ ਪੂਰਾ ਖਿਆਲ ਰੱਖਦੀ। ਬੰਸੋ ਦਾ ਖਾਣ ਪੀਣ, ਉੱਠਣ ਬੈਠਣ ਦਾ ਉਹ ਪੂਰਾ ਖਿਆਲ ਰੱਖਣ ਲੱਗੀ। ਤੰਨੂ ਆਉਣ ਵਾਲੀ ਆਪਣੀ ਜ਼ਿੰਦਗੀ ਅਤੇ ਘਰ ਦੇ ਵਾਰਿਸ ਬਾਰੇ ਸੋਚ ਸੋਚ ਕੇ ਖੁਸ਼ ਹੁੰਦੀ ਰਹਿੰਦੀ। ਪਰ ਐਸਾ ਕੀ ਹੋਇਆ ਕਿ ਕੁਲਤਾਰ ਬਿਲਕੁਲ ਹੀ ਮੰਜੇ ਲੈ ਗਿਆ? ਡਾਕਟਰਾਂ ਨੂੰ ਵੀ ਬਹੁਤ ਵਿਖਾਇਆ ਪਰ ਕੋਈ ਫਰਕ ਨਾ ਪਿਆ ਅਤੇ ਆਪਣਾ ਵਾਰਿਸ ਵੇਖੇ ਬਿਨਾਂ ਉਹ ਇਸ ਦੁਨੀਆ ਤੋਂ ਚਲਾ ਗਿਆ। ਬੰਸੋ, ਜਿਸ ਦੀ ਉਮਰ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਜਿਹੜੇ ਦਿਹਾੜੇ ਆਏ ਸਨ ਉਹ ਇੱਕਦਮ ਖਤਮ ਹੋ ਗਏ। ਘਰ ਵਿੱਚ ਹੁਣ ਬਸ ਰੰਡੇਪਾ ਕੱਟਣ ਲਈ ਤੰਨੂ ਅਤੇ ਬੰਸੋ ਹੀ ਸਨ ਅਤੇ ਇੱਕ ਉਮੀਦ ਜਿਹੜੀ ਦੋਹਾਂ ਦੀ ਜ਼ਿੰਦਗੀ ਦੀ ਸਾਂਝੀ ਸੀ, ਉਹ ਸੀ ਆਉਣ ਵਾਲਾ ਬੱਚਾ, ਧੀ ਜਾਂ ਪੁੱਤ। ਬੰਸੋ ਨੂੰ 7ਵਾਂ ਮਹੀਨਾ ਲੱਗ ਗਿਆ ਸੀ। 7ਵੇਂ ਮਹੀਨੇ ਦੇ ਕੁਝ ਹੀ ਦਿਨ ਨਿਕਲੇ ਸਨ ਕਿ ਬੰਸੋ ਨੂੰ ਦਰਦਾਂ ਸ਼ੁਰੂ ਹੋ ਗਈਆਂ ਅਤੇ ਸਮੇਂ ਤੋਂ ਪਹਿਲਾਂ ਹੀ ਬੱਚਾ ਇਸ ਦੁਨੀਆ 'ਤੇ ਆ ਗਿਆ।

0: ਘਰ ਵਿੱਚ ਕਿੰਨੇ ਸਾਲਾਂ ਬਾਅਦ ਖੁਸ਼ੀ ਆਈ ਸੀ, ਪਰ ਡਰ ਦਾ ਪਹਿਰਾ ਵੀ ਨਾਲ ਲੈ ਕੇ ਆਈ। ਸਾਰਾ ਪਿੰਡ ਉਸ ਬੱਚੇ ਲਈ ਅਤੇ ਦੋਹਾਂ ਸੌਂਕਣਾਂ ਲਈ ਦੂਆਂ ਵੰਗਦਾ, ਸਿਵਾਏ ਸ਼ਰੀਕਾਂ ਦੀ। ਉਹ ਤਾਂ ਚਾਹੁੰਦੇ ਹੀ ਇਹ ਸਨ ਕਿ ਜਿੱਥੇ ਕੁਲਤਾਰ ਚਲਾ ਗਿਆ ਉੱਥੇ ਇਹ ਵਾਰਿਸ ਵੀ ਤੁਰ ਜਾਵੇ। ਉਹਨਾਂ ਦੇ ਮਨ ਵਿੱਚ ਇਹ ਗੱਲ ਸੀ ਕਿ ਜੇਕਰ ਧੀ ਹੋ ਗਈ ਤਾਂ ਜ਼ਮੀਨ ਲੈਣੀ ਸੌਖੀ ਹੋ ਜਾਊਗੀ, ਅਤੇ ਜੇਕਰ ਪੁੱਤ ਆ ਗਿਆ ਤਾਂ ਸ਼ਰੀਕੇ ਲਈ ਮੁਸ਼ਕਲਾਂ ਖੜੀਆਂ ਕਰੂਗਾ। ਧੋਨੂ ਨੇ ਹੌਂਸਲਾ ਨਹੀਂ ਹਾਰਿਆ ਸੀ। ਉਹ ਸ਼ੁਰੂ ਤੋਂ ਹੀ ਮੁਸ਼ਕਲਾਂ ਨਾਲ ਲੜਦੀ ਹੋਈ ਇਸ ਉਮਰ ਤੱਕ ਪਹੁੰਚੀ ਸੀ। ਕੋਈ ਵੀ ਮੁਸ਼ਕਲ ਹੁਣ ਉਸ ਨੂੰ ਡਰਾਉਂਦੀ ਨਹੀਂ ਸੀ। ਪੁੱਤਰ ਦਾ ਨਾਂ ਬੰਸੋ ਦੀ ਰਜ਼ਾਮੰਦੀ ਨਾਲ ਧੋਨੂ ਨੇ ਗੁਰਮੰਗਤ ਰੱਖਿਆ। ਗੁਰਮੰਗਤ ਸਤਮਾਹਾ ਹੋਣ ਕਰਕੇ ਬਹੁਤ ਹੀ ਕਮਜ਼ੋਰ ਸੀ। ਇਨਸਾਨ ਦਾ ਬੱਚਾ ਘੱਟ ਅਤੇ ਬਿੱਲੀ ਦਾ ਬੱਚਾ ਉਹ ਜ਼ਿਆਦਾ ਲੱਗਦਾ ਸੀ। ਲੋਕਾਂ ਆਖਣਾ, ਧੰਨੋ ਰੱਬ ਨੇ ਤਾਂ ਤੁਹਾਨੂੰ ਪੁੱਤ ਦੇ ਕੇ ਵਿਰਾਇਆ ਹੀ ਹੈ, ਤਾਂ ਧੰਨੋ ਨੇ ਆਖਣਾ ਇਹ ਸਾਡੇ ਲਈ ਸਭ ਕੁਝ ਹੈ। ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਇਹ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਇਹਨਾਂ ਨਿੱਕੇ ਨਿੱਕੇ ਮੋਢਿਆਂ 'ਤੇ ਚੁੱਕੇਗਾ। ਦੋਵੇਂ ਸਾਰਾ ਦਿਨ ਗੁਰਮੰਗਤ ਦੇ ਉੱਤੇ ਰਹਿੰਦੀਆਂ। ਜੇਕਰ ਇੱਕ ਕੰਮ ਵਿੱਚ ਰੁੱਝੀ ਹੁੰਦੀ ਤਾਂ ਦੂਜੀ ਉਸ ਕੋਲ ਬੈਠੀ ਰਹਿੰਦੀ, ਉਸਦੀ ਹਰ ਨਵੀਂ ਹਰਕਤ 'ਤੇ ਨਜ਼ਰ ਰੱਖਦੀ। ਹੌਲੀ ਹੌਲੀ ਗੁਰਮੰਗਤ ਹੁਣ ਵੱਡਾ ਹੋਣ ਲੱਗਾ। ਮਾਵਾਂ ਨੇ ਹਰ ਵੇਲੇ ਉਸਦੇ ਪਿੱਛੇ ਰਹਿਣਾ, ਕਿਸੇ ਤੋਂ ਕੁਝ ਵੀ ਲੈ ਕੇ ਖਾਣ ਨਾ ਦੇਣਾ। ਦੋਹਾਂ ਮਾਵਾਂ ਦੀ ਛਾਂ ਹੇਠ ਉਹ ਵੱਡਾ ਹੋ ਰਿਹਾ ਸੀ। ਸੁੱਖ ਨਾਲ ਜਵਾਨ ਵੀ ਉਹ ਬਹੁਤ ਸੀ। ਕੱਦ ਦਾ ਲੰਬਾ, ਸਰੀਰ ਦਾ ਇਕਹਿਰਾ, ਰੰਗ ਥੋੜ੍ਹਾ ਜਿਹਾ ਪੱਕਾ, ਅੱਖਾਂ ਮੋਟੀਆਂ, ਨੱਕ ਤਿੱਖਾ, ਆਏ ਗਏ ਨੂੰ ਬੁਲਾਉਣ ਵਾਲਾ। ਸਾਰੀਆਂ ਜ਼ਿੰਮੇਵਾਰੀਆਂ ਮਾਂ ਧੰਨੋ ਦੇ ਕਹੇ ਵਾਂਗ ਉਸਨੇ ਆਪਣੇ ਮੋਢਿਆਂ 'ਤੇ ਚੁੱਕ ਲਈਆਂ ਸਨ। ਲੋਕਾਂ ਨੇ ਗੁਰਮੰਗਤ ਦੀ ਸਿਫਤ ਕਰਨੀ ਅਤੇ ਆਖਣਾ, ਬਿਨਾਂ ਬਾਪ ਤੋਂ ਪਲੇ ਇਸ ਬੱਚੇ ਨੂੰ ਧੰਨੋ ਅਤੇ ਬੰਸੋ ਨੇ ਖੂਬ ਸੰਸਕਾਰ ਦਿੱਤੇ ਨੇ। ਸਾਰੀ ਉਮਰ ਧੰਨੋ ਨੇ ਬੰਸੋ ਨੂੰ ਆਪਣੀ ਸੌਂਕਣ ਘੱਟ ਅਤੇ ਧੀ ਬਣਾ ਕੇ ਜ਼ਿਆਦਾ ਰੱਖਿਆ ਸੀ। ਗੁਰਮੰਗਤ ਵੀ ਆਪਣੀ ਵੱਡੀ ਮਾਂ ਦਾ ਹਰ ਕਹਿਣਾ ਮੰਨਦਾ, ਉਸਦੇ ਕਿਸੇ ਵੀ ਬੋਲ ਨੂੰ ਭੁੰਜੇ ਨਾ ਪੈਣ ਦਿੰਦਾ। ਉਸ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਉਸਦਾ ਜਨਮ ਕਿੰਨਾ ਹਾਲਾਤਾਂ ਵਿੱਚ ਹੋਇਆ ਸੀ। ਧੰਨੋ ਹੁਣ ਉਮਰ ਦੇ ਇਸ ਪੜਾਅ 'ਤੇ ਸੀ ਜਿੱਥੇ ਉਸ ਨੂੰ ਅੱਖਾਂ ਤੋਂ ਦਿਖਣਾ ਘੱਟ ਹੋ ਗਿਆ ਸੀ ਅਤੇ ਗੋਡੇ ਵੀ ਜਵਾਬ ਦੇਣ ਲੱਗ ਪਏ ਸਨ। ਜ਼ਿੰਦਗੀ ਵਿੱਚ ਪਰਿਵਾਰ, ਕੁਲਤਾਰ ਦੇ ਵਾਰਿਸ ਅਤੇ ਜ਼ਮੀਨ ਜਾਇਦਾਦ ਲਈ ਕੀਤੇ ਉਸਦੇ ਯਤਨ ਜ਼ਿੰਦਗੀ ਦੇ ਆਖਰੀ ਸਮੇਂ ਗੁਰਮੰਗਤ ਦੇ ਰੂਪ ਵਿੱਚ ਬੜੇ ਸਫਲ ਰੂਪ ਵਿੱਚ ਸਾਹਮਣੇ ਆਏ ਸਨ। ਸ਼ਰੀਕਾਂ ਦੇ ਮੂੰਹ ਵੀ ਗੁਰਮੰਗਤ ਨੇ ਆਪਣੀ ਮਿਹਨਤ, ਹਿੰਮਤ ਅਤੇ ਸਿੱਧਕ ਵਤੀਰੇ ਨਾਲ ਬੰਦ ਕਰ ਦਿੱਤੇ ਸਨ। ਧੰਨੋ ਨੇ ਜਦੋਂ ਵੀ ਗੁਰਮੰਗਤ ਨੂੰ ਵੇਖਣਾ ਤਾਂ ਉਸ ਨੂੰ ਕੁਲਤਾਰ ਯਾਦ ਆਉਣਾ। ਮਨ ਹੀ ਮਨ ਨੇ ਸੋਚਣਾ ਕਿ ਕਾਸ਼ ਉਹ ਹੁੰਦਾ, ਪੁੱਤ ਨੂੰ ਕਮਾਈਆਂ ਕਰਦੇ, ਘਰ ਸਾਂਭਦੇ ਵੇਖਦਾ। ਪਰ ਉਹ ਤਾਂ ਕਿਤੇ ਦਾ ਕਿਤੇ ਚਲਾ ਗਿਆ ਸੀ। ਸਮੇਂ ਦੇ ਵਹਿਣਾ ਵਿੱਚ ਵਹਿੰਦੀ, ਜ਼ਿੰਦਗੀ ਦੇ ਝਮੇਲਿਆਂ ਤੋਂ ਸੁਰਖਰੂ ਹੋਈ ਉਹ ਸੋਚਦੀ। ਅੱਜ ਉਸਦੀ ਜ਼ਿੰਦਗੀ ਦਾ ਆਖਰੀ ਸਫ਼ਰ ਸੀ ਅਤੇ ਉਹ ਗੁਰਮੰਗਤ ਦੇ ਮੋਢਿਆਂ 'ਤੇ ਜਾ ਰਹੀ ਸੀ। ਗੁਰਮੰਗਤ ਇਸ ਕਸ਼ਮਕਸ਼ ਵਿੱਚ ਸੀ ਕਿ ਕਿਤੇ ਇਹ ਉਸਦੀ ਉਹੀ ਜ਼ਿੰਮੇਵਾਰੀ ਤਾਂ ਨਹੀਂ ਜਿਸ ਦੀ ਖਾਤਰ ਧੰਨੋ ਨੇ ਕੁਲਤਾਰ ਦੇ ਲਾਏ ਇਸ ਬੂਟੇ ਨੂੰ ਸਾਰੀ ਉਮਰ ਸਿੰਜਿਆ, ਗੁੱਡਿਆ ਅਤੇ ਤਰਾਸ਼ਿਆ। ਅੱਜ ਉਹ ਜ਼ਿੰਦਗੀ ਦੀ ਭੱਜ ਦੌੜ ਤੋਂ ਥੱਕ ਕੇ ਪੁੱਤਰ ਦੇ ਮੋਢਿਆਂ 'ਤੇ ਸਵਾਰ ਹੋ ਕੇ ਸਿਵਿਆਂ ਦੇ ਰਾਹ ਪੈ ਗਈ ਹੈ। ਗੁਰਮੰਗਤ ਜਿਵੇਂ ਜਿਵੇਂ ਸਿਵਿਆਂ ਦੇ ਨੇੜੇ ਪਹੁੰਚ ਰਿਹਾ ਹੈ, ਉਸ ਨੂੰ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਉਸਦੇ ਸਿਰ ਤੋਂ ਛਾਂ ਘਟ ਗਈ ਹੈ ਅਤੇ ਧੁੱਪ ਨੇ ਪਹਿਰਾ ਦੇ ਦਿੱਤਾ ਹੈ।
1: ਕਿਆ ਬਾਤ ਹੈ, ਬਹੁਤ ਹੀ ਅੱਛੀ ਕਹਾਣੀ। ਵਾਰਿਸ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜੀ ਜਾਨ ਨਾਲ ਵੱਡੇ ਕਰਦੇ ਹਾਂ ਤੇ ਉਹ ਵੀ ਸਾਡੇ ਨਾਲ ਓਨੇ ਹੀ ਜੁੜ ਜਾਂਦੇ ਆ। ਕਹਾਣੀ ਸੀ ਮੇਰੀ ਕਲਮ ਤੋਂ ਅਨੁਵਾਨ ਤਹਿਤ, ਕਹਾਣੀ ਕਿਰਨਦੀਪ ਕੌਰ ਦੀ ਸੀ ਤੇ ਇਹਦਾ ਸਿਰਲੇਖ ਸੀ ਵਾਰਿਸ,
2: ਔਰ ਸਿਲਸਿਲਾ ਸੀ ਜੀ ਮੇਰੀ ਕਲਮ ਤੋਂ। ਔਰ ਹਰ ਕਹਾਣੀ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ, ਕਿਸੇ ਯਾਦ ਨਾਲ ਅਲਕਾ ਜੀ ਜੋੜ ਦਿੰਦੀ ਹੈ। ਔਰ ਇੱਕ ਲੇਖਕ ਵੀ ਜਿਹੜਾ ਹੁੰਦਾ ਹੈ ਨਾ, ਉਸਦੀ ਦੇਖਣ ਦੀ, ਸੋਚਣ ਦੀ, ਸਮਝਣ ਦੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ। ਔਰ ਇਸ ਕਹਾਣੀ ਦੇ ਨਾਲ ਨਾਲ ਮਨੋਰੰਜਨ ਵੱਲ ਜਾਂਦੇ ਹਾਂ ਤੇ ਸੁਣਦੇ ਹਾਂ ਇੱਕ ਗੀਤ।

0: ਜੀ ਤਾਰਿਆਂ ਤੋਂ ਪੁੱਛ ਜਾਨਵੇ, ਅਤੇ ਜੋਤੀ ਕੋਲੋਂ ਵੀ ਪੁੱਛ ਲਓ ਕਿ ਪ੍ਰੋਗਰਾਮ ਚੱਲ ਰਿਹਾ ਜੀ ਵੱਜਦੇ ਵਿਹੜੇ, ਅਤੇ ਸਾਡਾ ਜਿਹੜਾ ਅਗਲਾ ਸੈਗਮੈਂਟ ਹੈ ਉਹ ਹੈ ਸਾਂਝ, ਅਤੇ
1: ਬਿਲਕੁਲ
0: ਸਾਂਝ ਪ੍ਰੋਗਰਾਮ ਦੇ ਤਹਿਤ ਅਸੀਂ ਆਪਣੇ ਸਰੋਤਿਆਂ ਨੂੰ ਨਵੀਆਂ ਜਾਣਕਾਰੀਆਂ ਦੇ ਨਾਲ ਜੋੜਦੇ ਹਾਂ।
1: ਬਿਲਕੁਲ ਜੀ, ਔਰ ਅਲਕਾ ਜੀ ਅੱਜ ਜਿਹੜਾ ਸਾਂਝ ਦਾ ਵਿਸ਼ਾ ਹੈ ਨਾ, ਇਹ ਵਿਸ਼ੇ ਸਾਡੇ ਸਭ 'ਤੇ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ 'ਤੇ ਜ਼ਰੂਰ ਲਾਗੂ ਹੁੰਦਾ ਹੈ।
0: ਜੀ
1: ਔਰ ਦੇਖੋ ਹਰ ਕਿਸੇ ਦੀ ਜ਼ਿੰਦਗੀ ਜਿਹੜੀ ਹੈ ਕਦੇ ਨਾ ਕਦੇ ਉਹਦੇ ਵਿੱਚ ਆਰਥਿਕ ਦਬਾਅ ਆਉਂਦਾ ਹੈ, ਆਰਥਿਕ ਬੋਝ ਹੁੰਦਾ ਹੈ, ਪਰ ਸਾਡੀ ਜਿਹੜੀ ਆਤਮ ਨਿਰਭਰ ਸੋਚ ਹੁੰਦੀ ਹੈ ਨਾ, ਉਹਦੇ ਨਾਲ ਕਿਸੇ ਵੀ ਸਥਿਤੀ ਨੂੰ ਬਦਲਿਆ ਜਾ ਸਕਦਾ ਹੈ। ਔਰ ਸਾਂਝ ਦਾ ਸਾਡਾ ਵਿਸ਼ੇ ਹੈ ਆਤਮ ਨਿਰਭਰ ਸੋਚ, ਅਰਥ ਵਿਵਸਥਾ ਅਤੇ ਆਰਥਿਕ ਦਬਾਅ, ਅਤੇ ਇਸ ਵਿਸ਼ੇ 'ਤੇ
0: ਗੱਲਬਾਤ ਕਰ ਰਹੇ ਨੇ ਗੌਰਵ ਛਾਬੜਾ, ਅਤੇ ਆਓ ਸੁਣਦੇ ਹਾਂ ਇਹਨਾਂ ਨਾਲ ਕੀਤੀ ਹੋਈ ਗੱਲਬਾਤ।
2: ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਉਸ ਦੇਸ਼ ਦੀ ਨੀਂਹ ਹੁੰਦੀ ਹੈ। ਉਸ ਨੂੰ ਮਜ਼ਬੂਤ ਬਣਾਏ ਰੱਖਣ ਦੇ ਲਈ ਸਰਕਾਰ ਅਤੇ ਆਮ ਨਾਗਰਿਕ ਦਾ ਬਰਾਬਰ ਦਾ ਸਹਿਯੋਗ, ਬਰਾਬਰ ਦਾ ਯੋਗਦਾਨ ਹੁੰਦਾ ਹੈ। ਹਾਲ ਹੀ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਣਾਂ ਨੇ ਕਈ ਅਜਿਹੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਸਿੱਧਾ ਸੰਬੰਧ ਆਮ ਲੋਕਾਂ ਦੀ ਜ਼ਿੰਦਗੀ, ਦੇਸ਼ ਦੀ ਅਰਥ ਵਿਵਸਥਾ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਸਾਨੂੰ ਵਿਦੇਸ਼ੀ ਚੀਜ਼ਾਂ 'ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ, ਸੋਨਾ ਘੱਟ ਖਰੀਦਣਾ ਚਾਹੀਦਾ ਹੈ, ਪੈਟਰੋਲ ਦੀ ਵਰਤੋਂ ਘਟਾਉਣੀ ਚਾਹੀਦੀ ਹੈ, ਅਤੇ ਵਰਕ ਫਰੋਮ ਹੋਮ ਅਤੇ ਲੋਕਲ ਫੋਰ ਵੋਕਲ ਵਰਗੀ ਸੋਚ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਪਰ ਆਮ ਇਨਸਾਨ ਇਹ ਸੋਚਦਾ ਹੈ ਕਿ ਕੀ ਇਹ ਸਿਰਫ ਆਤਮ ਨਿਰਭਰ ਭਾਰਤ ਦੀ ਸੋਚ ਹੈ ਜਾਂ ਫਿਰ ਦੇਸ਼ ਦੇ ਵੱਧ ਰਹੇ ਆਰਥਿਕ ਦਬਾਅ ਦਾ ਸੰਕੇਤ ਹੈ। ਸੋ ਅੱਜ ਸਾਂਝ ਪ੍ਰੋਗਰਾਮ ਦੇ ਵਿੱਚ ਇਸੇ ਵਿਸ਼ੇ ਨੂੰ ਅਸੀਂ ਥੋੜ੍ਹੀ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ, ਅਤੇ ਗੱਲਬਾਤ ਕਰਾਂਗੇ ਮਾਹਿਰ CA ਗੌਰਵ ਛਾਬੜਾ ਹੁਣਾਂ ਦੇ ਨਾਲ। ਗੌਰਵ ਛਾਬੜਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
2: ਸੋ ਆਮ ਆਦਮੀ ਅਤੇ ਇਕੋਨਮੀ, ਆਤਮ ਨਿਰਭਰ ਸੋਚ ਜਾਂ ਆਰਥਿਕ ਦਬਾਅ, ਇਸ ਬਾਰੇ ਅੱਜ ਅਸੀਂ ਪ੍ਰੋਗਰਾਮ 'ਚ ਗੱਲਬਾਤ ਕਰਨੀ ਹੈ, ਪਰ ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਕਿਸੇ ਵੀ ਦੇਸ਼ ਦੀ ਜੋ ਅਰਥ ਵਿਵਸਥਾ ਹੈ ਉਸਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕਰੋਗੇ?
3: ਸਭ ਤੋਂ ਪਹਿਲਾਂ ਤਾਂ ਸਾਨੂੰ ਸਮਝਣਾ ਪਵੇਗਾ ਕਿ ਇਕੋਨਮੀ ਜਾਂ ਕਿ ਅਰਥ ਵਿਵਸਥਾ ਸਿਰਫ ਸਰਕਾਰ ਜਾਂ ਵੱਡੇ ਉਦਯੋਗਪਤੀਆਂ ਦੀ ਚੀਜ਼ ਨਹੀਂ ਹੁੰਦੀ ਹੈ। ਇਕੋਨਮੀ ਜਾਂ ਅਰਥ ਵਿਵਸਥਾ ਦਾ ਮਤਲਬ ਹੈ ਲੋਕਾਂ ਦੀ ਕਮਾਈ, ਖਰਚਾ, ਨੌਕਰੀ, ਵਪਾਰ, ਮਹਿੰਗਾਈ, ਪੈਟਰੋਲ, ਸੋਨਾ, ਰੁਪਇਆ ਅਤੇ ਦੇਸ਼ ਦਾ ਪੈਸਾ ਕਿੱਥੇ ਜਾ ਰਿਹਾ ਹੈ। ਜੇਕਰ ਦੇਸ਼ ਦਾ ਪੈਸਾ ਜ਼ਿਆਦਾ ਤੋਂ ਜ਼ਿਆਦਾ ਬਾਹਰ ਜਾਵੇ ਅਤੇ ਘੱਟ ਅੰਦਰ ਆਵੇ ਤਾਂ ਇਕੋਨਮੀ 'ਤੇ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ। ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਇਕੋਨਮੀਜ਼ ਵਿੱਚੋਂ ਇੱਕ ਹੈ, ਪਰ ਨਾਲ ਹੀ ਕਈ ਚੁਣੌਤੀਆਂ ਵੀ ਹਨ, ਜਿਵੇਂ ਕਿ ਵੱਧਦੀ ਮਹਿੰਗਾਈ, ਤੇਲ ਦੀ ਇੰਪੋਰਟ, ਡਾਲਰ ਦੀ ਮਜ਼ਬੂਤੀ ਕਰਨਾ, ਬੇਰੁਜ਼ਗਾਰੀ ਦੀ ਸਮੱਸਿਆ ਅਤੇ ਲੋਕਾਂ ਦੇ ਸੇਵਿੰਗ ਪੈਟਰਨ।
2: ਤੁਸੀਂ ਬਹੁਤ ਸਾਰੇ ਕਾਰਨ ਗਿਣਾਏ ਨੇ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਨੇ ਸੋਨਾ ਘੱਟ ਖਰੀਦਣ ਦੀ ਗੱਲ ਵੀ ਕੀਤੀ, ਅਤੇ ਇਹ ਤੁਸੀਂ ਦੱਸੋ ਕਿ ਇਹ ਗੱਲ ਆਖਿਰ 'ਚ ਕਿਉਂ ਕੀਤੀ ਗਈ?
3: ਦੇਖੋ ਜੀ, ਇੱਕ TV ਦੇ ਉੱਤੇ ਆ ਕੇ ਸਾਰੇ ਲੋਕਾਂ ਨੂੰ ਕਹਿਣਾ ਕਿ ਜੀ ਸੋਨਾ ਘੱਟ ਖਰੀਦੋ, ਬੜੇ ਸਮੱਸਿਆ ਦਾ ਕਾਰਨ ਸਾਰਿਆਂ ਨੂੰ ਲੱਗਦਾ ਕਿ ਇੱਦਾਂ ਕਿਉਂ ਕਿਹਾ ਗਿਆ। ਬਟ ਇਹਦੇ ਪਿੱਛੇ ਮੈਂ ਤੁਹਾਨੂੰ ਕਾਰਨ ਦੱਸਦਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਸੋਨਾ ਖਰੀਦਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਹਰ ਸਾਲ ਲਗਭਗ 800 ਟਨ ਸੋਨਾ ਬਾਹਰੋਂ ਮੰਗਵਾਉਂਦਾ ਹੈ, ਮਤਲਬ ਕਿ ਇੰਪੋਰਟ ਕਰਦਾ, ਜਦੋਂ ਕਿ ਸਾਡੇ ਆਪਣੇ ਦੇਸ਼ ਵਿੱਚ ਸਿਰਫ 1 ਜਾਂ 2 ਟਨ ਸੋਨਾ ਹੀ ਸਿਰਫ ਜਿਹੜਾ ਨਿਕਲਦਾ। ਡਾਲਰ ਦਾ ਨੁਕਸਾਨ ਹੁੰਦਾ ਕਿਵੇਂ? ਜਦੋਂ ਅਸੀਂ ਬਾਹਰੋਂ ਸੋਨਾ ਜਾਂ ਤੇਲ ਜਾਂ ਕੋਈ ਵੀ ਚੀਜ਼ ਮੰਗਵਾਉਂਦੇ ਹਾਂ, ਉਹਦੀ ਪੇਮੈਂਟ ਸਾਨੂੰ ਅਮਰੀਕੀ ਡਾਲਰ ਵਿੱਚ ਕਰਨੀ ਪੈਂਦੀ ਹੈ। ਜਿੰਨਾ ਜ਼ਿਆਦਾ ਸੋਨਾ ਅਸੀਂ ਖਰੀਦਾਂਗੇ ਸਾਡੇ ਦੇਸ਼ ਦੇ ਡਾਲਰ ਓਨਾ ਹੀ ਜ਼ਿਆਦਾ ਬਾਹਰ ਚਲੇ ਜਾਵੇਗਾ, ਜਿਸ ਨਾਲ ਦੇਸ਼ ਦੇ ਖਜ਼ਾਨੇ 'ਤੇ ਬੋਝ ਪੈਂਦਾ ਹੈ। ਤਾਂ ਭਾਰਤ ਵਿੱਚ ਸੋਨਾ ਸਿਰਫ ਇੱਕ ਇਨਵੈਸਟਮੈਂਟ ਨਹੀਂ ਹੈ, ਇਹ ਭਾਵਨਾਵਾਂ

0: ਰਿਵਾਜ਼ਾਂ ਅਤੇ ਸੁਰੱਖਿਆ ਨਾਲ ਜੁੜਿਆ ਹੋਇਆ ਹੈ,
1: ਕਿਉਂਕਿ
0: ਹਰ ਬੰਦਾ ਸੋਚਦਾ ਕਿ ਮੈਂ ਆਪਣੇ ਸੇਵਿੰਗ ਦੇ ਵਿੱਚ ਸੋਨਾ ਖਰੀਦ ਕੇ ਰੱਖਾਂ, ਜਾਂ ਮੈਂ ਵਿਆਹ ਸ਼ਾਦੀ 'ਚ ਸੋਨਾ ਖਰੀਦ ਕੇ ਰੱਖਾਂ,
1: ਇਨਵੈਸਟ ਕਰਾਂ,
0: ਜਾਂ ਹਰ ਤਿਉਹਾਰ ਦੇ ਉੱਤੇ ਕਿਸੇ ਨੂੰ ਸੋਨਾ ਗਿਫਟ ਕਰਨਾ ਇੱਕ ਰੀਤੀ ਰਿਵਾਜ਼ ਮੰਨਿਆ ਗਿਆ। ਪਰ ਇਸਦਾ ਇੱਕ ਵੱਡਾ ਆਰਥਿਕ ਪੱਥ ਵੀ ਹੈ। ਭਾਰਤ ਦੁਨੀਆ 'ਚ ਸਭ ਤੋਂ ਜ਼ਿਆਦਾ ਸੋਨਾ ਇੰਪੋਰਟ ਕਰਦਾ ਹੈ। ਅਸੀਂ ਹਰ ਸਾਲ ਅਰਬਾਂ ਡਾਲਰ ਦਾ ਸੋਨਾ ਜਿਹੜਾ ਬਾਹਰੋਂ ਮੰਗਵਾ ਰਹੇ ਹਾਂ। ਇਸਦਾ ਅਸਰ ਕੀ ਹੁੰਦਾ ਹੈ? ਦੇਸ਼ ਦਾ ਫੋਰਨ ਐਕਸਚੇਂਜ ਜਿਹੜਾ ਵਾ, ਸਾਰਾ ਡਾਲਰ ਜਿਹੜਾ ਬਾਹਰ ਜਾ ਰਿਹਾ, ਡਾਲਰ ਦੀ ਡਿਮਾਂਡ ਜਿਹੜੀ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਰੁਪਈਆ ਜਿਹੜਾ ਸਾਡਾ ਉਹਦੇ ਅਗੇਂਸਟ ਜਿਹੜਾ ਰੁਪਈਆ ਜਿਹੜਾ ਸਾਡੀ ਜਿਹੜੀ ਕਰੰਸੀ ਹੈ ਉਹ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ। ਜਿਸ ਲਈ ਜਦੋਂ ਸਰਕਾਰ ਕਹਿੰਦੀ ਹੈ ਕਿ ਸੋਨਾ ਘੱਟ ਖਰੀਦੋ, ਤਾਂ ਉਹਦਾ ਸਿੱਧਾ ਮਤਲਬ ਹੈ ਕਿ ਇਨਵੈਸਟਮੈਂਟ ਐਡਵਾਈਜ਼ ਨਹੀਂ ਕਰ ਰਹੇ ਕਿ ਤੁਸੀਂ ਪੈਸਾ ਆਪਣਾ ਇਨਵੈਸਟਮੈਂਟ ਨਹੀਂ ਕਰਨਾ। ਇਸ ਦੇ ਪਿੱਛੇ ਇਕੋਨਮੀ ਦਾ ਲੌਜਿਕ ਹੈ। ਇਕੋਨਮੀ ਦਾ ਲੌਜਿਕ ਇਹ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਆਪਣਾ ਪੈਸਾ ਪ੍ਰੋਡਕਟਿਵ ਚੀਜ਼ਾਂ 'ਤੇ ਲਗਾਓ, ਜਿਵੇਂ ਕਿ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰੋ, ਮੈਨੂਫੈਕਚਰਿੰਗ ਸ਼ੁਰੂ ਕਰੋ, ਕੋਈ ਬਿਜ਼ਨਸ ਸ਼ੁਰੂ ਕਰੋ, ਜਾਂ ਤੁਸੀਂ ਆਪਣਾ ਇਨਫਰਾਸਟ੍ਰਕਚਰ ਜਾਂ ਮਿਊਚੁਅਲ ਫੰਡ ਜਾਂ ਇਹਦੇ ਵਿੱਚ ਪੈਸਾ ਲਗਾਓ, ਕਿਉਂਕਿ ਉਹਦੇ 'ਤੇ ਇਕੋਨਮੀ ਦਾ ਦਬਾਅ ਨਹੀਂ ਪਏਗਾ ਅਤੇ ਪਲੱਸ ਤੁਹਾਨੂੰ ਪੈਸਾ ਵੀ ਜਿਹੜਾ ਵਾ ਉਹ ਤੁਹਾਡਾ ਜਿਹੜਾ ਪੈਸਾ ਗਰੋ ਕਰੇਗਾ। ਤੋ ਇਹਦਾ ਮਤਲਬ ਇਹ ਵਾ ਕਿ ਸਰਕਾਰ ਇਹ ਨਹੀਂ ਚਾਹੁੰਦੀ ਕਿ ਤੁਸੀਂ ਆਪਣਾ ਸੋਨਾ ਨਾ ਖਰੀਦੋ, ਉਹਦੇ ਪਿੱਛੇ ਕੋਈ ਹੋਰ ਮਤਲਬ ਹੈ ਕਿ ਇਨਵੈਸਟਮੈਂਟ ਨਹੀਂ ਕਰਨੀ, ਉਹਦੇ ਪਿੱਛੇ ਹੈ ਕਿ ਆਪਾਂ ਆਪਣੀ ਇਕੋਨਮੀ ਨੂੰ, ਆਪਣੀ ਅਰਥਵਿਵਸਥਾ ਨੂੰ ਸਟਰੋਂਗ ਕਰਨਾ, ਤਾਂ ਕਿ ਸਾਡਾ ਪੈਸਾ ਬਾਹਰ ਨਾ ਜਾਵੇ, ਸਾਡਾ ਪੈਸਾ ਇੰਡੀਆ ਦੇ ਵਿੱਚ ਹੀ ਰਹੇ ਅਤੇ ਰੁਪਈਆ ਸਾਡਾ ਸਟਰੋਂਗ ਹੋ ਸਕੇ।
1: ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਕਿ ਸੋਨਾ ਘੱਟ ਖਰੀਦਣ ਦੀ ਗੱਲ ਕਿਉਂ ਕੀਤੀ ਗਈ ਸੀ, ਨਾਲ ਹੀ ਗੱਲ ਪੈਟਰੋਲ ਘੱਟ ਵਰਤਣ ਦੀ ਵੀ ਕੀਤੀ ਗਈ ਸੀ। ਇਹ ਵੀ ਜ਼ਰਾ ਸਮਝਾਓ, ਕਿਉਂਕਿ ਜਦੋਂ ਵੀ ਇਹ ਗੱਲ ਹੋਈ ਸੀ ਤਾਂ ਬਹੁਤ ਸਾਰੇ ਪੈਟਰੋਲ ਪੰਪ 'ਤੇ ਬਹੁਤ ਰਸ਼ ਵੀ ਪੈ ਗਿਆ ਸੀ ਅਤੇ ਲੋਕ ਪੈਨਿਕ ਵੀ ਹੋ ਗਏ ਸਨ। ਇਹ ਗੱਲ ਕਿਉਂ ਕੀਤੀ ਗਈ ਸੀ?
0: ਹੁਣ ਗੱਲ ਕਰਦੇ ਹਾਂ ਪੈਟਰੋਲ ਡੀਜ਼ਲ ਦੀ, ਠੀਕ ਹੈ ਜੀ। ਭਾਰਤ ਵਿੱਚ ਆਪਣੀ ਲੋੜ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਇੰਪੋਰਟ ਕਰਦਾ ਹੈ
1: ਜੀ।
0: ਕਰੂਡ ਆਇਲ ਇੰਪੋਰਟ ਬਿੱਲ ਬਹੁਤ ਵੱਡਾ ਹੁੰਦਾ ਹੈ। ਜਦੋਂ ਇੰਟਰਨੈਸ਼ਨਲ ਮਾਰਕੀਟ ਵਿੱਚ ਆਇਲ ਮਹਿੰਗਾ ਹੁੰਦਾ ਹੈ ਤਾਂ ਪੈਟਰੋਲ ਵੀ ਨਾਲ ਮਹਿੰਗਾ ਹੋ ਜਾਂਦਾ ਹੈ, ਟਰਾਂਸਪੋਰਟ ਮਹਿੰਗਾ ਹੋ ਜਾਂਦਾ ਹੈ, ਸਬਜ਼ੀਆਂ ਅਤੇ ਰੋਜ਼ਾਨਾ ਦੀਆਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ। ਇਨਫਲੇਸ਼ਨ ਜਿਹੜੀ ਹੈ ਇੰਡੀਆ ਦੇ ਵਿੱਚ ਉਹ ਮਹਿੰਗੀ ਹੋ ਜਾਂਦੀ ਹੈ। ਇਸ ਲਈ ਸਰਕਾਰ ਵਾਰ ਵਾਰ ਕਹਿੰਦੀ ਹੈ ਕਿ ਪਬਲਿਕ ਨੂੰ ਟਰਾਂਸਪੋਰਟ ਨੂੰ ਵਰਤੋ, ਮਤਲਬ ਵੱਧ ਤੋਂ ਵੱਧ ਤੁਸੀਂ ਬੱਸ ਅਤੇ ਟ੍ਰੇਨ ਦਾ ਯੂਜ਼ ਕਰੋ, ਬਿਨਾਂ ਲੋੜ 'ਤੇ ਟਰੈਵਲ ਕਰਨ ਦੀ ਲੋੜ ਨਹੀਂ, ਠੀਕ ਹੈ ਜੀ। ਇਲੈਕਟ੍ਰਿਕ ਵਹੀਕਲ ਅਪਣਾਓ, ਜਿਹੜੇ ਕਿ ਅੱਜ ਕੱਲ੍ਹ ਈ ਵੀ ਵਹੀਕਲਸ ਬਹੁਤ ਚੱਲਣ 'ਚ ਹੈ, ਬਹੁਤ ਵਧੀਆ ਉਹਨਾਂ ਦੀ ਮਾਰਕੀਟ ਬਣ ਰਹੀ ਹੈ, ਤੁਸੀਂ ਉਹ ਅਪਣਾਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਪੈਟਰੋਲ ਦੀ ਜਿਹੜੀ ਹੈ ਡੀਜ਼ਲ ਦੀ ਖਪਤ ਘੱਟ ਹੋਵੇ, ਫਿਊਲ ਨੂੰ ਬਚਾਓ। ਇਹ ਸਿਰਫ ਇਨਵਾਇਰਮੈਂਟ ਦੀ ਗੱਲ ਨਹੀਂ ਹੈ ਕਿ ਆਪਾਂ ਪੈਟਰੋਲ ਵਰਤ ਰਹੇ ਹਾਂ ਤਾਂ ਇਨਵਾਇਰਮੈਂਟ ਪੋਲਿਊਟਿਡ ਹੋ ਰਿਹਾ, ਉਹਦੇ ਬਚਾਉਣ ਵਾਸਤੇ ਕੀਤਾ ਜਾ
1: ਰਿਹਾ, ਇਹ
0: ਇੱਕ ਇਕਨੋਮੀ ਨੂੰ, ਹਾਂ ਇਹਦੇ ਪਿੱਛੇ ਇਕੋਨਮੀ ਨੂੰ ਮਜ਼ਬੂਤ ਕਰਨ ਦਾ ਕਾਰਨ ਹੈ, ਕਿਉਂਕਿ ਇਹ ਵੀ ਚੀਜ਼ ਆਪਾਂ ਬਾਹਰੋਂ ਇੰਪੋਰਟ ਕਰ ਰਹੇ ਹਾਂ, ਜਿਹੜਾ ਮਾਲ ਬਾਹਰੋਂ ਲੈ ਰਹੇ ਹਾਂ ਉਹਦਾ ਓਬਵੀਅਸਲੀ ਸਾਡੀ ਜਿਹੜੀ ਇੰਡੀਆ ਉਹਦੀ ਪੇਮੈਂਟ ਡਾਲਰ ਵਿੱਚ ਕਰਦੀ ਹੈ, ਡਾਲਰ ਮਜ਼ਬੂਤ ਹੋ ਜਾਂਦਾ ਹੈ ਅਤੇ ਇੰਡੀਆ ਦਾ ਰੁਪਇਆ ਘਟੀ ਜਾਂਦਾ ਹੈ, ਜਿਹਦੇ ਨਾਲ ਇਕੋਨਮੀ ਦੇ ਉੱਤੇ ਪ੍ਰੈਸ਼ਰ ਪੈਂਦਾ ਅਤੇ ਮਹਿੰਗਾਈ ਵੱਧ ਤੌਰ 'ਤੇ ਪੈਣੀ ਸ਼ੁਰੂ ਹੋ ਜਾਂਦੀ ਹੈ।
1: ਜੀ, ਬਹੁਤ ਹੀ ਵਧੀਆ ਤੁਸੀਂ ਗੱਲ ਸਮਝਾਈ ਕਿ ਜੇਕਰ ਅਸੀਂ ਪੈਟਰੋਲ ਦੀ ਖਪਤ ਜ਼ਿਆਦਾ ਕਰਾਂਗੇ ਤਾਂ ਉਸ ਦੇ ਨਾਲ ਜੋ ਡਾਲਰ ਮਜ਼ਬੂਤ ਹੁੰਦਾ ਜਾਏਗਾ ਅਤੇ ਭਾਰਤੀ ਰੁਪਇਆ ਉਹ ਕਮਜ਼ੋਰ ਹੁੰਦਾ ਜਾਏਗਾ। ਅਤੇ ਤੁਸੀਂ ਇਹ ਵੀ ਬਹੁਤ ਗੱਲ ਵਧੀਆ ਦੱਸੀ ਹੈ ਕਿ ਜੇਕਰ ਅਸੀਂ ਪੈਟਰੋਲ ਦੀ ਬੱਚਤ ਕਰਨੀ ਹੈ ਤਾਂ ਕਿਵੇਂ ਕਰ ਸਕਦੇ ਹਾਂ, ਕਾਰ ਪੂਲਿੰਗ ਦੇ ਜ਼ਰੀਏ, ਪਬਲਿਕ ਟਰਾਂਸਪੋਰਟ ਦੀ ਵਰਤੋਂ ਦੇ ਜ਼ਰੀਏ। ਇਸ ਨਾਲ ਸਾਨੂੰ ਲੱਗਦਾ ਹੈ ਕਿ ਨਾ ਸਿਰਫ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਏਗੀ ਬਲਕਿ ਆਮ ਨਾਗਰਿਕ 'ਤੇ ਵੀ ਬੋਝ ਘਟੇਗਾ। ਵਰਕ ਫਰੋਮ ਹੋਮ ਅਤੇ ਡਿਜੀਟਲ ਇੰਡੀਆ, ਇਹ ਵੀ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ ਦੇਸ਼ ਦੀ ਆਰਥਿਕਤਾ ਦੇ ਇਸ ਸੰਦਰਭ ਦੇ ਵਿੱਚ।
0: ਜੀ, ਕਰੋਨਾ ਤੋਂ ਬਾਅਦ ਐਕਚੁਅਲੀ ਇਹ ਨਵੀਂ ਸੋਚ ਆਈ ਵਰਕ ਫਰੋਮ ਹੋਮ। ਪਹਿਲਾਂ ਲੋਕ ਮੰਨਦੇ ਸਨ ਕਿ ਆਫਿਸ ਜਾ ਕੇ ਹੀ ਕੰਮ ਹੋ ਸਕਦਾ ਹੈ, ਪਰ ਟੈਕਨੋਲੋਜੀ ਨੇ ਇਹ ਸੋਚ ਬਦਲ ਦਿੱਤੀ। ਹੁਣ ਸਵਾਲ ਇਹ ਹੈ ਕਿ ਜਦ ਸਰਕਾਰ ਜਾਂ ਲੀਡਰਸ ਵਰਕ ਫਰੋਮ ਹੋਮ ਜਾਂ ਡਿਜੀਟਲ ਵਰਕ ਦੀ ਗੱਲ ਕਰਦੇ ਹਨ ਤਾਂ ਇਸਦਾ ਇਕੋਨਮੀ ਨਾਲ ਕੀ ਕਨੈਕਸ਼ਨ ਹੈ? ਬਹੁਤ ਵੱਡਾ ਕਨੈਕਸ਼ਨ ਹੈ। ਜੇ ਲੋਕ ਘੱਟ ਟਰੈਵਲ ਕਰਨਗੇ, ਫਿਊਲ ਦੀ ਵਰਤੋਂ ਘੱਟ ਹੋਏਗੀ, ਫਿਰ ਉਸ ਤੋਂ ਬਾਅਦ ਤੁਸੀਂ ਘਰ ਬੈਠੇ ਜਿਹੜਾ ਵੀ ਸਮਾਨ ਮੰਗਵਾਓਗੇ ਉਹਦੀ ਪੇਮੈਂਟ ਸਾਰੀ ਡਿਜੀਟਲ ਥਰੂ ਕਰੋਗੇ, ਠੀਕ ਹੈ, ਜਿਹੜਾ ਕਿ ਸਰਕਾਰ ਨੂੰ ਇਹਦੇ ਬਾਰੇ ਸਾਰਾ ਪਤਾ ਲੱਗੇਗਾ। ਦੂਜਾ, ਦੇਸ਼ ਦੀ ਪ੍ਰੋਡਕਟਿਵਿਟੀ ਵਧਦੀ ਹੈ ਤਾਂ ਖਰਚਾ ਘੱਟ ਹੁੰਦਾ, ਕਿਉਂਕਿ ਜਦੋਂ ਤੁਸੀਂ ਬਾਹਰ ਨਿਕਲਣਾ ਤੁਸੀਂ ਕਹਿਣਾ ਮੈਂ ਆਹ ਵੀ ਲੈ ਜਾਵਾਂ, ਆਹ ਵੀ ਲੈ ਜਾਵਾਂ, ਪੈਟਰੋਲ ਵੀ ਹੈ, ਇੱਧਰ ਘੁੰਮ ਲਈਏ, ਉੱਧਰ ਘੁੰਮ ਲਈਏ, ਉਹਦੇ ਨਾਲ ਖਰਚਾ ਹੋਰ ਵੱਧਦਾ। ਡਿਜੀਟਲ ਇੰਡੀਆ ਦਾ ਮਕਸਦ ਸਿਰਫ ਸਹੂਲਤ ਦੇਣਾ ਨਹੀਂ ਹੈ, ਇਸ ਦਾ ਮਕਸਦ ਹੈ ਇਕੋਨਮੀ ਨੂੰ ਐਫੀਸ਼ੀਐਂਟ ਬਣਾਉਣਾ।
1: ਜੀ,
0: ਐਫੀਸ਼ੀਐਂਟ ਦਾ ਮਤਲਬ ਹੁੰਦਾ ਹੈ ਕਿ ਜ਼ਿਆਦਾ ਪੈਸੇ ਖਰਚਣਾ ਨਹੀਂ, ਘੱਟ ਪੈਸੇ 'ਚ ਜ਼ਿਆਦਾ ਤੁਹਾਡੇ ਰਿਸੋਰਸਿਸ ਤੁਹਾਨੂੰ ਮਿਲਣਾ। ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡਿਜੀਟਲ ਪੇਮੈਂਟ ਅਸੈਪਟ ਕਰਨ ਵਾਲੀ ਕੰਟਰੀ ਵਿੱਚੋਂ ਇੱਕ ਹੈ। UPI ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ ਕਿ ਜਿਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਆਪਾਂ ਨਿੱਕੀ ਨਿੱਕੀ ਪੇਮੈਂਟਸ ਵੀ ਜਿਹੜੀਆਂ ਕਰ ਰਹੇ ਹਾਂ ਉਹ UPI ਦੇ ਥਰੂ ਕਰ ਰਹੇ ਹਾਂ। ਸੋ ਸਾਡੇ ਲਈ ਬਹੁਤ ਵਧੀਆ ਚੀਜ਼ ਹੈ ਕਿ ਆਪਾਂ ਨੂੰ ਅਪਣਾਈਏ, ਹਾਂ ਸੁਵਿਧਾਜਨਕ ਜੀ, ਕਿ ਵਰਕ ਫਰੋਮ ਹੋਮ ਜਿਹੜੀਆਂ ਕੰਪਨੀਜ਼ ਦੇ ਸਕਦੀਆਂ ਜ਼ਰੂਰ ਦੇਣ, ਅਤੇ ਤੁਸੀਂ ਆਪਣੇ ਵਰਕ ਫਰੋਮ ਅਪਣਾਓ ਅਤੇ ਆਪਣਾ ਕੰਮ ਵਧੀਆ ਤਰੀਕੇ ਨਾਲ ਸਗੋਂ ਘਰ ਬੈਠੇ ਤੁਸੀਂ ਕਰ ਸਕਦੇ ਹੋ।
1: ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕੀਤੀ ਕਿ ਕੋਵਿਡ ਕਾਲ ਦੇ ਵਿੱਚ ਇਹ ਜੋ ਚੀਜ਼ ਹੈ ਵਰਕ ਫਰੋਮ ਹੋਮ, ਇਹ ਉਦੋਂ ਜ਼ਿਆਦਾ ਸਾਡੇ ਸਾਹਮਣੇ ਆਈ, ਪਰ ਅਸੀਂ ਇਸ ਨੂੰ ਅੱਗੇ ਵੀ ਅਪਣਾ ਸਕਦੇ ਹਾਂ। ਹੁਣ ਗੱਲ ਕਰਦੇ ਹਾਂ ਕਿ ਆਤਮ ਨਿਰਭਰ

0: ਜੀ, ਇਸ ਦਾ ਮਤਲਬ ਹੈ ਆਪਣੀ ਲੋੜ ਦੀਆਂ ਚੀਜ਼ਾਂ ਨੂੰ ਖੁਦ ਬਣਾਉਣਾ, ਇੰਪੋਰਟ ਨੂੰ ਘੱਟ ਕਰਨਾ, ਮਤਲਬ ਮਾਲ ਜਿਹੜਾ ਵੀ ਆਪਾਂ ਸਮਾਨ ਬਣਾਉਂਦੇ ਹਾਂ ਉਹ ਬਾਹਰੋਂ ਘੱਟ ਇੰਪੋਰਟ ਕਰਕੇ ਆਪ ਬਣਾਇਆ ਜਾਵੇ, ਉਹ ਦੇਖਿਆ ਜਾਵੇ ਕਿਹੜੀ ਟੈਕਨੋਲੋਜੀ ਉਹ ਯੂਜ਼ ਕਰਦੇ ਪਏ ਨੇ, ਜਿਹੜੀ ਆਪਾਂ ਯੂਜ਼ ਕਰਕੇ ਉਹਨੂੰ ਆਪਾਂ ਇੱਥੇ ਉਹਦੀ ਮੈਨੂਫੈਕਚਰਿੰਗ ਕਰੀਏ, ਐਕਸਪੋਰਟ ਵਧਾਈਏ। ਇਨਫੈਕਟ ਇਹ ਹੈ ਕਿ ਘਟਾਓ ਨਾ, ਜੇ ਤੁਸੀਂ ਬਾਹਰ ਐਕਸਪੋਰਟ ਕਰਨਾ ਸ਼ੁਰੂ ਕਰੋ, ਮਤਲਬ ਤੁਸੀਂ ਇਹੋ ਜਿਹੀਆਂ ਚੀਜ਼ਾਂ ਖੁਦ ਬਣਾਓ ਕਿ ਤੁਸੀਂ ਬਾਹਰਲੇ ਲੋਕਾਂ ਨੂੰ ਤੁਸੀਂ ਵੇਚੋ, ਤਾਂ ਕਿ ਸਾਡਾ ਰੁਪਈਆ ਹੋਰ ਮਜ਼ਬੂਤ ਹੋਵੇ ਅਤੇ ਲੋਕਲ ਬਿਜ਼ਨਸ ਸਪੋਰਟ ਹੋਣ ਅਤੇ ਰੋਜ਼ਗਾਰ ਵੀ ਹੋਰ ਪੈਦਾ। ਜਿੰਨੇ ਆਪਾਂ ਚੀਜ਼ਾਂ ਆਪਾਂ ਖੁਦ ਬਣਾਵਾਂਗੇ ਉਨਾ ਹੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਅਤੇ ਇਹਦੇ ਨਾਲ ਹੋਏਗਾ ਕਿ ਜਿੰਨੇ ਵੀ ਸਾਡੇ ਮੋਬਾਈਲ ਨੇ, ਇਲੈਕਟ੍ਰੋਨਿਕਸ ਆਈਟਮਾਂ ਨੇ, ਚਿਪਸ ਨੇ, ਡਿਫੈਂਸ ਇਕਵਿਪਮੈਂਟ ਨੇ, ਬੈਟਰੀ ਹੈ, ਮਸ਼ੀਨਰੀ ਹੈ, ਉਹ ਜੇ ਖੁਦ ਬਣਾਉਣੀ ਸ਼ੁਰੂ ਕਰ ਦੇਵੇ ਤਾਂ ਰੋਜ਼ਗਾਰ ਵੀ ਵਧੇਗਾ, ਪੈਸਾ ਦੇਸ਼ ਦਾ ਵਿੱਚ ਹੀ ਰਹੇਗਾ ਅਤੇ ਇਕੋਨਮੀ ਮਜ਼ਬੂਤ ਹੋਏਗੀ। ਇਸ ਲਈ ਆਪਾਂ ਕਿਹਾ ਗਿਆ ਕਿ ਵੋਕਲ ਫੋਰ ਲੋਕਲ ਦਾ ਨਾਰਾ ਦੇਣਾ ਬਹੁਤ ਹੀ ਮਹੱਤਵਪੂਰਨ ਹੈ ਇੰਡੀਆ ਵਿੱਚ।
1: ਜੀ, ਵੋਕਲ ਫੋਰ ਲੋਕਲ ਇਹ ਜੋ ਨਾਰਾ ਪ੍ਰਧਾਨ ਮੰਤਰੀ ਹੁਣਾਂ ਨੇ ਦਿੱਤਾ ਹੈ, ਇਹ ਸਾਨੂੰ ਦੱਸਦਾ ਹੈ ਕਿ ਜੋ ਸਾਡੇ ਸਥਾਨਕ ਕਲਾਕਾਰ ਨੇ ਜਾਂ ਫਿਰ ਰੁਜ਼ਗਾਰ ਦੇ ਲਈ ਲੋਕ ਨਿਕਲਦੇ ਨੇ ਉਹਨਾਂ ਨੂੰ ਅਸੀਂ ਪ੍ਰੋਤਸਾਹਨ ਦੇਈਏ। ਇਸ ਬਾਰੇ ਥੋੜ੍ਹਾ ਹੋਰ ਖੁੱਲ੍ਹ ਕੇ ਚਰਚਾ ਕਰਦੇ ਹਾਂ, ਕਿਉਂਕਿ ਤੁਸੀਂ ਆਰਥਿਕ ਮਾਮਲਿਆਂ ਦੇ ਮਾਹਰ ਵੀ ਹੋ। ਜਦੋਂ ਅਸੀਂ

0: ਕਿ ਤੁਸੀਂ ਬਾਹਰਲੇ ਲੋਕਾਂ ਨੂੰ ਤੁਸੀਂ ਵੇਚੋ ਤਾਂ ਕਿ ਸਾਡਾ ਰੁਪਈਆ ਹੋਰ ਮਜ਼ਬੂਤ ਹੋਵੇ ਅਤੇ ਲੋਕਲ ਬਿਜ਼ਨਸ ਸਪੋਰਟ ਹੋਣ ਅਤੇ ਰੋਜ਼ਗਾਰ ਵੀ ਹੋਰ ਪੈਦਾ, ਜਿੰਨੇ ਆਪਾਂ ਚੀਜ਼ਾਂ ਆਪਾਂ ਖੁਦ ਬਣਾਵਾਂਗੇ ਉਨਾ ਹੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਅਤੇ ਇਹਦੇ ਨਾਲ ਹੋਏਗਾ ਕਿ ਜਿੰਨੇ ਵੀ ਸਾਡੇ ਮੋਬਾਈਲ ਨੇ, ਇਲੈਕਟ੍ਰੋਨਿਕਸ ਆਈਟਮਾਂ ਨੇ, ਚਿਪਸ ਨੇ, ਡਿਫੈਂਸ ਦੀ ਇਕਿਪਮੈਂਟ ਨੇ, ਬੈਟਰੀ ਹੈ, ਮਸ਼ੀਨਰੀ ਹੈ, ਉਹ ਜੇ ਖੁਦ ਬਣਾਉਣੀ ਸ਼ੁਰੂ ਕਰ ਦੇਵੇ ਤਾਂ ਰੋਜ਼ਗਾਰ ਵੀ ਵਧੇਗਾ, ਪੈਸਾ ਦੇਸ਼ ਦਾ ਵਿੱਚ ਹੀ ਰਹੇਗਾ ਅਤੇ ਇਕੋਨਮੀ ਮਜ਼ਬੂਤ ਹੋਏਗੀ। ਇਸ ਲਈ ਆਪਾਂ ਕਿਹਾ ਗਿਆ ਕਿ ਵੋਕਲ ਫੋਰ ਲੋਕਲ ਦਾ ਨਾਰਾ ਦੇਣਾ ਬਹੁਤ ਹੀ ਮਹੱਤਵਪੂਰਨ ਹੈ ਇੰਡੀਆ ਵਿੱਚ।
1: ਜੀ, ਵੋਕਲ ਫੋਰ ਲੋਕਲ ਇਹ ਜੋ ਨਾਰਾ ਪ੍ਰਧਾਨ ਮੰਤਰੀ ਹੁਣਾਂ ਨੇ ਦਿੱਤਾ ਹੈ, ਇਹ ਸਾਨੂੰ ਦੱਸਦਾ ਹੈ ਕਿ ਜੋ ਸਾਡੇ ਸਥਾਨਕ ਕਲਾਕਾਰ ਨੇ ਜਾਂ ਫਿਰ ਰੁਜ਼ਗਾਰ ਦੇ ਲਈ ਲੋਕ ਨਿਕਲਦੇ ਨੇ ਉਹਨਾਂ ਨੂੰ ਅਸੀਂ ਪ੍ਰੋਤਸਾਹਨ ਦੇਈਏ। ਇਸ ਦੇ ਬਾਰੇ ਥੋੜ੍ਹਾ ਹੋਰ ਖੁੱਲ੍ਹ ਕੇ ਚਰਚਾ ਕਰਦੇ ਹਾਂ, ਕਿਉਂਕਿ ਤੁਸੀਂ ਆਰਥਿਕ ਮਾਮਲਿਆਂ ਦੇ ਮਾਹਰ ਵੀ ਹੋ। ਜਦੋਂ ਅਸੀਂ ਲੋਕਲ ਤੌਰ 'ਤੇ ਕੋਈ ਚੀਜ਼ ਬਣਾਉਂਦੇ ਹਾਂ ਤਾਂ ਉਸਨੂੰ ਸਪੋਰਟ ਕਿਵੇਂ ਕਰ ਸਕਦੇ ਹਾਂ?
0: ਉਸ ਨੂੰ ਸਪੋਰਟ ਕਿਵੇਂ ਕਰ ਸਕਦੇ ਹਾਂ? ਕਿਉਂਕਿ ਸਭ ਤੋਂ ਪਹਿਲਾਂ ਸਪੋਰਟ ਆਪਾਂ ਕਰ ਸਕਦੇ ਹਾਂ ਸਰਕਾਰ ਦੇ ਥਰੂ, ਕਿ ਸਰਕਾਰ ਸਾਨੂੰ ਇਨਸੈਂਟਿਵਸ ਦੇਣ। ਵੈਸੇ ਵੀ ਸਰਕਾਰ ਕਾਫੀ ਸਾਰੇ ਇਨਸੈਂਟਿਵਸ ਦਿੰਦੀ ਹੈ, ਕਿਉਂਕਿ ਕਈ ਜਗ੍ਹਾ ਦੇ ਉੱਤੇ ਤੁਸੀਂ ਆਹ ਵੀ ਦੇਖੋਗੇ ਜੇ ਸਾਡੀ ਇਨਵੈਸਟਮੈਂਟ 100% ਹੈ, ਆਪਾਂ 100% ਪੈਸਾ ਲਗਾਇਆ, ਤਾਂ ਸਰਕਾਰ ਸਾਨੂੰ 110% ਵੀ ਇਨਵੈਸਟਮੈਂਟ ਦਾ ਵਾਪਸ ਦਿੰਦੀ ਹੈ। ਅਤੇ ਉਹ ਜਿਹੀਆਂ ਚੀਜ਼ਾਂ ਦੇ ਉੱਤੇ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਆਪ ਬਣਾਓ, ਉਹ ਇਨਵੈਸਟਮੈਂਟ ਲਿੰਕ ਸਬਸਿਡੀਜ਼ ਕਹਿੰਦੇ ਆ। ਫਿਰ ਦੂਜਾ, ਇਨਕਮ ਟੈਕਸ ਦੇ ਵਿੱਚ ਵੀ ਬੈਨੀਫਿਟ ਸਾਨੂੰ ਦਿੱਤਾ ਜਾਂਦਾ ਕਿ ਤੁਸੀਂ 5 ਸਾਲ ਲਈ ਜਾਂ 10 ਸਾਲ ਲਈ ਤੁਸੀਂ ਟੈਕਸ ਫਰੀ ਰਹੋਗੇ। ਉਸ ਤੋਂ ਇਲਾਵਾ ਸਪੋਰਟ ਕਰਨ ਲਈ ਇਹੀ ਚੀਜ਼ਾਂ ਹੈ ਕਿ ਤੁਸੀਂ ਪਹਿਲਾਂ ਦੇਖੋ ਕਿ ਟੈਕਨੋਲੋਜੀ ਕਿੱਦਾਂ ਬਣ ਰਹੀ ਹੈ, ਜਿਹੜੀ ਚੀਜ਼ ਬਾਹਰੋਂ ਆਪਾਂ ਖਰੀਦ ਰਹੇ ਹਾਂ ਉਹਦੀ ਟੈਕਨੋਲੋਜੀ ਇੰਡੀਆ ਵਿੱਚ ਕਿਉਂ ਨਹੀਂ ਡਿਵੈਲਪ ਹੋ ਸਕਦੀ, ਹੋ ਸਕਦੀ ਹੈ। ਸੋ ਸਰਕਾਰ ਤਾਂ ਤੁਹਾਨੂੰ ਦੇ ਰਹੀ ਹੈ, ਕੁਛ ਖੁਦ ਮੋਟੀਵੇਟ ਹੋਣਾ, ਕੁਛ ਸਰਕਾਰ ਤੁਹਾਨੂੰ ਮੋਟੀਵੇਟ ਕਰ ਰਹੀ ਹੈ।
1: ਜੀ, ਇਸਦਾ ਇੱਕ ਬਹੁਤ ਹੀ ਖੂਬਸੂਰਤ ਪਹਿਲੂ ਇਹ ਵੀ ਹੈ ਕਿ ਜੋ ਸਾਡੇ ਪੁਰਾਤਨ ਰੀਤੀ ਰਿਵਾਜ਼ ਨੇ ਜਾਂ ਫਿਰ ਕਲਾਕ੍ਰਿਤੀਆਂ ਨੇ, ਸਾਡਾ ਜੋ ਵਿਰਸਾ ਹੈ ਉਸਨੂੰ ਵੀ ਅਸੀਂ ਸਾਂਭ ਕੇ ਰੱਖ ਸਕਦੇ ਹਾਂ, ਅਤੇ ਜੋ ਲੋਕ ਛੋਟੇ ਪੱਧਰ 'ਤੇ ਕੰਮ ਕਰ ਰਹੇ ਨੇ, ਰੁਜ਼ਗਾਰ ਕਰ ਰਹੇ ਨੇ, ਉਹਨਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ। ਹੁਣ ਗੱਲ ਕਰਦੇ ਹਾਂ ਕਿ ਆਮ ਆਦਮੀ ਜਦੋਂ ਸੋਚਦਾ ਹੈ ਕਿ ਉਸਨੂੰ ਆਰਥਿਕ ਜੋ ਦਬਾਅ ਮਹਿਸੂਸ ਹੋ ਰਿਹਾ ਹੈ, ਉਸਨੂੰ ਉਹ ਦਬਾਅ ਲੱਗਦਾ ਹੈ, ਪਰ ਮਿਲ ਜੁਲ ਕੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਪ੍ਰੋਤਸਾਹਨ ਜਾਂ ਫਿਰ ਸਹਿਯੋਗ ਸਰਕਾਰ ਦਾ ਕਰਨਾ ਹੁੰਦਾ ਹੈ। ਕੀ ਤੁਸੀਂ ਸੋਚਦੇ ਹੋ ਕਿ ਵਾਕਈ ਆਮ ਆਦਮੀ 'ਤੇ ਪ੍ਰੈਸ਼ਰ ਬਣਦਾ ਇਸ ਦੇ ਨਾਲ?
0: ਜੀ, ਇਹਦਾ ਦੂਜਾ ਪੱਖ ਵੀ ਹੈ। ਕਈ ਲੋਕ ਕਹਿੰਦੇ ਹਨ ਕਿ ਮਹਿੰਗਾਈ ਵੱਧ ਰਹੀ ਹੈ, ਸੈਲਰੀ ਉਨੀ ਨਹੀਂ ਵੱਧ ਰਹੀ ਸਾਡੀ, ਪੈਟਰੋਲ ਮਹਿੰਗਾ ਹੋਈ ਜਾਂਦਾ, ਘਰ ਚਲਾਉਣਾ ਸਾਡਾ ਔਖਾ ਹੋ ਰਿਹਾ। ਇਸ ਲਈ ਜਦੋਂ ਸਰਕਾਰ ਕਹਿੰਦੀ ਹੈ ਕਿ ਸੋਨਾ ਘੱਟ ਖਰੀਦੋ, ਪੈਟਰੋਲ ਘੱਟ ਵਰਤੋ, ਡੀਜ਼ਲ ਘੱਟ ਵਰਤੋ, ਜਾਂ ਤੁਸੀਂ ਜਿਹੜਾ ਕਰੂਡ ਓਇਲ ਹੈ ਜਾਂ ਜਿਹੜਾ ਰਿਫਾਈਨਡ ਓਇਲ ਹੈ ਉਹਨੂੰ ਘੱਟ ਯੂਜ਼ ਵਿੱਚ ਲਿਆਓ, ਖਰਚਾ ਘੱਟ ਕਰੋ, ਤਾਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਕੋਨਮੀ 'ਤੇ ਪ੍ਰੈਸ਼ਰ ਵੱਧ ਰਿਹਾ, ਸ਼ਾਇਦ ਤਾਂ ਕਰਕੇ ਸਰਕਾਰ ਇਹ ਕਹਿ ਰਹੀ ਹੈ। ਇਹ ਸਵਾਲ ਗਲਤ ਨਹੀਂ ਹੈ, ਕਿਉਂਕਿ ਕਹਿਣਾ ਵੀ ਚਾਹੀਦਾ, ਬਟ ਮਿਡਲ ਕਲਾਸ ਸਭ ਤੋਂ ਵੱਧ ਟੈਕਸ ਦਿੰਦਾ ਹੈ। ਦੇਖਿਆ ਜਾਵੇ ਤਾਂ ਜਿਹੜੀ ਮਿਡਲ ਕਲਾਸ ਇਕੋਨਮੀ ਹੈ ਸਭ ਤੋਂ ਜ਼ਿਆਦਾ ਟੈਕਸ ਉਹ ਦਿੰਦੀ ਹੈ, EMI ਵੀ ਭਰਦੀ ਹੈ, ਫਿਊਲ ਦੇ ਪ੍ਰਾਈਸਿਸ ਦਾ ਵੀ ਅਸਰ ਉਠਾਉਂਦੀ ਹੈ, ਇਨਫਲੇਸ਼ਨ ਦਾ ਅਸਰ, ਜਿਹੜੇ ਵੀ ਚੀਜ਼ਾਂ ਮਹਿੰਗੀਆਂ ਹੁੰਦੀਆਂ ਸਾਰਾ ਮਿਡਲ ਕਲਾਸ ਨੂੰ ਉਠਾਉਣਾ ਪੈਂਦਾ। ਠੀਕ ਹੈ, ਇਸ ਲਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ, ਸੁਭਾਵਿਕ ਹੈ ਕਿ ਇਕੋਨਮਿਕ ਡਿਸਪਲਿਨ ਹੈ ਜਾਂ ਇਕੋਨਮਿਕ ਪ੍ਰੈਸ਼ਰ ਹੈ ਸਾਡੇ ਉੱਤੇ ਪੈ ਰਿਹਾ।
1: ਜੀ, ਅਤੇ ਇਹ ਵੀ ਗੱਲ ਕਰਦੇ ਹਾਂ ਸੀ ਕਿ ਜੇਕਰ ਆਮ ਆਦਮੀ ਨੇ ਆਪਣੇ ਆਰਥਿਕ ਪ੍ਰੈਸ਼ਰ ਪਰਿਵਾਰ ਪੱਧਰ 'ਤੇ ਘਟਾਉਣੇ ਹੋਣ ਅਤੇ ਉਸਦੀ ਜੇਬ ਵੀ ਸੁਰੱਖਿਅਤ ਰਹੇ, ਉਸ 'ਤੇ ਭਾਰ ਵਾਧੂ ਨਾ ਪਏ, ਤਾਂ ਉਸਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ, ਸੋਚ ਦੇ ਵਿੱਚ ਬਦਲਾਅ ਕਿਹੋ ਜਿਹੇ ਕਰਨੇ ਚਾਹੀਦੇ ਨੇ?
0: ਦੇਖੋ ਜੀ, ਆਪਾਂ ਜੇ ਆਹ ਮੰਨ ਕੇ ਚੱਲੀਏ ਕਿ ਹਾਂਜੀ ਪੈਟਰੋਲ ਵੱਧ ਰਿਹਾ ਜੀ, 5 ਰੁਪਏ ਪੈਟਰੋਲ ਵੱਧ ਗਿਆ ਜੀ, 10 ਰੁਪਏ ਪੈਟਰੋਲ ਵੱਧ ਗਿਆ, ਤਾਂ ਮੈਂ ਸਭ ਤੋਂ ਵੱਡਾ ਪੱਖ ਇਹ ਰੱਖਾਂਗਾ ਕਿ ਤੁਸੀਂ ਮਹਿੰਗਾਈ ਦੀ ਤਰਫ ਨਾ ਦੇਖੋ, ਕਮਾਈ ਦੀ ਤਰਫ ਦੇਖੋ, ਜੋ ਕਿ ਬਹੁਤ ਵੱਡੀ ਚੀਜ਼ ਹੈ। ਜੇ ਤੁਹਾਡੀ ਕਮਾਈ ਨਹੀਂ ਜ਼ਿਆਦਾ ਹੋਏਗੀ, ਫਿਰ ਤੁਹਾਨੂੰ ਇੰਨਾ ਨਹੀਂ ਲੱਗੇਗਾ ਕਿ ਹਾਂ ਵੀ ਆਪਾਂ ਮਹਿੰਗਾਈ ਨੂੰ ਚਾਰ ਪਾ ਰਹੇ ਹਾਂ। ਜੋ ਵੀ ਸਰਕਾਰ ਕਰ ਰਹੀ ਹੈ ਉਹ ਇਕੋਨਮੀਜ਼ ਲਈ ਕਰ ਰਹੀ ਹੈ, ਜੇ ਕਿਸੇ ਚੀਜ਼ਾਂ ਤੁਹਾਡੀ ਮਹਿੰਗੀ ਹੋ ਰਹੀ ਹੈ ਉਹਦੇ ਲਈ ਸਰਕਾਰ ਤੁਹਾਨੂੰ ਕਹਿ ਰਹੀ ਹੈ ਕਿ ਇਕੋਨਮੀ ਮਜ਼ਬੂਤ ਕਰਨ ਲਈ ਤੁਸੀਂ ਆਹ ਚੀਜ਼ਾਂ ਫੋਲੋ ਕਰਨੀਆਂ। ਤੁਸੀਂ ਉਹਨਾਂ ਨੂੰ ਫੋਲੋ ਕਰੋ, ਆਪਣੀ ਜੀਵਨ ਸ਼ੈਲੀ ਦੇ ਵਿੱਚ ਆਹ ਸੋਚ ਕੇ ਚੱਲੋ ਕਿ ਆਪਾਂ ਕਮਾਉਣਾ ਕਿੱਦਾਂ, ਸਟਾਰਟਅਪਸ ਕਿੱਦਾਂ ਸ਼ੁਰੂ ਕਰਨੇ ਆ, ਕਿੱਦਾਂ ਬਿਜ਼ਨਸ ਲਗਾਉਣਾ, ਕਿੱਦਾਂ ਮੈਂ ਇੰਡਸਟਰੀ ਖੜੀ ਕਰ ਸਕਦਾ, ਕਿੱਦਾਂ ਮੈਂ ਲੋਕਾਂ ਨੂੰ ਰੋਜ਼ਗਾਰ ਦੇਣਾ, ਮੈਂ ਕਿੱਦਾਂ ਪੈਸਾ ਕਮਾਉਣਾ, ਫਿਰ ਤੁਹਾਡੇ ਮਨ ਦੇ ਵਿੱਚ ਆਹ ਚੀਜ਼ ਨਹੀਂ ਆਏਗੀ ਕਿ ਆਹ ਚੀਜ਼ ਇੰਨੀ ਮਹਿੰਗੀ ਹੋ ਰਹੀ ਹੈ। ਜੀ
1: ਜੀ, ਤੁਸੀਂ ਸਟਾਰਟਅਪ ਦੀ ਗੱਲ ਕੀਤੀ ਹੈ ਅਤੇ ਸਾਡੇ ਦੇਸ਼ ਦੀ ਸਰਕਾਰ ਇਸ 'ਤੇ ਵੀ ਬਹੁਤ ਜ਼ਿਆਦਾ ਜ਼ੋਰ ਪਾਉਂਦੀ ਹੈ ਕਿ ਜੇਕਰ ਅਸੀਂ ਸਟਾਰਟਅਪ ਵੱਲ ਜਾਈਏ ਤਾਂ ਸਰਕਾਰ ਦਾ ਵੀ ਇਸ ਪੱਖੋਂ ਬਹੁਤ ਸਹਿਯੋਗ ਹੁੰਦਾ ਹੈ ਨੌਜਵਾਨਾਂ ਦੇ ਲਈ ਖਾਸ ਤੌਰ 'ਤੇ, ਅਤੇ ਇਹ ਵੀ ਇੱਕ ਬਹੁਤ ਵਧੀਆ ਉੱਦਮ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਹੋਵੇ। ਤੁਸੀਂ ਗੱਲ ਕੀਤੀ ਸੀ ਕਿ ਦੋ ਪੱਖ ਨੇ ਅਤੇ ਦੋਵਾਂ ਪੱਖਾਂ ਨੂੰ ਸਮਝਣਾ ਜ਼ਰੂਰੀ ਹੈ, ਸਰਕਾਰ ਦਾ ਵੀ ਅਤੇ ਵਿਅਕਤੀਗਤ ਵੀ, ਇਹ ਪੱਖ ਦੋ ਕਿਹੜੇ ਕਿਹੜੇ ਨੇ, ਇਸ ਦੇ ਬਾਰੇ ਜ਼ਰਾ ਵਿਸਤਾਰ ਨਾਲ ਸਮਝਾਓ।
0: ਸੱਚਾਈ ਸ਼ਾਇਦ ਦੋਵਾਂ ਦੇ ਵਿਚਕਾਰ ਹੈ।
1: ਜੀ,
0: ਇੱਕ ਪਾਸੇ ਸਰਕਾਰ ਦੇਸ਼ ਇਕੋਨਮਿਕਲੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਦੂਜੇ ਪਾਸੇ ਆਮ ਆਦਮੀ ਰੋਜ਼ਾਨਾ ਦੀਆਂ ਮੁਸ਼ਕਲਾਂ ਨਾਲ ਜੂਝ ਰਿਹਾ। ਜੇ ਦੇਸ਼ ਇੰਪੋਰਟ ਘੱਟ ਕਰੇਗਾ ਅਤੇ ਆਪਣੀ ਪ੍ਰੋਡਕਸ਼ਨ ਵਧਾਏਗਾ, ਆਪਣੀ ਚੀਜ਼ਾਂ ਦਾ ਮੈਨੂਫੈਕਚਰਿੰਗ ਖੁਦ ਕਰੇਗਾ, ਲੌਂਗ ਟਰਮ ਵਿੱਚ ਉਹਦਾ ਫਾਇਦਾ ਹੀ ਹੋਵੇਗਾ, ਪਰ ਸ਼ੋਰਟ ਟਰਮ ਵਿੱਚ ਲੋਕਾਂ ਨੂੰ ਐਡਜਸਟਮੈਂਟ ਕਰਨੀ ਪਏਗੀ ਹੀ ਪਏਗੀ, ਕਿਉਂਕਿ ਇਕੋਨਮੀ ਵਿੱਚ ਕਈ ਫੈਸਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਫਾਇਦਾ ਤੁਰੰਤ ਸਾਨੂੰ ਨਹੀਂ ਨਜ਼ਰ ਆਉਂਦਾ, ਉਹ ਆਉਣ ਵਾਲੇ ਸਮੇਂ ਵਿੱਚ ਸਾਨੂੰ ਨਜ਼ਰ ਆਏਗਾ। ਜਿਵੇਂ ਕਿ ਜਿੰਨੇ ਵੀ ਇਨਫਰਾਸਟਰਕਚਰ ਪ੍ਰੋਜੈਕਟ

0: ਵਿੱਚ ਆਵਾਂਗੇ, ਤੇ ਜਦੋਂ ਆਪਾਂ ਪ੍ਰੋਫਿਟ ਦੇ ਵਿੱਚ ਆਵਾਂਗੇ ਫਿਰ ਇਕਨੋਮੀ ਜਿਹੜੀ ਸਾਡੀ ਹੈ, ਜੀਡੀਪੀ ਜਿਹੜੀ ਹੈ ਵਧਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਹਦਾ ਅਸਰ ਹੌਲੀ ਹੌਲੀ ਸਾਹਮਣੇ ਆਉਂਦਾ ਹੈ, ਇੱਕੋ ਦਮ ਨਹੀਂ ਆਏਗਾ।
1: ਜੀ ਗੌਰਵ ਚਾਵੜਾ ਜੀ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਨੌਜਵਾਨਾਂ ਦਾ ਰੁਝਾਨ ਵਿਦੇਸ਼ ਜਾਣ ਵੱਲ ਵੀ ਬਹੁਤ ਹੈ, ਅਤੇ ਖਾਸ ਤੌਰ 'ਤੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ 'ਚ ਜਾ ਰਹੇ ਨੇ, ਵਸੇ ਹੋਏ ਨੇ, ਕੀ ਇਸ ਦਾ ਵੀ ਦੇਸ਼ ਦੀ ਅਰਥ ਵਿਵਸਥਾ 'ਤੇ ਕੋਈ ਅਸਰ ਪੈਂਦਾ ਹੈ?
0: ਜੀ ਬਹੁਤ ਜ਼ਿਆਦਾ ਪੈਂਦਾ ਹੈ, ਕਿਉਂਕਿ ਜਿਹੜੇ ਪੰਜਾਬ ਦੇ ਟੈਲੈਂਟਡ ਨੌਜਵਾਨ ਨੇ ਉਹ ਆਹ ਸੋਚ ਰੱਖਦੇ ਹੈ ਕਿ ਆਪਾਂ ਇੱਥੇ ਮਿਹਨਤ ਕਰਾਂਗੇ ਤਾਂ ਸਾਨੂੰ ਕੁਛ ਮਿਲਣਾ ਨਹੀਂ, ਆਪਾਂ ਬਾਹਰ ਜਾ ਕੇ ਮਿਹਨਤ ਕਰਾਂਗੇ। ਪਰ ਜੇ ਤੁਸੀਂ ਸੱਚਾਈ ਦੇਖੋ ਤਾਂ ਬਾਹਰ ਜਾ ਕੇ ਉਹ ਇਹੋ ਜਿਹੇ ਕੰਮ ਕਰ ਰਹੇ ਨੇ ਜਿਹੜੇ ਕਿ ਉਹ ਇੰਡੀਆ ਦੇ ਵਿੱਚ ਕਦੀ ਵੀ ਨਹੀਂ ਕਰਨਾ ਚਾਹੁੰਦੇ।
1: ਜੀ
0: ਅਤੇ ਕਿਉਂ ਆਪਾਂ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਲੈ ਕੇ ਜਾਂਦੇ ਹਾਂ ਕਿ ਬਾਹਰਲੀ ਕੰਟਰੀ ਸਾਡੇ ਨੌਜਵਾਨਾਂ ਨੂੰ ਕੁਛ ਸਮਝਦੀ ਨਹੀਂ? ਕਿਉਂ ਉਹ ਨੌਜਵਾਨ ਇਹ ਨਹੀਂ ਸਮਝਦੇ ਕਿ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਵੀ ਉਸ ਤੋਂ ਵੀ ਜ਼ਿਆਦਾ ਤਰੱਕੀ ਕਰ ਸਕਦੇ ਹਾਂ? ਜੇ ਆਪਾਂ ਆਪਣੀ ਪੜ੍ਹਾਈ ਵੱਲ ਧਿਆਨ ਦੇਈਏ, ਆਪਾਂ ਟੈਕਨੋਲੋਜੀ ਵੱਲ ਧਿਆਨ ਦੇਈਏ, ਆਪਾਂ ਆਰਟੀਫਿਸ਼ਲ ਇੰਟੈਲੀਜੈਂਸ ਵੱਲ ਧਿਆਨ ਦੇਈਏ, ਅਤੇ ਆਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਅਪਣਾਵਾਂਗੇ ਤਾਂ ਹੁਣ ਤੁਸੀਂ ਦੇਖੋ ਕਿ AI ਕਿੰਨਾ ਵੱਧ ਰਿਹਾ, ਚੁਟਕੀਆਂ ਦੇ ਵਿੱਚ ਸਾਰੇ ਕੰਮ ਹੋਣੇ ਸ਼ੁਰੂ ਹੋ ਗਏ ਨੇ। ਅਤੇ ਨੌਜਵਾਨ ਜੇ ਇਸ ਚੀਜ਼ ਨੂੰ ਆਪਣੇ ਨਾਲ ਲੈ ਕੇ ਚੱਲਣ, ਇਹ ਚੀਜ਼ਾਂ ਸਿੱਖਣ ਰੋਜ਼ਮਰਾ ਦੇ ਵਿੱਚ ਸਿੱਖਣ, ਤਾਂ ਇੰਡੀਆ ਦੇ ਵਿੱਚ ਪੈਸਾ ਇੰਡੀਆ ਦੇ ਵਿੱਚ ਹੀ ਰਹੇਗਾ, ਉਹ ਕਮਾਉਣਗੇ ਵੱਧ ਤੋਂ ਵੱਧ ਜਿੰਨਾ ਕਿ GDP ਵਧੇਗਾ, ਅਤੇ ਇਹਦਾ ਸਾਡਾ ਅਰਥਵਿਵਸਥਾ 'ਤੇ ਇੰਨਾ ਜ਼ਿਆਦਾ ਜ਼ੋਰ ਪੈਂਦਾ ਹੈ ਕਿ ਆਉਣ ਵਾਲੇ ਟਾਈਮ ਦੇ ਉੱਤੇ ਇੰਡੀਆ ਬਹੁਤ ਜ਼ਿਆਦਾ ਤਰੱਕੀ ਕਰੇਗਾ ਜੇ ਸਾਡੇ ਨੌਜਵਾਨ ਆਹ ਸੋਚਣ ਕਿ ਆਪਾਂ ਇੰਡੀਆ ਦੇ ਵਿੱਚ ਬਹਿ ਕੇ ਹੀ ਤਰੱਕੀ ਕਰਨੀ ਹੈ, ਬਾਹਰ ਜਾ ਕੇ ਇਹੋ ਜਿਹੇ ਕੰਮ ਕੋਈ ਨਹੀਂ ਕਰਨੇ।
1: ਬਿਲਕੁਲ, ਕੋਈ ਨੌਜਵਾਨ ਜਦੋਂ ਵਿਦੇਸ਼ ਜਾਂਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਨ ਵੀ ਲੈਂਦਾ ਹੈ, ਅਤੇ ਜੇਕਰ ਅਸੀਂ ਸੋਚੀਏ ਕਿ ਉਸੇ ਲੋਨ ਜੇਕਰ ਉਹ ਸਰਕਾਰ ਦੇ ਸਹਿਯੋਗ ਦੇ ਨਾਲ ਲੈਂਦਾ ਹੈ ਤਾਂ ਕੋਈ ਇੰਡੀਆ ਦੇ ਵਿੱਚ ਵੀ ਇਨਵੈਸਟਮੈਂਟ
0: ਕਰ ਸਕਦਾ ਹੈ। ਜੀ
1: ਜੀ ਅਤੇ ਹੁਣ NRIs ਦੀ ਵੀ ਗੱਲ ਕਰਦੇ ਹਾਂ, ਕਿਉਂਕਿ NRIs ਦਾ ਵੀ ਬਹੁਤ ਵਿਸ਼ੇਸ਼ ਯੋਗਦਾਨ ਰਹਿੰਦਾ ਹੈ ਕਿਸੇ ਵੀ ਦੇਸ਼ ਦੇ ਵਿੱਚ। NRIs ਦਾ ਜੇਕਰ ਕਿਸੇ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਯੋਗਦਾਨ ਹੋਣਾ ਚਾਹੀਦਾ ਹੈ ਤਾਂ ਉਹ ਕਿਸ ਤਰ੍ਹਾਂ ਦਾ ਯੋਗਦਾਨ ਤੁਹਾਡੇ ਮੁਤਾਬਕ ਹੋਣਾ ਚਾਹੀਦਾ ਹੈ?
0: ਦੇਖੋ NRI ਦੇ ਵਿੱਚ ਇੱਕ ਮੈਂ ਸਿੱਧੇ ਤੌਰ 'ਤੇ ਗੱਲ ਕਰਨਾ ਚਾਹਾਂਗਾ ਕਿ ਜਿੰਨੇ ਵੀ NRI ਹੈਗੇ ਨੇ ਉਹ ਐਟ ਪ੍ਰੈਜੈਂਟ ਕੀ ਕਰਦੇ ਪਏ ਨੇ, ਉਹ ਕਰਦੇ ਪਏ ਨੇ ਕਿ ਜਿੰਨਾ ਵੀ ਸਾਡਾ ਪੈਸਾ ਇੰਡੀਆ ਦੇ ਵਿੱਚ ਪਿਆ ਨਾ ਉਹ ਬਾਹਰ ਲੈ ਜਾਂਦੇ ਨੇ, ਜਿਹੜਾ NRO NRE ਅਕਾਊਂਟ ਦੇ ਵਿੱਚ ਪਿਆ ਹੁੰਦਾ ਸਾਡਾ ਉਹ ਪੈਸਾ ਬਾਹਰ ਲੈ ਜਾਂਦੇ ਨੇ, ਉਹਦੇ ਨਾਲ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪੈਂਦਾ। ਤਾਂ ਮੈਂ NRI ਭਰਾਵਾਂ ਲਈ ਇਹੀ ਕਹਿਣਾ ਚਾਹੂੰਗਾ ਕਿ ਆਪਣੇ ਇੰਡੀਆ ਆਪਣੀ ਜਿਹੜੀ ਭਾਰਤ ਮਾਤਾ ਉਹਨਾਂ ਦਾ ਧਿਆਨ ਦਿਓ, ਜਿਹੜਾ ਪੈਸਾ ਤੁਸੀਂ ਕਮਾ ਰਹੇ ਹੋ ਇੰਡੀਆ ਦੇ ਵਿੱਚ ਸਗੋਂ ਇਨਵੈਸਟਮੈਂਟ ਕਰੋ, ਉੱਥੇ ਇੱਕ ਬਿਜ਼ਨਸ ਖੋਲ੍ਹੋ ਤਾਂ ਕਿ ਮਲਟੀਨੈਸ਼ਨਲ ਲੈਵਲ ਦੇ ਉੱਤੇ ਤੁਹਾਡਾ ਬਿਜ਼ਨਸ ਚੱਲੇ, ਨਾ ਕਿ ਆਪਣਾ ਪੈਸਾ ਬਾਹਰ ਵਾਪਸ ਲੈ ਕੇ ਜਾਓ।
1: ਜੀ, ਇਸ ਦੇ ਨਾਲ ਨਾ ਸਿਰਫ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਏਗੀ ਬਲਕਿ ਉਹਨਾਂ ਨੂੰ ਵੀ ਫਾਇਦਾ ਹੋਏਗਾ,
0: ਉਹਨਾਂ ਨੂੰ ਵੀ ਫਾਇਦਾ ਹੋਏਗਾ।
1: ਜੀ, ਅਤੇ ਜੇਕਰ ਕਿਸੇ ਪਿੰਡ ਦੀ ਕਿਸੇ ਨਗਰ ਦੀ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਸਹਿਯੋਗ ਦੇਣਾ ਹੋਵੇ ਤਾਂ NRIs ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ,
0: ਬਹੁਤ ਵੱਡਾ ਯੋਗਦਾਨ ਦੇ ਸਕਦੇ ਜੀ।
1: ਜੀ, ਅਤੇ ਨੌਜਵਾਨਾਂ ਦੀ ਅਸੀਂ ਖਾਸ ਤੌਰ 'ਤੇ ਗੱਲ ਕਰ ਰਹੇ ਹਾਂ ਕਿਉਂਕਿ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਨੇ ਨੌਜਵਾਨ, ਅਤੇ ਜੇਕਰ ਅਸੀਂ ਪੂਰੇ ਵਿਸ਼ਵ ਪੱਧਰ 'ਤੇ ਨੌਜਵਾਨਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਨੌਜਵਾਨ ਵਰਗ ਸਭ ਤੋਂ ਜ਼ਿਆਦਾ ਹੈ, ਅਤੇ ਨੌਜਵਾਨਾਂ ਲਈ ਤੁਸੀਂ ਖਾਸ ਸੰਦੇਸ਼ ਦੇਣਾ ਚਾਹੁੰਦੇ ਹੋ?
0: ਅੱਜ ਦੇ ਨੌਜਵਾਨਾਂ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਫਿਊਚਰ ਸਿਰਫ ਨੌਕਰੀ ਲੱਭਣ ਦਾ ਨਹੀਂ, ਸਗੋਂ ਓਪਰਚੁਨਿਟੀਜ਼ ਨੂੰ ਕ੍ਰੀਏਟ ਕਰਨ ਦਾ, ਕਿਉਂਕਿ ਓਪਰਚੁਨਿਟੀ ਆਉਂਦੀ ਨਹੀਂ ਹੈ, ਬਣਾਉਣੀ ਪੈਂਦੀ।
1: ਬਿਲਕੁਲ,
0: ਉਹਦੇ ਲਈ ਨਵੀਂ ਸਕਿੱਲ ਸਿੱਖੀਏ, ਲੋਕਲ ਬਿਜ਼ਨਸ ਸ਼ੁਰੂ ਕਰੀਏ, ਡਿਜੀਟਲ ਇਕੋਨਮੀ ਵਿੱਚ ਜਾਈਏ ਅਤੇ ਇੰਡੀਅਨ ਪ੍ਰੋਡਕਟਸ ਨੂੰ ਬਣਾਉਣ ਦੀ ਕੋਸ਼ਿਸ਼ ਕਰੀਏ, ਤਾਂ ਇਹੀ ਅਸਲੀ ਆਤਮ ਨਿਰਭਰਤਾ ਹੋਵੇਗੀ। ਅੱਜ ਦੁਨੀਆ ਇੰਡੀਆ ਨੂੰ ਸਿਰਫ ਮਾਰਕੀਟ ਨਹੀਂ ਸਗੋਂ ਮੈਨੂਫੈਕਚਰਿੰਗ ਹੱਬ ਨਾਲੋਂ ਜ਼ਿਆਦਾ ਦੇਖਿਆ ਜਾਂਦਾ ਹੈ। ਤਾਂ ਅੱਜ ਦੇ ਨੌਜਵਾਨਾਂ ਨੂੰ ਇਹੀ ਸੰਕੇਤ ਹੈ ਕਿ ਨੌਕਰੀਆਂ ਵੱਲ ਜਾਂ ਬਾਹਰ ਵੱਲ ਨਾ ਦੌੜੋ, ਆਪਣੇ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਕੰਮ ਕਰੋ, ਆਪਣਾ ਲੋਕਲ ਸਕਿੱਲ ਸਿੱਖੋ, ਆਰਟੀਫਿਸ਼ਲ ਇੰਟੈਲੀਜੈਂਸ ਸਿੱਖੋ, ਨਵਾਂ ਸਟਾਰਟਅਪ ਸ਼ੁਰੂ ਕਰੋ, ਸਰਕਾਰ ਵੀ ਯੋਗਦਾਨ ਦੇ ਰਹੀ ਹੈ, ਕੁਛ ਤੁਸੀਂ ਵੀ ਕਰੋ ਅਤੇ ਆਪਣੀ ਇਕੋਨਮੀ ਨੂੰ ਵਧਾਓ।
1: ਅਸੀਂ ਇਸ ਗੱਲਬਾਤ ਦੇ ਵਿੱਚ ਬਾਰ ਬਾਰ ਗੱਲ ਕੀਤੀ ਕਿ ਜੋ ਡਾਲਰ ਦਾ ਰੇਟ ਹੈ ਉਹ ਵੱਧਦਾ ਜਾ ਰਿਹਾ ਹੈ, ਅਤੇ ਭਾਰਤੀ ਜੇਕਰ ਅਸੀਂ ਰੁਪਏ ਦੀ ਗੱਲ ਕਰੀਏ, ਜੇਕਰ ਅਸੀਂ ਸਹਿਯੋਗ ਨਾ ਦਈਏ ਤਾਂ ਉਹ ਕਮਜ਼ੋਰ ਹੁੰਦਾ ਜਾਏਗਾ। ਸੋ ਗੌਰਵ ਜੀ, ਇਹ ਦੱਸੋ ਕਿ ਡਿੱਗਦਾ ਰੁਪਈਆ ਅਤੇ ਮਹਿੰਗਾਈ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ ਅਤੇ ਇਸਦਾ ਕੀ ਅਸਰ ਪੈਂਦਾ ਹੈ?
0: ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਆ ਜਿਹੜੀ ਲਗਾਤਾਰ ਉਹ ਡਿੱਗ ਰਹੀ ਹੈ
1: ਜੀ,
0: ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ ਇਸ ਟਾਈਮ। ਜੇ ਆਪਾਂ ਜਿਸ ਤਰੀਕੇ ਨਾਲ ਚੱਲਦੇ ਆ ਰਹੇ ਹਾਂ, ਅਗਰ ਇਸੇ ਤਰੀਕੇ ਨਾਲ ਚੱਲਦੇ ਰਹੀਏ ਤਾਂ ਆਉਣ ਵਾਲੇ ਟਾਈਮ ਦੇ ਉੱਤੇ ਆਪਾਂ ਦੇਖਾਂਗੇ ਰੁਪਈਆ ਸਾਡਾ 150 ਰੁਪਏ ਪਰ ਡਾਲਰ ਹੋ ਜਾਏਗਾ, ਜੋ ਕਿ ਇੱਕ ਪ੍ਰੈਡਿਕਸ਼ਨ ਇਕੋਨੋਮਿਸਟ ਵੱਲੋਂ ਕੀਤੀ ਜਾ ਰਹੀ ਹੈ
1: ਜੀ।
0: ਪਰ ਜੇਕਰ ਜਿਹੜੀਆਂ ਚੀਜ਼ਾਂ ਮੈਂ ਅੱਜ ਦੱਸੀਆਂ ਜਾਂ ਜਿਹੜੀਆਂ ਸਾਡੇ ਪ੍ਰਧਾਨ ਮੰਤਰੀ ਨੇ ਦੱਸੀਆਂ ਉਹ ਅਗਰ ਫੋਲੋ ਕਰਾਂਗੇ ਤਾਂ ਸਾਡਾ ਰੁਪਈਆ ਇੰਨਾ ਨਹੀਂ ਡਿੱਗੇਗਾ। ਦੱਸਦੇ ਹਨ ਕਿ ਸਰਕਾਰ ਜਿਸ ਤਰੀਕੇ ਨਾਲ ਮਹਿੰਗਾਈ ਨਾਪਦੀ ਹੈ ਉਸ ਵਿੱਚ 46% ਹਿੱਸਾ ਸਿਰਫ ਖਾਣ ਪੀਣ ਦੀਆਂ ਚੀਜ਼ਾਂ ਦਾ ਹੈ
1: ਜੀ।
0: ਇਸ ਕਰਕੇ ਮੱਧਮ ਵਰਗ ਜਿਹੜਾ ਮਿਡਲ ਕਲਾਸ ਦੇ ਅਸਲੀ ਖਰਚੇ ਜਿਹੜੇ ਹੁੰਦੇ ਨੇ, ਜਿਵੇਂ ਕਿ ਬੱਚਿਆਂ ਦੇ ਸਕੂਲ ਫੀਸ, ਹਸਪਤਾਲਾਂ ਦੇ ਖਰਚੇ, ਰਾਸ਼ਨ ਪਾਣੀ ਦਾ ਖਰਚਾ, ਉਹ ਸਾਰੀ ਮਹਿੰਗਾਈ ਦੀ ਗਿਣਤੀ ਵਿੱਚ ਸਹੀ ਤਰੀਕੇ ਨਾਲ ਸਾਹਮਣੇ ਨਹੀਂ ਆਉਂਦੀ। तो जेकर आप देखिए तो मिडल क्लास में बहुत ज़्यादा असर पैंदा है, क्योंकि जे वो लगातार फिर सोना खरीदा गया या जिहड़ियां चीज़ां मना कीतियां गईयां कि वर्क फ्रॉम होम नहीं कर रहे या आप पैसा ज़्यादा खर्च रहे हैं सेविंग नहीं कर रहे या आप देखिए कि पेट्रोल की वरतों याद कर रहे हैं कार पूलिंग नहीं कर रहे ट्रैवल बहुत ज़्यादा कर रहे हैं फॉरन ट्रैवल देखो जी मना किया ना करन दे फिर भी अपन ना करन दे बावजूद भी फॉरन ट्रैवल कर रहे तो होगा।

0: ਜਿਹੜਾ ਵੀ ਸਾਡਾ ਪੈਸਾ ਹੈ, ਜਿਹੜਾ ਸਾਡਾ ਇੰਡੀਅਨ ਦਾ ਰੁਪਈਆ ਹੈ, ਉਹ ਬਾਹਰ ਜਾਣਾ ਸ਼ੁਰੂ ਹੋ ਜਾਏਗਾ ਸਾਰਾ। ਔਰ ਜਿੰਨਾ ਜ਼ਿਆਦਾ ਬਾਹਰ ਜਾਏਗਾ ਪੈਸਾ ਸਾਡਾ ਰੁਪਈਆ, ਉਨਾ ਹੀ ਜ਼ਿਆਦਾ ਥੱਲੇ ਡਿੱਗਦਾ ਜਾਏਗਾ, ਡੋਲਰ ਵੱਧਦਾ ਜਾਏਗਾ, ਰੁਪਈਆ ਡਿੱਗਦਾ ਜਾਏਗਾ, ਜਿਹਦੇ ਨਾਲ ਹੋਏਗਾ ਕਿ ਜਿਹੜੀਆਂ ਵੀ ਚੀਜ਼ਾਂ ਸਾਰੀਆਂ ਉਹ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਭ ਤੋਂ ਪਹਿਲਾਂ ਪੈਟਰੋਲ ਵਧੇਗਾ, ਪੈਟਰੋਲ ਮੀਨਸ ਟਰਾਂਸਪੋਰਟ, ਟਰਾਂਸਪੋਰਟ ਦੇ ਵਿੱਚ ਹਰ ਆਈਟਮ ਹੀ ਟਰਾਂਸਪੋਰਟ ਹੁੰਦੀ ਹੈ, ਚਾਹੇ ਖਾਣ ਪੀਣ ਦੀ ਚੀਜ਼ ਲੈ ਲਓ, ਚਾਹੇ ਮੋਬਾਈਲ ਲੈ ਲਓ, ਚਾਹੇ ਕੰਪਿਊਟਰ ਲੈ ਲਓ, ਚਾਹੇ ਜਿਹੜੀ ਮਰਜ਼ੀ ਆਈਟਮ ਲੈ ਲਓ, ਉਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ। ਫਿਰ ਉਸ ਤੋਂ ਇਲਾਵਾ ਤੁਸੀਂ ਦੇਖੋਗੇ ਜੇ ਸੋਨਾ ਦੇਖੋਗੇ, ਸੋਨਾ ਵੀ ਸਾਰੀ ਮਤਲਬ ਹਰ ਚੀਜ਼ ਤੁਹਾਡੀ ਮਹਿੰਗੀ ਹੋ ਜਾਣੀ, ਫਿਰ ਸਾਰਿਆਂ ਨੇ ਕਹਿਣਾ ਜੀ ਕਿ ਮਹਿੰਗਾਈ ਹੋ ਗਈ, ਮਹਿੰਗਾਈ ਹੋ ਗਈ। ਉਹਦਾ ਰੀਜ਼ਨ ਇਹੀ ਹੈ ਕਿ ਇਕੋਨਮੀ ਦੇ ਦਬਾਅ ਨੂੰ ਜੇ ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਰੁਪਏ ਨੂੰ ਮਜ਼ਬੂਤ ਬਣਾਉਣਾ ਪਏਗਾ, ਤਾਂ ਕਿ ਡੋਲਰ ਦੇ ਮੁਕਾਬਲੇ ਆਪਣੇ ਰੁਪਈਆ ਜਿਹੜਾ ਉਹ ਭਾਰਤ ਦਾ ਉਹ ਮਜ਼ਬੂਤ ਹੋਵੇ ਅਤੇ ਮਹਿੰਗਾਈ ਜਿਹੜੀ ਉਹ ਨਾ ਵਧੇ।
1: ਬਹੁਤ ਸਾਰੇ ਫਾਇਦੇ ਨੇ ਦੇਖੋ, ਜਿੰਨੀਆਂ ਵੀ ਸਾਨੂੰ ਪ੍ਰਧਾਨ ਮੰਤਰੀ ਹੁਣਾਂ ਨੇ ਹਦਾਇਤਾਂ ਦਿੱਤੀਆਂ ਨੇ, ਇਹ ਸਾਨੂੰ ਲੱਗਦਾ ਹੈ ਕਿ ਸਾਡੇ 'ਤੇ ਸ਼ਾਇਦ ਆਰਥਿਕ ਦਬਾਅ ਹੈ, ਪਰ ਕੁੱਲ ਮਿਲਾ ਕੇ ਕਿਸੇ ਵੀ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਏ ਰੱਖਣ ਦਾ ਬਹੁਤ ਵਧੀਆ ਉਪਰਾਲਾ ਹੈ। ਪਰ ਆਮ ਇਨਸਾਨ ਸੋਚਦਾ ਹੈ ਕਿ ਸ਼ਾਇਦ ਸਾਡੇ 'ਤੇ ਆਰਥਿਕ ਦਬਾਅ ਹੈ ਜਾਂ ਫਿਰ ਮਹਿੰਗਾਈ ਵੱਧ ਰਹੀ ਹੈ, ਅਤੇ ਅਸੀਂ ਸਿੱਧੇ ਤੌਰ 'ਤੇ ਸਰਕਾਰ ਨੂੰ ਇਸ ਦੇ ਲਈ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ। ਪਰ ਬਹੁਤ ਸਮਝਣਾ ਜ਼ਰੂਰੀ ਹੈ ਕਿ ਆਖਿਰ ਇਹ ਕਿਉਂ ਕਿਹਾ ਜਾ ਰਿਹਾ। ਸੋ ਅੱਜ ਦੀ ਗੱਲਬਾਤ ਤੋਂ ਗੌਰਵ ਜੀ, ਤੁਸੀਂ ਅੰਤਿਮ ਨਤੀਜੇ 'ਤੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
0: ਜੀ, ਤਾਂ ਆਖਰੀ ਸਵਾਲ ਦਾ ਜਵਾਬ ਹੈ ਕਿ ਆਮ ਆਦਮੀ ਅਤੇ ਇਕੋਨਮੀ,
1: ਜੀ
0: ਆਤਮ ਨਿਰਭਰਤਾ ਸੋਚ ਜਾਂ ਆਰਥਿਕ ਦਬਾਅ?
1: ਜੀ
0: ਜੀ ਹਾਂ, ਇਕੋਨਮੀ 'ਤੇ ਗਲੋਬਲ ਪ੍ਰੈਸ਼ਰ ਹੈ ਮੈਂ ਮੰਨਦਾ, ਜਿਵੇਂ ਕਿ ਓਇਲ ਪ੍ਰਾਈਸਿਸ ਦਾ, ਗਲੋਬਲ ਦੀ ਰਸੀਸ਼ਨ ਦੇ, ਇੱਕ ਸਾਇਲੈਂਟ ਵਾਰ ਚੱਲ ਰਹੀ ਹੈ ਉਹਦੇ 'ਤੇ, ਡੋਲਰ ਦੀ ਮਜ਼ਬੂਤੀ ਬਣਾਏ ਰੱਖਣਾ, ਇਨਫਲੇਸ਼ਨ ਨੂੰ ਘਟਾ ਕੇ ਰੱਖਣਾ, ਇਕੋਨਮੀ 'ਤੇ ਪ੍ਰੈਸ਼ਰ ਜ਼ਰੂਰ ਹੈ, ਪਰ ਨਾਲ ਹੀ ਭਾਰਤ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਵੀ ਬਹੁਤ ਕਰ ਰਿਹਾ ਹੈ। ਜੇ ਆਤਮ ਨਿਰਭਰਤਾ ਸਹੀ ਤਰੀਕੇ ਨਾਲ ਲਾਗੂ ਹੋ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਆਪਾਂ ਦੇਖਾਂਗੇ ਕਿ ਜੋਬਸ ਬਹੁਤ ਜ਼ਿਆਦਾ ਵੱਧ ਰਹੀਆਂ, ਰੁਜ਼ਗਾਰ ਵੱਧ ਰਿਹਾ, ਰੁਪਈਆ ਮਜ਼ਬੂਤ ਹੋ ਰਿਹਾ, ਮਹਿੰਗਾਈ ਘੱਟ ਰਹੀ ਹੈ, ਇੰਪੋਰਟ ਘੱਟ ਹੋ ਰਹੇ ਹੈ, ਐਕਸਪੋਰਟ ਜ਼ਿਆਦਾ ਤੋਂ ਜ਼ਿਆਦਾ ਹੋ ਰਿਹਾ, ਅਤੇ ਇੰਡੀਆ ਇੱਕ ਮਜ਼ਬੂਤ ਇਕੋਨਮੀ ਬਣ ਕੇ ਸਾਰੇ ਦੇਸ਼ਾਂ ਤੋਂ ਅੱਗੇ ਨਿਕਲ ਰਿਹਾ। ਪਰ ਇਹ ਵੀ ਜ਼ਰੂਰੀ ਹੈ ਕਿ ਆਮ ਆਦਮੀ ਦੀ ਪਰਚੇਜ਼ਿੰਗ ਪਾਵਰ ਅਤੇ ਰਾਹਤ ਦਾ ਵੀ ਧਿਆਨ ਰੱਖਿਆ ਜਾਵੇ, ਅਤੇ ਪੱਦੇ ਤੌਰ 'ਤੇ ਜੇ ਮੈਂ ਕਹਾਂ, ਕਿਉਂਕਿ ਕਿਸੇ ਵੀ ਦੇਸ਼ ਦੀ ਅਸਲੀ ਤਾਕਤ ਉਸਦੀ ਜਨਤਾ ਹੁੰਦੀ ਹੈ, ਅਤੇ ਜਨਤਾ ਨੂੰ ਉਹਦੀ ਆਵਾਜ਼ ਨੂੰ ਆਪਣਾ ਉਠਾਉਣ ਦਾ ਹੱਕ ਹੈ, ਅਤੇ ਜਨਤਾ ਦਾ ਸਰਕਾਰ ਦੇ ਨਿਰਦੇਸ਼ਾਂ ਨੂੰ ਪਾਲਣ ਕਰਨ ਦਾ ਵੀ ਹੱਕ ਹੈ, ਦੋਨੋਂ ਪੱਖ ਸਹੀ ਨੇ।
1: ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਸਰਕਾਰ ਦੇ ਪੱਖ ਨੂੰ ਤਾਂ ਸਮਝਣਾ ਹੀ ਹੈ, ਪਰ ਨਾਲ ਹੀ ਜੇਕਰ ਕਿਸੇ ਨਾਗਰਿਕ ਦੀ ਆਵਾਜ਼ ਨੂੰ ਵੀ ਸਮਝਿਆ ਜਾਏ ਤਾਂ ਉਹ ਵੀ ਪੂਰਾ ਸਹਿਯੋਗ ਦੇ ਸਕਦਾ ਹੈ। ਅੱਜ ਤੁਸੀਂ ਬਹੁਤ ਹੀ ਵਿਸਤਾਰ ਸਹਿਤ ਸਾਰੇ ਹੀ ਪੁਆਇੰਟਸ 'ਤੇ ਵੱਖ ਵੱਖ ਪਹਿਲੂਆਂ 'ਤੇ ਸਮਝਾਇਆ ਹੈ ਕਿ ਕਿਉਂ ਸਾਨੂੰ ਸਰਕਾਰ ਦਾ ਆਰਥਿਕ ਪੱਖੋਂ ਸਹਿਯੋਗ ਕਰਨਾ ਚਾਹੀਦਾ, ਅਤੇ ਸਾਨੂੰ ਕਿਸੇ ਵੀ ਸਰਕਾਰ ਦਾ, ਪ੍ਰਸ਼ਾਸਨ ਦਾ ਜੋ ਵੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਕਿ ਅਸੀਂ ਮਿਲ ਜੁਲ ਕੇ ਕਿਸੇ ਵੀ ਆਰਥਿਕ ਦਬਾਅ ਦਾ ਸਾਹਮਣਾ ਕਰ ਸਕੀਏ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਹੋ ਸਕੀਏ। ਗੌਰਵ ਛਾਬੜਾ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ 'ਚ ਆਏ, ਇਸ ਦੇ ਬਾਰੇ ਗੱਲਬਾਤ ਕੀਤੀ। ਧੰਨਵਾਦ ਜੀ,
0: ਥੈਂਕ ਯੂ
2: ਜੀ। ਆਪਾਂ ਸੁਣ ਰਹੇ ਸੀ ਪ੍ਰੋਗਰਾਮ ਸਾਂਝ, ਸਾਂਝ ਦੇ ਅੰਤਰਗਤ ਆਤਮ ਨਿਰਭਰ ਸੋਚ, ਅਰਥ ਵਿਵਸਥਾ ਅਤੇ ਆਰਥਿਕ ਦਬਾਅ, ਇਹਨਾਂ ਬਾਰੇ ਜਾਣਕਾਰੀ ਦੇ ਰਹੇ ਸਨ CA ਗੌਰਵ ਛਾਬੜਾ ਜੀ, ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਪੂਨਮ।
3: ਔਰ ਬਹੁਤ ਹੀ ਵਧੀਆ ਜਾਣਕਾਰੀ ਗੌਰਵ ਜੀ ਨੇ ਦਿੱਤੀ ਕਿ ਕਿਸ ਤਰ੍ਹਾਂ ਆਤਮ ਨਿਰਭਰ ਹੋਣ ਦੇ ਬਹੁਤ ਸਾਰੇ ਪੱਖ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ। ਔਰ ਵਾਕਈ ਜੀ, ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਸਰਕਾਰ ਅਤੇ ਆਮ ਆਦਮੀ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ, ਔਰ ਉਹਦੇ ਲਈ ਨੌਜਵਾਨਾਂ ਦੀ ਇੱਕ ਅਲਕਾ ਜੀ ਬਹੁਤ ਵੱਡੀ ਭੂਮਿਕਾ ਹੋ ਸਕਦੀ ਹੈ।
2: ਬਿਲਕੁਲ ਜੀ, ਜੇ ਅਸੀਂ ਥੋੜ੍ਹੀ ਜਿਹੀ ਸਹਿਨਸ਼ੀਲਤਾ ਅਤੇ ਸਰਕਾਰ ਦੇ ਸਹਿਯੋਗ ਨਾਲ ਚੱਲੀਏ ਤਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਹੀ ਵਧੀਆ ਭਾਰਤ ਦੇ ਸਕਦੇ ਹਾਂ। ਜੇ ਅਸੀਂ ਅੱਜ ਆਪਣੀ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਵਾਂਗੇ ਤਾਂ ਕੱਲ੍ਹ ਆਪਣੇ ਬੱਚਿਆਂ ਨੂੰ ਸਿਰਫ ਧਨ ਹੀ ਨਹੀਂ ਸਗੋਂ ਸੁਰੱਖਿਅਤ, ਸਿੱਖਿਆ ਯੁਕਤ ਅਤੇ ਖੁਸ਼ਹਾਲ ਭਵਿੱਖ ਵੀ ਦੇ ਸਕਾਂਗੇ।
3: ਔਰ ਬਿਲਕੁਲ ਜੀ, ਨੌਜਵਾਨਾਂ ਦਾ ਸਹੀ ਦਿਸ਼ਾ 'ਚ ਜਾਣਾ ਵੀ ਬਹੁਤ ਜ਼ਰੂਰੀ ਹੈ। ਔਰ ਅਲਕਾ ਜੀ, ਇੱਕ ਇਹਨਾਂ ਕਿੰਨੀ ਵਧੀਆ ਜਾਣਕਾਰੀ ਸੀਗੀ, ਇਸ ਤੋਂ ਬਾਅਦ ਇੱਕ ਹੋਰ ਜਾਣਕਾਰੀ ਜਿਹੜੀ ਅਸੀਂ ਆਪਣੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ ਇਸ ਵੇਲੇ ਨਸ਼ਾ ਮੁਕਤ ਭਾਰਤ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਹੈ। ਨੌਜਵਾਨਾਂ 'ਚ ਜਾਗਰੂਕਤਾ ਪੈਦਾ ਕਰਨਾ, ਨਸ਼ਾ ਪੀੜਤਾਂ ਦਾ ਮੁੜ ਵਸੇਵਾ ਮੁੱਖ ਧਾਰਾ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣਾ, ਔਰ ਉਹਨਾਂ ਦੀ ਕੌਂਸਲਿੰਗ ਕਰਨੀ, ਔਰ ਨਾਲ ਦੇ ਨਾਲ ਨਸ਼ਾ ਮੁਕਤ ਕੇਂਦਰਾਂ ਰਾਹੀਂ ਉਹਨਾਂ ਦਾ ਇਲਾਜ ਕੀਤਾ ਜਾਵੇ, ਇਹ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ, ਔਰ ਬਹੁਤ ਹੀ ਵਧੀਆ ਉਪਰਾਲਾ ਹੈ।
2: ਬਿਲਕੁਲ ਜੀ, ਨਸ਼ਾ ਮੁਕਤ ਭਾਰਤ ਅਭਿਆਨ 15 ਅਗਸਤ 2020 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਅਤੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣਾ ਹੈ। ਅੱਜ ਇਹ ਅਭਿਆਨ ਦੇਸ਼ ਭਰ ਵਿੱਚ ਲਗਾਤਾਰ ਚੱਲ ਰਿਹਾ ਅਤੇ ਕਰੋੜਾਂ ਲੋਕਾਂ ਤੱਕ ਆਪਣਾ ਇਹ ਸੁਨੇਹਾ ਪਹੁੰਚਾ ਚੁੱਕਾ ਹੈ, ਅਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਅਤੇ ਸਾਡੇ ਜਿਹੜੇ ਸਰੋਤੇ ਨੇ ਕੋਸ਼ਿਸ਼ ਕਰਨ ਆਪਣੇ ਆਸ ਪਾਸ, ਜੇ ਕਿਸੇ ਨੂੰ ਦੇਖਦੇ ਨੇ ਕਿ ਉਹ ਕਿਸੇ ਵੀ ਤਰ੍ਹਾਂ ਦੀ ਨਸ਼ੇ ਦੀ ਲੱਤ 'ਚ ਹੈ ਅਤੇ ਉਹਨੂੰ ਉਹਦੇ ਬਾਰੇ ਜਾਣਕਾਰੀ ਦੇਣ।

0: ਤੇ ਨਸ਼ਾ ਮੁਕਤ ਕੇਂਦਰ ਤੱਕ ਪਹੁੰਚਾਣ
1: ਤਾਂ
0: ਕਿ ਉਹ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਜੀ ਸਕਣ।
1: ਬਹੁਤ ਹੀ ਵਧੀਆ ਸਹਿਯੋਗ ਹੋ ਸਕਦਾ ਹੈ ਸਾਡੇ ਸਭ ਵੱਲੋਂ
0: ਬਿਲਕੁਲ
1: ਸਮਾਜ ਨੂੰ। ਔਰ ਇੱਕ ਛੋਟਾ ਜਿਹਾ ਗੀਤ ਸੁਣ ਲਈਏ ਫਿਰ ਚੱਲਦੇ ਹਾਂ ਆਪਣੇ ਪ੍ਰੋਗਰਾਮ ਦੇ ਆਖਰੀ ਸਿਲਸਿਲੇ ਵੱਲ।
0: ਜੀ

0: ਲਓ ਜੀ, ਇਸ ਗੀਤ ਤੋਂ ਬਾਅਦ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ ਔਰ ਪ੍ਰੋਗਰਾਮ ਚੱਲ ਰਿਹਾ ਹੈ ਵਾਸਤੇ ਵਿਹੜੇ
1: ਜੀ। ਅਤੇ ਸਾਡੇ ਪ੍ਰੋਗਰਾਮ ਦੀ ਅੱਜ ਆਖਰੀ ਪੇਸ਼ਕਸ਼ ਹੈ ਜੀ ਸ਼ਕਤੀ ਰੂਪਾ, ਜਿਸ ਨੂੰ ਜੋਤੀ ਹੋਰੀ ਹੀ ਪੇਸ਼ ਕਰਨਗੇ। ਅਤੇ ਅੱਜ ਦੇ ਸਾਡੇ ਸ਼ਕਤੀ ਰੂਪਾ ਨੇ ਸਾਲੂ ਮਾਰਦਾ ਥੀ ਮੱਕਾ, ਅਤੇ ਆਓ ਸੁਣਦਿਆਂ ਇਹਨਾਂ ਬਾਰੇ ਜਾਣਕਾਰੀ।

ਅੱਜ ਦੀ ਸ਼ਕਤੀ ਰੂਪਾ ਹੌਸਲੇ ਅਤੇ ਸੇਵਾ ਦੀ ਮਿਸਾਲ ਸਾਲੂਮਾਰ ਦਾ ਥਿਮੱਕਾ, ਜਿਸ ਨੂੰ ਮਦਰ ਆਫ ਟਰੀਜ਼ ਯਾਨੀ ਵਰਿਕਸ਼ ਮਾਤਾ ਵੀ ਕਿਹਾ ਜਾਂਦਾ ਹੈ, ਗਰੀਬੀ, ਅਨਪੜ੍ਹਤਾ ਅਤੇ ਬੇਔਲਾਦ ਹੋਣ ਦੇ ਬਾਵਜੂਦ ਕੁਦਰਤ ਪ੍ਰਤੀ ਉਸ ਦੇ ਪ੍ਰੇਮ ਨੇ ਉਸ ਨੂੰ ਰੁੱਖਾਂ ਦੀ ਮਾਂ ਵਜੋਂ ਪੂਰੀ ਦੁਨੀਆ 'ਚ ਮਸ਼ਹੂਰ ਕਰ ਦਿੱਤਾ। ਸਾਲ 1911-12 ਵਿੱਚ ਕਰਨਾਟਕ ਦੇ ਰਾਮਨਗਰ ਜ਼ਿਲ੍ਹੇ ਦੇ ਹੁਲੀਕਲ ਪਿੰਡ ਵਿੱਚ ਜਨਮੀ ਥਿਮੱਕਾ, ਜਿਸ ਨੂੰ ਪਰਿਆਵਰਣ ਦੀ ਰੱਖਿਆ ਲਈ ਸਾਲੂਮਾਰ ਦਾ ਨਾਮ ਮਿਲਿਆ, ਜਿਸ ਦਾ ਕੰਨੜ ਵਿੱਚ ਮਤਲਬ ਰੁੱਖਾਂ ਦੀ ਕਤਾਰ ਹੈ। ਉਸ ਦਾ ਬਚਪਨ ਬਹੁਤ ਹੀ ਗਰੀਬੀ ਵਿੱਚ ਬੀਤਿਆ, ਜਿਸ ਕਰਕੇ ਉਹ ਕੋਈ ਰਸਮੀ ਸਿੱਖਿਆ ਹਾਸਲ ਨਹੀਂ ਕਰ ਸਕੀ। ਬਚਪਨ ਤੋਂ ਹੀ ਉਹ ਖੇਤਾਂ ਵਿੱਚ ਮਜ਼ਦੂਰੀ ਕਰਦੀ ਸੀ ਅਤੇ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚੱਲਦਾ ਸੀ। ਉਸ ਦਾ ਵਿਆਹ ਇੱਕ ਚਰਵਾਹੇ ਚਿਕਈਆ ਨਾਲ ਹੋਇਆ। ਵਿਆਹ ਤੋਂ ਬਾਅਦ ਉਸ ਦੀ ਕੋਈ ਔਲਾਦ ਨਾ ਹੋਣ ਕਰਕੇ ਉਹਨਾਂ ਨੂੰ ਸਮਾਜ ਅਤੇ ਰਿਸ਼ਤੇਦਾਰਾਂ ਦੇ ਤਾਨੇ ਸੁਣਨੇ ਪੈਂਦੇ ਸਨ, ਜਿਸ ਕਰਕੇ 40 ਵਰ੍ਹਿਆਂ ਦੀ ਉਮਰ 'ਚ ਥਿਮੱਕਾ ਦੇ ਮਨ 'ਚ ਖੁਦਕੁਸ਼ੀ ਕਰਨ ਦਾ ਵਿਚਾਰ ਵੀ ਆਇਆ। ਪਰ ਪਤੀ ਦੇ ਸਾਥ ਨੇ ਉਸ ਨੂੰ ਟੁੱਟਣ ਨਹੀਂ ਦਿੱਤਾ। ਚਿਕਈਆ ਨੇ ਉਸ ਨੂੰ ਸਮਝਾਇਆ ਕਿ ਬੱਚਿਆਂ ਦੀ ਥਾਂ 'ਤੇ ਰੁੱਖਾਂ ਨੂੰ ਆਪਣੀ ਔਲਾਦ ਬਣਾਈਏ। ਰੁੱਖਾਂ ਨੂੰ ਆਪਣੀ ਔਲਾਦ ਵਾਂਗ ਪਾਲਣ ਦਾ ਸੰਕਲਪ ਲੈ ਕੇ ਉਹਨਾਂ ਨੇ ਰੁੱਖ ਲਗਾਉਣੇ ਸ਼ੁਰੂ ਕੀਤੇ ਅਤੇ ਆਪਣਾ ਜੀਵਨ ਵਾਤਾਵਰਣ ਦੀ ਸੇਵਾ 'ਚ ਲਗਾਇਆ। ਰੁੱਖ ਲਗਾਉਣਾ ਅਤੇ ਰੁੱਖਾਂ ਨੂੰ ਜਿਉਂਦਾ ਰੱਖਣ ਲਈ ਕਈ ਚੁਣੌਤੀਆਂ ਉਹਨਾਂ ਦੇ ਰਾਹ 'ਚ ਆਉਂਦੀਆਂ ਸਨ। ਤੰਗ ਹਾਲੀ ਕਰਕੇ ਰੁੱਖ ਲਗਾਉਣ ਲਈ ਬੂਟੇ, ਖਾਦ ਖਰੀਦਣ ਦੇ ਪੈਸੇ ਵੀ ਨਹੀਂ ਸਨ ਅਤੇ 60-70 ਦੇ ਦਹਾਕੇ ਵਿੱਚ ਉਸ ਇਲਾਕੇ 'ਚ ਪਾਣੀ ਦੀ ਵੀ ਬਹੁਤ ਕਮੀ ਸੀ। ਥਿਮੱਕਾ ਅਤੇ ਉਸਦਾ ਪਤੀ 4 ਕਿਲੋਮੀਟਰ ਤੱਕ ਪੈਦਲ ਘੜਿਆਂ ਵਿੱਚ ਪਾਣੀ ਢੋ ਕੇ ਹਰ ਰੋਜ਼ ਰੁੱਖਾਂ ਨੂੰ ਲਗਾਉਂਦੇ ਸਨ। ਦਿਨ ਭਰ ਮਜ਼ਦੂਰੀ ਕਰਦੇ ਸਨ ਅਤੇ ਸ਼ਾਮ

ਨੂੰ ਫਿਰ ਤੋਂ ਰੁੱਖਾਂ ਨੂੰ ਪਾਣੀ ਦਿੰਦੇ ਸਨ। ਉਹ ਰੋਜ਼ਾਨਾ ਅਜਿਹੇ ਕਈ ਚੱਕਰ ਲਗਾਉਂਦੇ ਸਨ। ਇਸ ਤੋਂ ਇਲਾਵਾ ਉਹ ਜਾਨਵਰਾਂ ਤੋਂ ਬਚਾਉਣ ਲਈ ਆਪਣੇ ਸੀਮਿਤ ਸਾਧਨਾਂ ਨਾਲ ਕੰਡਿਆਲੀ ਝਾੜੀਆਂ ਦੀ ਬਾੜ ਵੀ ਰੁੱਖਾਂ ਦੁਆਲੇ ਲਗਾਉਂਦੇ ਸਨ। ਸ਼ੁਰੂ ਸ਼ੁਰੂ 'ਚ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਅਤੇ ਵਿਰੋਧ ਕਰਦੇ ਸਨ। ਕੋਈ ਵੀ ਉਹਨਾਂ ਦੀ ਇਸ ਸੇਵਾ ਭਾਵਨਾ ਨੂੰ ਨਹੀਂ ਸੀ ਸਮਝਦਾ ਅਤੇ ਨਾ ਹੀ ਕੋਈ ਮਦਦ ਕਰਦਾ ਸੀ। ਇਹਨਾਂ ਮੁਸ਼ਕਿਲਾਂ ਦੇ ਬਾਵਜੂਦ ਉਹਨਾਂ ਨੇ ਹੁਲੀਕਲ ਤੋਂ ਕੁਡੂਰ 4 ਕਿਲੋਮੀਟਰ ਤੱਕ ਲੰਬੇ ਹਾਈਵੇ 'ਤੇ 385 ਬਰਗਦ ਦੇ ਰੁੱਖ ਲਗਾਏ ਅਤੇ 8000 ਹੋਰ ਰੁੱਖ ਲਗਾ ਕੇ ਜੀ ਜਾਨ ਨਾਲ ਉਹਨਾਂ ਦੀ ਸੇਵਾ ਕੀਤੀ। ਸਾਲ 1991 'ਚ ਥਿਮੱਕਾ ਦੇ ਪਤੀ ਦੀ ਮੌਤ ਹੋ ਗਈ, ਜੋ ਕਿ ਉਸਦੇ ਲਈ ਸਭ ਤੋਂ ਵੱਡਾ ਸਦਮਾ ਸੀ। ਪਰ ਇਸ ਦੁੱਖ ਦੇ ਬਾਵਜੂਦ 80 ਤੋਂ ਵੀ ਵੱਧ ਵਰ੍ਹਿਆਂ ਦੀ ਉਮਰ 'ਚ ਥਿਮੱਕਾ ਨੇ ਰੁੱਖਾਂ ਦੀ ਸੇਵਾ ਦੇ ਆਪਣੇ ਮਿਸ਼ਨ ਨੂੰ ਹੋਰ ਵੀ ਮਜ਼ਬੂਤੀ ਨਾਲ ਇਕੱਲਿਆਂ ਹੀ ਜਾਰੀ ਰੱਖਿਆ ਅਤੇ ਇੱਕ ਪਿੰਡ ਦੀ ਸੜਕ ਤੋਂ ਉਸਨੂੰ ਪੂਰੀ ਦੁਨੀਆ ਦਾ ਅੰਦੋਲਨ ਬਣਾ ਦਿੱਤਾ। ਉਸ ਉਮਰ 'ਚੋਂ ਡੰਡੇ ਦੇ ਸਹਾਰੇ ਤੁਰ ਕੇ ਆਉਂਦੀ ਅਤੇ ਰੁੱਖਾਂ ਨੂੰ ਦੇਖਦੀ ਕਿ ਕੋਈ ਨੁਕਸਾਨ ਤਾਂ ਨਹੀਂ ਹੋਇਆ। ਲੋਕਾਂ ਨੂੰ ਕਹਿੰਦੀ ਕਿ ਇਹ ਮੇਰੇ ਬੱਚੇ ਹਨ, ਇਹਨਾਂ ਨੂੰ ਛੱਡ ਕੇ ਮੈਂ ਕਿਤੇ ਨਹੀਂ ਜਾ ਸਕਦੀ, ਜਦੋਂ ਤੱਕ ਸਾਹ ਹਨ ਮੈਂ ਰੁੱਖ ਲਗਾਵਾਂਗੀ। ਇਸ ਤੋਂ ਇਲਾਵਾ ਉਸਨੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਦੱਸਿਆ, ਦੂਜੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਦੀ ਇਸ ਕੋਸ਼ਿਸ਼ ਸਦਕਾ ਉਹਨਾਂ ਦੇ ਨਾਮ 'ਤੇ ਹਜ਼ਾਰਾਂ ਹੋਰ ਨਵੇਂ ਰੁੱਖ ਲਗਾਏ ਗਏ। ਥਿਮੱਕਾ ਨੇ ਉਮੇਸ਼ ਨਾਮ ਦੇ ਇੱਕ ਨੌਜਵਾਨ ਨੂੰ ਆਪਣਾ ਗੋਦ ਲਿਆ ਪੁੱਤਰ ਵੀ ਬਣਾਇਆ, ਜੋ ਉਹਨਾਂ ਦੇ ਨਾਲ ਵਾਤਾਵਰਨ ਸੰਭਾਲ ਦੇ ਕਾਰਜਾਂ 'ਚ ਮਦਦ ਕਰਦਾ ਸੀ। ਉਹਨਾਂ ਦੀ ਮਿਹਨਤ ਸਦਕਾ ਹਾਈਵੇ 'ਤੇ 385 ਬੋਰਡ ਅਤੇ ਹਜ਼ਾਰਾਂ ਹੋਰ ਰੁੱਖ ਅੱਜ ਵੀ ਲਹਿਰਾ ਰਹੇ ਹਨ। ਥਿਮੱਕਾ ਜੀ ਦੇ ਆਪਣੇ ਇਸ ਨਿਸਵਾਰਥ ਯੋਗਦਾਨ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ। ਸਾਲ 2019 'ਚ 107 ਵਰ੍ਹਿਆਂ ਦੀ ਉਮਰ 'ਚ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਨਵਾਸਿਆ ਗਿਆ। 2016 'ਚ BBC ਨੇ ਉਹਨਾਂ ਨੂੰ ਦੁਨੀਆ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਮਹਿਲਾਵਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ। ਇਸ ਤੋਂ ਇਲਾਵਾ ਉਹਨਾਂ ਨੂੰ ਕਰਨਾਟਕ ਰਾਜੋਤਸਵ ਪ੍ਰਸ਼ਸਤੀ ਪੱਤਰ ਅਤੇ ਰਾਸ਼ਟਰੀ ਨਾਗਰਿਕ ਪੁਰਸਕਾਰ ਵਰਗੇ ਸਨਮਾਨ ਮਿਲੇ। ਥਿਮੱਕਾ ਜੀ ਨੂੰ ਪੁਰਸਕਾਰਾਂ ਵਿੱਚ ਮਿਲੇ ਪੈਸੇ ਉਹਨਾਂ ਨੇ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਹਸਪਤਾਲ ਬਣਾਉਣ ਲਈ ਦਾਨ ਕਰ ਦਿੱਤੇ। 14 ਨਵੰਬਰ ਸਾਲ 2025 'ਚ ਥਿਮੱਕਾ ਜੀ ਦਾ 114 ਵਰ੍ਹਿਆਂ ਦੀ ਉਮਰ 'ਚ ਦੇਹਾਂਤ ਹੋ ਗਿਆ। ਉਹਨਾਂ ਨੇ ਆਪਣਾ ਪੂਰਾ ਜੀਵਨ ਵਾਤਾਵਰਨ ਦੀ ਸੇਵਾ 'ਚ ਲਗਾਇਆ। ਉਹਨਾਂ ਦੇ ਲਗਾਏ 385 ਬਰਗਦ ਅਤੇ ਹਜ਼ਾਰਾਂ ਰੁੱਖ ਅੱਜ ਵੀ ਜਿਉਂਦੀ ਮਿਸਾਲ ਬਣ ਕੇ ਖੜ੍ਹੇ ਹਨ। ਸਾਲੂਮਾਰ ਦਾ ਥਿਮੱਕਾ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਾਤਾਵਰਨ ਦੀ ਰੱਖਿਆ ਲਈ ਕਿਸੇ ਵੱਡੀ ਡਿਗਰੀ ਜਾਂ ਪੈਸੇ ਦੀ ਲੋੜ ਨਹੀਂ, ਸਗੋਂ ਇੱਕ ਪਵਿੱਤਰ ਸੋਚ, ਦ੍ਰਿੜ ਇਰਾਦਾ ਅਤੇ ਸਮਰਪਣ ਦੀ ਲੋੜ ਹੈ। ਦ੍ਰਿੜ ਇਰਾਦੇ ਦੀ ਸਾਲੂਮਾਰ ਦਾ ਥਿਮੱਕਾ ਰੁੱਖਾਂ ਦੀ ਮਾਂ ਨੂੰ ਅਸੀਂ ਸਲਾਮ ਕਰਦੇ ਹਾਂ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵਿਹੜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 1 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ ਸਮਾਚਾਰ।

नमस्कार, ਏ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਸ਼੍ਰੀ ਮੋਦੀ ਨੇ 26 ਮਈ 2014 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ ਪਹਿਲੀ ਵਾਰ 13 ਮਈ 1952 ਨੂੰ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ 27 ਮਈ 1964 ਤੱਕ ਸੇਵਾ ਨਿਭਾਈ। ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਪੰਡਿਤ ਨਹਿਰੂ ਦਾ ਕਾਰਜਕਾਲ 4398 ਦਿਨ ਦਾ ਸੀ। 26 ਮਈ 2014 ਤੋਂ ਅੱਜ 10 ਜੂਨ 2026 ਤੱਕ ਪ੍ਰਧਾਨ ਮੰਤਰੀ ਮੋਦੀ ਦਾ ਨਿਰੰਤਰ ਕਾਰਜਕਾਲ ਹੁਣ 4399 ਦਿਨ ਹੈ, ਜਿਸ ਨਾਲ ਉਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਕੇਂਦਰ ਸਰਕਾਰ ਨੇ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਮਨਰੇਗਾ ਅਧੀਨ 30,000 ਕਰੋੜ ਰੁਪਏ ਅਲਾਟ ਕਰ ਦਿੱਤੇ ਨੇ। ਇਹ ਕਾਨੂੰਨ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਕੀਤਾ ਜਾਏਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ PSEB ਦੀ ਪੇਪਰ ਮੁਲੰਕਣ ਪ੍ਰਣਾਲੀ ਵਿੱਚ ਬਦਲਾਅ ਕਰਦਿਆਂ ਬੋਰਡ ਪ੍ਰੀਖਿਆਵਾਂ ਵਿੱਚ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਬਰਾਬਰ ਰੈਂਕ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਜਨਮ ਤਰੀਕ ਨੂੰ ਟਾਈ ਬ੍ਰੇਕਰ ਵਜੋਂ ਵਰਤਣ ਦੀ ਲੰਮੇ ਸਮੇਂ ਤੋਂ ਪ੍ਰਚਲਿਤ ਰਵਾਇਤ ਖਤਮ ਹੋ ਜਾਏਗੀ। ਇਹ ਅਹਿਮ ਫੈਸਲਾ ਅੱਜ PSEB ਦੀ ਬੋਰਡ ਮੀਟਿੰਗ ਦੌਰਾਨ ਲਿਆ ਗਿਆ। ਇਸ ਫੈਸਲੇ ਦਾ ਆਧਾਰ 31 ਮਈ 2026 ਨੂੰ ਕਰਵਾਏ ਗਏ ਸੂਬਾ ਪੱਧਰੀ ਸਨਮਾਨ ਸਮਾਰੋਹ ਸਿਤਾਰੇ ਜ਼ਮੀਨ ਤੇ ਦੌਰਾਨ ਕੁਝ ਵਿਦਿਆਰਥੀਆਂ ਨਾਲ ਹੋਈ ਗੱਲਬਾਤ ਤੋਂ ਲਿਆ ਗਿਆ। ਇਸ ਸਮਾਗਮ ਦੌਰਾਨ ਮੁੱਖ ਮੰਤਰੀ ਪਵਨ ਸਿੰਘ ਮਾਨ ਨੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਜ਼ਿਲ੍ਹਾ ਟਾਪਰਾਂ ਨੂੰ ਸਨਮਾਨਿਤ ਕੀਤਾ ਅਤੇ ਇਸ ਸਮੇਂ ਗੱਲਬਾਤ ਦੌਰਾਨ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਚੋਟੀ ਦੇ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਬਰਾਬਰ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਸਿਰਫ ਉਮਰ ਦੇ ਆਧਾਰ ਤੇ ਮੈਰਿਟ ਸੂਚੀ ਵਿੱਚ ਹੇਠਾਂ ਰੱਖਿਆ ਜਾਂਦਾ ਹੈ, ਜਿਸ ਨਾਲ ਉਹਨਾਂ ਦੇ ਰੈਂਕ ਪ੍ਰਭਾਵਿਤ ਹੁੰਦੇ ਨੇ। ਇਸ ਮਾਮਲੇ ਨੂੰ ਧਿਆਨ ਵਿੱਚ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਸ ਰਵਾਇਤ ਨੂੰ ਖਤਮ ਕਰਨ ਅਤੇ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਸਾਂਝੀ ਰੈਂਕ ਪ੍ਰਣਾਲੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਸ਼੍ਰੀ ਮੈਂਸ ਨੇ ਕਿਹਾ ਕਿ ਹੁਣ ਬਰਾਬਰ ਅੰਕਾਂ ਦਾ ਮਤਲਬ ਬਰਾਬਰ ਰੈਂਕ ਹੋਏਗਾ। ਕੱਲ੍ਹ ਭੀਖੀ ਵਿਖੇ ਇੱਕ ਮੋਟਰਸਾਈਕਲ ਰੇਹੜੀ ਨੂੰ ਟਰਾਲੇ ਵੱਲੋਂ ਟੱਕਰ ਮਾਰ ਦੇਣ ਨਾਲ ਦੋ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ ਹੈ। ਪਿੰਡ ਹਮੀਰਗੜ੍ਹ ਟੈਪਈ ਦੇ ਦੋ ਦੋਸਤ ਸੁਖਵੀਰ ਸਿੰਘ ਅਤੇ ਰਣਿੰਦਰ ਸਿੰਘ ਜਦੋਂ ਭੀਖੀ ਤੋਂ ਆਪਣੇ ਪਿੰਡ ਵਾਪਸ ਮੁੜ ਰਹੇ ਸਨ ਤਾਂ ਭੀਖੀ ਨਹਿਰ ਪੁੱਲ 'ਤੇ ਉਹਨਾਂ ਦੀ ਰੇਹੜੀ ਨੂੰ ਕਿਸੇ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ। ਪਰ ਹਸਪਤਾਲ ਲਿਜਾਂਦਿਆਂ ਹੀ ਦੋਵਾਂ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਟਰਾਲਾ ਚਾਲਕ ਦੀ ਪਛਾਣ ਨਹੀਂ ਹੋ ਸਕੀ ਹੈ। ਮਾਮਲੇ ਦੇ ਤਫਤੀਸ਼ੀ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਸ਼੍ਰੀ ਗੁਰਲਾਲ ਕਨੌਰ ਨੇ ਅਨਾਜ ਮੰਡੀ ਕਨੌਰ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕਿਸਾਨਾਂ ਦੇ 227 ਲਾਪਤਰੀ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਕਰੀਬ 86 ਲੱਖ ਰੁਪਏ ਦੀ ਆਖਰੀ ਕਿਸ਼ਤੀ ਮਾਲੀ ਸਹਾਇਤਾ ਪ੍ਰਦਾਨ ਕੀਤੀ। ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਮੁਆਵਜ਼ੇ ਦੇ ਚੈਂਕ ਸੌਂਪੇ ਗਏ ਅਤੇ ਉਹਨਾਂ ਦੇ ਖਾਤਿਆਂ ਵਿੱਚ ਰਕਮ ਦਾ ਤਬਾਦਲਾ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਘਨੌੜ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਹ ਇਮਾਰਤ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਸੰਬੰਧਿਤ ਧਿਰਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਿਤ ਹੋਏਗੀ। ਇਸ ਤੋਂ ਇਲਾਵਾ ਖੇਤਰ ਦੇ ਵਿਕਾਸ ਨਾਲ ਸੰਬੰਧਿਤ ਹੋਰ ਕਾਰਜਾਂ ਦਾ ਵੀ ਉਦਘਾਟਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਅੱਜ SGPC ਦਫ਼ਤਰ ਤੋਂ ਜਗਾਰੀਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ SGPC ਵੱਲੋਂ ਜੱਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਸਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਜੱਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਪਾਕਿਸਤਾਨ ਜਾ ਰਹੇ, ਜਿੱਥੇ ਸ਼ਰਧਾਲੂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ਼੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਗੇ। ਇਸ ਜੱਥੇ ਵਿੱਚ 541 ਸ਼ਰਧਾਲੂ ਸ਼ਾਮਲ ਨੇ। ਜੱਥਾ 19 ਜੂਨ ਨੂੰ ਭਾਰਤ ਵਾਪਸ ਪਰਤੇਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @EIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1 ਵਜੇ।

0: ਐਲੀਮੈਂਟ ਤੇ ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਸੋਨੂ ਨਿਗਮ ਅਤੇ ਅਲਕਾ ਯਾਗਨਿਕ ਦੀ ਆਵਾਜ਼ ਵਿੱਚ। ਫਿਲਮ ਦਾ ਨਾਮ ਹੈ ਕੱਲ ਹੋ ਨਾ ਹੋ।

0: ਫੌਜੀ ਵੀਰੋ ਪ੍ਰੋਗਰਾਮ 'ਚ ਵਾਪਸ ਆਉਂਦੇ ਹਾਂ ਬਸ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਪਹੁੰਚੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਅਦਨਾਨ ਸਾਮੀ ਦੀ ਆਵਾਜ਼ ਵਿੱਚ।

ਫੌਜੀ ਵੀਰੋ ਇਹ ਗੀਤ ਸੀ ਫਿਲਮ ਸਲਾਮੇ ਇਸ਼ਕ ਦਾ, ਅਤੇ ਇਸ ਤੋਂ ਬਾਅਦ ਸੁਣਦੇ ਹਾਂ ਅਰਿਜੀਤ ਸਿੰਘ ਦਾ ਗਾਇਆ ਫਿਲਮ ਡੀਅਰ ਜ਼ਿੰਦਗੀ ਦਾ, ਇਹ ਜ਼ਿੰਦਗੀ ਗਲੇ ਲਗਾ ਲਏ।

0: ਪੀਐਨਜੀ ਦੀ ਕੋਈ ਕਮੀ ਨਹੀਂ ਹੈ ਅਤੇ ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ। ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਲੋਕਤੰਤਰੀ ਗੱਠਜੋੜ ਦੀ ਅੱਜ ਨਵੀਂ ਦਿੱਲੀ ਚ ਮੀਟਿੰਗ ਹੋਵੇਗੀ। ਇਸ ਵਿਚ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦਾ ਜਸ਼ਨ ਮਨਾਇਆ ਜਾਵੇਗਾ। ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾ ਤੇ NDA ਗੱਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਚ ਸ਼ਾਮਲ ਹੋਣ ਦੀ ਉਮੀਦ ਹੈ। ਸਾਰੇ 22 NDA ਸ਼ਾਸਿਤ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀਆਂ ਸਾਰੀਆਂ ਗੱਠਜੋੜ ਪਾਰਟੀਆਂ ਦੇ ਨੇਤਾ ਵੀ ਮੌਜੂਦ ਰਹਿਣਗੇ। ਮੀਟਿੰਗ ਵਿਚ ਵੱਖ ਵੱਖ ਰਾਸ਼ਟਰੀ ਵਿਕਾਸ ਪ੍ਰੋਗਰਾਮਾਂ, ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਅਤੇ 2047 ਦੇ ਵਿਕਸਿਤ ਭਾਰਤ ਦੀ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਚਰਚਾ ਕੀਤੀ ਜਾਵੇਗੀ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਤਾਰ 2 ਵਾਰ ਸੇਵਾ ਨਿਭਾਉਣ ਵਾਲੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ। ਨਵੀਂ ਦਿੱਲੀ 'ਚ ਕੈਬਨਿਟ ਮੀਟਿੰਗ ਦੌਰਾਨ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਆਪਣਾ ਸਤਿਕਾਰ ਜ਼ਾਹਰ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਇਤਿਹਾਸਕ ਮੌਕਾ ਲੋਕਾਂ ਦੇ ਉਨ੍ਹਾਂ ਦੀ ਅਗਵਾਈ 'ਚ ਅਟੁੱਟ ਵਿਸ਼ਵਾਸ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੇ ਕਾਰਜਕਾਲ ਦੌਰਾਨ ਸ਼ਾਸਨ, ਆਰਥਿਕ ਖੁਸ਼ਹਾਲੀ ਤੇ ਸਮਾਜਿਕ ਤਬਦੀਲੀ ਦੇ ਖੇਤਰਾਂ 'ਚ ਤਰੱਕੀ ਹੋਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੀਆਂ ਵਿਆਪਕ ਭਲਾਈ ਪਹਿਲਕਦਮੀਆਂ ਜ਼ਮੀਨੀ ਪੱਧਰ ਤੇ ਲੋਕਾਂ ਤੱਕ ਲਾਭ ਪਹੁੰਚਾ ਰਹੀਆਂ ਨੇ। ਉਧਰ ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਅਜੈ ਸ਼ੰਕਰ ਨੇ ਕਿਹਾ ਕਿ ਪ੍ਰਾਪਤੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ, ਦ੍ਰਿਸ਼ਟੀ ਅਤੇ ਰਾਸ਼ਟਰ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਸ੍ਰੀ ਗੋਇਲ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੀਤੇ ਗਏ ਸੁਧਾਰਾਂ ਨੇ ਭਾਰਤ ਦੇ ਵਿਕਾਸ ਨੂੰ ਮੁੜ ਆਕਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਧੀਨ ਸ਼ੁਰੂ ਕੀਤੀ ਗਈ ਹਰ ਵੱਡੀ ਪਹਿਲਕਦਮੀ ਦੇ ਫਾਇਦੇ ਕਿਸਾਨਾਂ ਤੋਂ ਲੈ ਕੇ ਉਦਮੀਆਂ, ਔਰਤਾਂ ਤੋਂ ਲੈ ਕੇ ਛੋਟੇ ਤੇ ਮੱਧ ਵਰਗ ਤੱਕ ਅਤੇ ਨੌਜਵਾਨਾਂ ਤੋਂ ਲੈ ਕੇ ਮੱਧ ਵਰਗ ਤੱਕ ਪਹੁੰਚ ਰਹੇ ਨੇ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ NDA ਸਰਕਾਰ ਨੇ ਇਤਿਹਾਸਕ ਸੁਧਾਰ ਕੀਤੇ ਨੇ। ਸ੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ 4,399 ਦਿਨਾਂ ਦੀ ਇਹ ਯਾਤਰਾ ਇੱਕ ਮਜ਼ਬੂਤ, ਖੁਸ਼ਹਾਲ ਤੇ ਵਿਕਸਿਤ ਅਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ 'ਚ ਇੱਕ ਸੁਨਹਿਰੀ ਅਧਿਆਇ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ, ਊਰਜਾ ਮੰਤਰੀ ਮਨੋਹਰ ਲਾਲ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਗਿਆਨ ਮੰਤਰੀ ਡਾਕਟਰ ਜਿਤੇਂਦਰ ਸਿੰਘ, ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਲੋਕਤੰਤਰ ਤੇ ਜਨਤਕ ਵਿਸ਼ਵਾਸ ਦੀ ਤਾਕਤ ਦਾ ਪ੍ਰਤੀਕ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਦੇ ਸਿਲਸਿਲੇ 'ਚ ਅੱਜ ਨਵੀਂ ਦਿੱਲੀ 'ਚ ਇੱਕ ਮੰਦਰ ਵਿੱਚ ਪੂਜਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੁਨਰ, ਧੀਰਜ ਤੇ ਦ੍ਰਿੜਤਾ ਨਾਲ ਦੇਸ਼ ਦਾ ਮਾਰਗ ਦਰਸ਼ਨ ਹੋਇਆ ਏ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਦਿੱਲੀ ਸਰਕਾਰ ਦੇ ਹੋਰਨਾਂ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਲੰਮੇ ਸਮੇਂ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਰਹਿਣ ਦੇ ਸਿਲਸਿਲੇ 'ਚ ਅੱਜ ਨਵੀਂ ਦਿੱਲੀ ਦੇ ਇੱਕ ਮੰਦਰ ਵਿੱਚ ਪੂਜਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਦੇਸ਼ ਵਿੱਚ ਇਤਿਹਾਸ ਰਚਿਆ। ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਗੌਰ ਨੇ ਕਿਹਾ ਕਿ ਇਹ ਪ੍ਰਾਪਤੀ ਪ੍ਰਧਾਨ ਮੰਤਰੀ ਮੋਦੀ ਦੀ ਦਹਾਕਿਆਂ ਦੀ ਸਮਰਪਿਤ ਜਨਤਕ ਸੇਵਾ ਤੇ ਅਗਵਾਈ ਦਾ ਇੱਕ ਪ੍ਰਮਾਣ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਦੀ ਭਲਾਈ ਤੇ ਸਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਵੀ ਕੀਤੀਆਂ ਨੇ। ਆਕਾਸ਼ਵਾਣੀ ਖਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ 'ਚ ਮੁੱਖ ਖੇਤਰਾਂ 'ਚ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਨੌਜਵਾਨਾਂ ਦੇ ਸ਼ਕਤੀਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਦੇਸ਼ ਦੀ ਯੁਵਾ ਸ਼ਕਤੀ ਤੇ ਧਿਆਨ ਕੇਂਦਰਿਤ ਕੀਤਾ ਹੈ। ਭਾਰਤ ਦੀ ਅਗਲੀ ਪੀੜ੍ਹੀ ਦੇ ਸੁਧਾਰ ਹੁਣ ਇੱਕ ਸੁਧਾਰ ਐਕਸਪ੍ਰੈਸ ਵਿੱਚ ਬਦਲ ਗਏ ਨੇ, ਜਿਸ ਦੇ ਕੇਂਦਰ ਵਿੱਚ ਯੁਵਾ ਸ਼ਕਤੀ

0: ਫੌਜੀ ਵੀਰੋ, ਇਹ ਪ੍ਰੋਗਰਾਮ ਜਾਰੀ ਰਹੇਗਾ। ਫਿਲਹਾਲ ਤੁਸੀਂ ਸੁਣੋਗੇ 1:40 'ਤੇ ਪੰਜਾਬੀ ਖਬਰਾਂ, ਅਤੇ ਉਸ ਤੋਂ ਬਾਅਦ ਸਾਡੇ ਦਿੱਲੀ ਕੇਂਦਰ ਤੋਂ 1:50 'ਤੇ ਉਰਦੂ 'ਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਇਸ ਬੁਲੇਟਿਨ ਨਾਲ ਮੈਂ ਰਾਜੂ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸਬੰਧ ਵਿਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਦੇਸ਼ 'ਚ

ਅੱਜ ਵੀਰੋ ਪ੍ਰੋਗਰਾਮ 'ਚ ਇੱਕ ਅਖੀਰਲਾ ਗੀਤ ਹਾਜ਼ਰ ਕਰਦੇ ਹਾਂ। ਫਿਲਮ ਦਾ ਨਾਮ ਹੈ ਚੇਨਈ ਐਕਸਪ੍ਰੈਸ ਅਤੇ ਇਸ ਗੀਤ ਨੂੰ ਗਾਇਆ ਹੈ ਅਮਿਤਾਭ ਭੱਟਾਚਾਰਿਆ ਅਤੇ ਅਨੂਸ਼ਾ ਮਨੀ ਨੇ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਰਮਨਜੀਤ ਕੌਰ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: DTS ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ 'ਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ 'ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਦੇਸ਼ ਵਿੱਚ CNG ਦੀ ਕੋਈ ਕਮੀ ਨਹੀਂ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ 'ਤੇ। ਸੂਬਾ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੇਪਰ ਮੁਲਾਂਕਣ ਪ੍ਰਣਾਲੀ ਵਿੱਚ ਬਦਲਾਅ ਕਰਦਿਆਂ ਬੋਰਡ ਪ੍ਰੀਖਿਆਵਾਂ ਵਿੱਚ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਬਰਾਬਰ ਰੈਂਕ ਦੇਣ ਦਾ ਫੈਸਲਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ

ਅਤੇ ਲਓ ਜੀ, ਤੁਹਾਡਾ ਵੀ ਦਿਲ ਨਹੀਂ ਲੱਗਦਾ ਤਾਂ ਹੀ ਉਹ ਤਾਂ ਰੋਜ਼ ਦੇ ਰੋਜ਼ ਚਿੱਠੀਆਂ ਲਿਖਦੇ ਹੋ ਅਤੇ ਹਮੇਸ਼ਾ ਹੀ ਲਿਖਦੇ ਰਹਿੰਦੇ ਹੋ, ਹੈ ਨਾ? ਆਪਣਾ ਜੋ ਹੈ ਕੀਮਤੀ ਸਮਾਂ ਕੱਢ ਕੇ ਤੁਸੀਂ ਚਿੱਠੀ ਲਿਖਦੇ ਹੋ ਅਤੇ ਤੁਹਾਡੀ ਫਰਮਾਇਸ਼ਾਂ ਪਹੁੰਚ ਜਾਂਦੀਆਂ ਨੇ ਇਸ ਪ੍ਰੋਗਰਾਮ ਵਿੱਚ, ਜਿਸ ਦਾ ਨਾਂ ਹੈ ਚਿੱਠੀਆਂ ਮਿੱਠੀਆਂ। DTS ਦੀ ਪੰਜਾਬੀ ਪ੍ਰਸਾਰਣ ਸੇਵਾ 'ਤੇ ਚੱਲਦਾ ਹੈ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਹਰ ਰੋਜ਼। ਅਤੇ ਲਓ ਜੀ, ਚਿੱਠੀ ਪਹੁੰਚ ਚੁੱਕੀ ਹੈ। ਲਿਖਣ ਵਾਲੇ ਨੇ ਮਾਡਲ ਟਾਊਨ ਕਰਨਾਲ ਤੋਂ ਸੁਧੀ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ ਅਤੇ ਸੁਨੀਤਾ ਸ਼ਰਮਾ, ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਲਿਖ ਰਹੇ ਨੇ ਪਿੰਡ ਹਰੀਪੁਰਾ ਅਬੋਹਰ ਪੰਜਾਬ ਤੋਂ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ ਅਤੇ ਗਿਆਨ ਬਿਸ਼ਨੋਈ। ਮੁਕਤਸਰ ਤੋਂ ਲਿਖ ਰਹੇ ਨੇ ਬਾਬੂ ਸਿੰਘ ਧਮਾਨ, ਬਲਜਿੰਦਰ ਕੌਰ, ਰਵਨੀਤ ਅਤੇ ਨਿਸ਼ੂ। ਪਿੰਡ ਕੁਨਿਆਣਾ ਜ਼ਿਲ੍ਹਾ ਫਜ਼ਿਲਕਾ ਤੋਂ ਲਿਖ ਰਹੇ ਨੇ ਮਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ, ਪੋਤਾ ਗੁਰਸ਼ਬਦ, ਜੀਤ ਸਿੰਘ, ਸੁਖਦੇਵ ਅਤੇ ਸਾਰਾ ਪਰਿਵਾਰ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਲਿਖ ਰਹੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀਂ ਅਤੇ ਮੇਰਾ ਜਹਾਂ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਜਗੀਤਾ ਜ਼ੈਲਦਾਰ ਦੀ ਆਵਾਜ਼ ਵਿੱਚ ਪਿਆਰਾ ਜਗੀਤਾ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਅੱਖਾਂ ਵਿੱਚ ਅੱਖਾਂ ਪਾ ਕੇ ਦੇਖ, ਅੱਖਾਂ ਵਿੱਚ ਅੱਖਾਂ ਪਾ ਕੇ ਦੇਖ, ਇੱਕ ਵਾਰੀ ਮੈਨੂੰ ਚਾਹ ਕੇ ਦੇਖ। ਦੱਸਾਂ ਤੈਨੂੰ ਪਿਆਰ ਕੀ ਹੁੰਦਾ, ਦੱਸਾਂ ਤੈਨੂੰ ਪਿਆਰ ਕੀ ਹੁੰਦਾ, ਇੱਕ ਵਾਰੀ ਆਪਣਾ ਬਣਾ ਕੇ ਦੇਖ। ਕੁਝ ਇਸ ਤਰ੍ਹਾਂ ਹੀ ਕਿਹਾ ਜੀ ਮਿਸ ਪੂਜਾ ਨੇ ਆਪਣੇ ਇਸ ਗਾਣੇ 'ਚ। ਸੁਰਮੇ ਦੀ ਗੱਲ ਕੀਤੀ, ਤੁਹਾਨੂੰ ਪਤਾ ਸੁਰਮਾ ਕੀ ਹੁੰਦਾ ਸੀ? ਅੱਜ ਕੱਲ੍ਹ ਦੀ ਨਿਊ ਜਨਰੇਸ਼ਨ ਯਾਨੀ ਕਿ ਯੰਗ ਜਨਰੇਸ਼ਨ ਨੂੰ ਸੁਰਮਾ ਸਿਰਫ ਗਾਣਿਆਂ 'ਚ ਹੀ ਸੁਣਨ ਨੂੰ ਮਿਲੇਗਾ। ਅੱਖਾਂ ਵਿੱਚ ਸੁਰਮਾ ਪਾਉਣਾ ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਰੱਖਦਾ ਸੀ, ਪਰ ਸਿਹਤ ਦੇ ਨਜ਼ਰੀਏ 'ਤੇ ਇਸ ਨੂੰ ਸਾਵਧਾਨੀ ਨਾਲ ਵਰਤਣਾ ਵੀ ਜੋ ਹੈ ਮੰਗਦਾ ਸੀ। ਅਤੇ ਸੁਰਮਾ ਇੱਕ ਸੁਰਾਹੀ ਨੁਮਾ ਇੱਕ ਛੋਟੀ ਜਿਹੀ ਡੱਬੀ ਹੁੰਦੀ ਸੀ ਜਿਸ ਨੂੰ ਅੱਖਾਂ ਵਿੱਚ ਪਾਇਆ ਜਾਂਦਾ ਸੀ। ਅਤੇ ਸੁਰਮੇ ਦੇ ਕੀ ਫਾਇਦੇ ਨੇ ਇਹ ਵੀ ਜ਼ਰੂਰ ਦੱਸਾਂਗੀ। ਫਿਲਹਾਲ ਉਸ ਤੋਂ ਪਹਿਲਾਂ ਤੁਹਾਡੀ ਚਿੱਠੀਆਂ ਜ਼ਰੂਰ ਪੜ੍ਹ ਲੈਂਦੇ ਹਾਂ। ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਸਾਨੂੰ ਹਰਦੀਪ ਸਿੰਘ, ਜਗਵੀਰ ਸਿੰਘ ਜਵਾਲਾ, ਜਗਰਾਹਾ ਸਿੰਘ ਅਤੇ ਨਾਲ ਇਹਨਾਂ ਦੇ ਜਗਸੀਰ ਸਿੰਘ ਅਤੇ ਸਾਰੇ ਸਾਥੀ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਕੁਮਾਰ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਬਿੱਟੂ ਜੈਨ ਅਤੇ ਦੀਪਕ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਜੇਸ਼ ਜੈਨ, ਅਭਿਸ਼ੇਕ, ਰਸਗੁੱਲਾ ਜੈਨ ਅਤੇ ਨਗੀਨਾ ਜੈਨ। ਗਿੱਦੜਬਾਹਾ ਤੋਂ ਲਿਖ ਰਹੇ ਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ। ਲਿਖਿਆ ਜੀ ਸਾਨੂੰ ਖਤ, ਅਤੇ ਸਾਰਿਆਂ ਤੋਂ ਨਾ ਗੁਜ਼ਾਰਿਸ਼ ਹੈ ਕਿ ਜਦ ਵੀ ਤੁਸੀਂ ਖਤ ਲਿਖਦੇ ਹੋ ਅਤੇ ਇੱਕ ਹੀ ਜੋ ਹੈ ਖਤ ਲਿਖਿਆ ਕਰੋ। ਅਤੇ ਕਈ ਦੋਸਤ ਕੀ ਕਰਦੇ ਨੇ, ਪੰਜ ਪੰਜ, ਛੇ ਛੇ, ਦਸ ਦਸ ਸਾਨੂੰ ਜੋ ਹੈ

ਖਤ ਲਿਖ ਦਿੰਦੇ ਨੇ। ਸ਼ਾਇਦ ਉਹਨਾਂ ਨੂੰ, ਮੈਨੂੰ ਲੱਗਦਾ ਵਿਸ਼ਵਾਸ ਨਹੀਂ ਹੈ ਕਿ ਸਾਡਾ ਖਤ ਵੀ ਜੋ ਹੈ ਸ਼ਾਮਿਲ ਕੀਤਾ ਜਾਏਗਾ। ਦੇਖੋ ਕਿੰਨੇ ਕੁ ਸਾਰੇ ਇੱਕ ਨਾਂ ਦੇ ਅਤੇ ਜੋ ਹੈ ਸਾਡੇ ਕੋਲ ਖਤ ਆਏ ਹੋਏ ਨੇ, 5, 10, 12, 15 ਇਹ ਜੋ ਹੈ ਖਤ ਸਾਨੂੰ ਮਿਲਦੇ ਨੇ। ਪਿੰਡ ਕੁੜਿਆਣਾ ਤੋਂ ਲਿਖ ਰਹੇ ਨੇ ਪੋਲਾ ਸਵਾਗ, ਡਾਕਟਰ ਅਮਨਜੀਤ, ਸੁਖਵੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ ਅਤੇ ਗੁਰ ਅਤੇ ਸਵਰ ਅਤੇ ਸਾਰੇ ਸਾਥੀ ਅਤੇ ਸੁਣਨਾ ਚਾਹੁੰਦੇ ਨੇ ਸ਼ਾਹਿਦ ਮੱਲਿਆ ਦੀ ਆਵਾਜ਼ ਵਿੱਚ ਕੋਈ ਵੀ ਗੀਤ ਅਤੇ ਸੁਣਾਉਣੇ ਜੇ ਇਸ ਗੀਤ ਨੂੰ, ਅਤੇ ਉਸ ਤੋਂ ਬਾਅਦ ਦੱਸਾਂਗੀ ਕਿ ਸੁਰਮਾ ਜੋ ਅੱਖਾਂ ਵਿੱਚ ਪਾਇਆ ਜਾਂਦਾ ਉਹਦੇ ਫਾਇਦੇ ਕੀ ਨੇ। ਧਿਆਨ ਨਾਲ ਸੁਣਿਓ ਅਤੇ ਇਸ ਗੀਤ ਨੂੰ ਸੁਣਦਿਆਂ ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

जी बिल्कुल, आपां वी तुहाडे नाल खड़े हां ते तुसी वी साडे नाल खड़े हो। प्रोग्राम है चिट्ठियां मिठियां। इस प्रोग्राम में शामिल होने दे लई तुसी करना की है, छोटा जा काम करना है। बैठे बैठे कोई बच्चा भी ये काम कर सकदा है, यानी कि पोस्ट कार्ड ते अपना नाम, अपनी जगह दा नाम ते गीत दे बोल लिख के सानू भेज सकदा है। पर तुसी बच्चियां तो लिखवांदे नहीं, कोशिश ही नहीं करदे, बस आप लिख दिंदे हो ते ना अपने दोस्तां नू, ना मित्रां नू, ना अपने रिश्तेदारां नू दस्सदे हो। रोज़ रोज़ उही ना जी, जरूर आओ जी, सदके आओ, पर अपने दोस्तां, मित्रां, अपने आंढ गुआंढ नेबर्स जरूर दसो कि इस टाइम ते, यानी कि दोपहर के 3 to 4 DTSC पंजाबी प्रसारण सेवा ते चलदा प्रोग्राम चिट्ठियां मिठियां। ते ए जो प्रोग्राम है न्यूज़ ऑन एयर ऐप ते भी चलदा है। फिलहाल तुहाडी मर्जी है कि तुसी अपने दोस्तां मित्रां दा नाम अग्गे नहीं लैना चाहते, या फिर अपने रिश्तेदारां नूं अग्गे नहीं लैके तुरना चाहते। यह तो तुहाडी मर्जी है कि तुहाडी सोच की है। फिलहाल आपां ते तुहानूं दस सकते हैं तरीके इस प्रोग्राम विच आउण दे लई, ते नवे नवे दोस्तों नूं भी मौका जरूर मिलना चाहिए। फिलहाल मैं दस रही सी कि सुरमा जो है साडी सेहत दे लई बहुत ज़्यादा जरूरी है, ते इस दे नाल सभ्याचारक धार्मिक महत्ता रखदा है। ते पुराने समय च जो आपां हुण कजल पाने आ या आईलाइनर पाने आ, ते ए जो फैशन दे तौर तरीके पहला समय च जो है सुरमे नां तो प्रचलित सी। सुरमा जो अखां विच पाया जांदा सी, ते सुरमे दे फायदे जे मैं दसां, बेनीफिट दसां, ते सुंदरता दे तौर ते ए अखां नूं खूबसूरत अते ਵੱਡੀਆਂ ਦਿਖਾਉਂਦਾ ਸੀ। ਯਾਨੀ ਕਿ ਤੁਹਾਡੀ ਜੋ ਛੋਟੀ ਛੋਟੀਆਂ ਅੱਖਾਂ ਨੇ ਨਾ, ਉਹ ਇਹਨੂੰ ਲਾ ਕੇ ਵੱਡੀਆਂ ਵੱਡੀਆਂ ਲੱਗਣ ਲੱਗ ਜਾਂਦੀਆਂ ਸੀ। ਤੁਸੀਂ ਧਮਕਾ ਸਕਦੇ ਸੀ ਕਿਸੇ ਨੂੰ, ਡਰਾ ਸਕਦੇ ਸੀ ਇਸ ਸੁਰਮੇ ਨੂੰ ਪਾ ਕੇ। ਮੈਂ ਤਾਂ ਮਜ਼ਾਕ ਕਰ ਰਹੀ ਹਾਂ। ਫਿਲਹਾਲ ਧਾਰਮਿਕ ਮਹੱਤਤਾ ਦੀ ਜੇ ਮੈਂ ਗੱਲ ਕਰਾਂ, ਇਸ ਨੂੰ ਸੁੰਨਤ ਯਾਨੀ ਕਿ ਸੁੰਦਰ ਆਦਤ ਮੰਨਿਆ ਜਾਂਦਾ ਹੈ, ਅਤੇ ਅਕਸਰ ਅੱਖਾਂ ਵਿੱਚ ਇੱਕ ਤੋਂ ਵੱਧ ਵਾਰ ਪਾਉਣ ਦੀ ਪ੍ਰਥਾ ਹੈ। ਯਾਨੀ ਕਿ ਜਿਵੇਂ ਕਿ ਆਪਾਂ ਆਈਲਾਈਨਰ ਇੱਕ ਵਾਰੀ 'ਚ ਲਾ ਲੈਂਦੇ ਨਾ, ਬਟ ਇਸ ਨੂੰ ਥੋੜ੍ਹੀ ਜਿਹੀ ਮਿਹਨਤ ਕਰਕੇ ਨਾ ਹੋਰ ਵੀ ਸੁੰਦਰ ਦਿਖਾਉਣ ਦੇ ਲਈ ਤੁਹਾਨੂੰ ਇੱਕ ਜਾਂ ਦੋ ਵਾਰ ਪਾਉਣਾ ਪੈਂਦਾ ਸੀ। ਅਤੇ ਠੰਡਕ ਦੇ ਤੌਰ 'ਤੇ ਕੁਦਰਤੀ ਜੜੀ ਬੂਟੀਆਂ ਵਾਲਾ ਸੁਰਮਾ ਅੱਖਾਂ ਨੂੰ ਧੁੱਪ ਅਤੇ ਗਰਮੀ ਤੋਂ ਰਾਹਤ ਦਿੰਦਾ ਸੀ। ਮੈਂ ਹੁਣੇ ਬਾਹਰੋਂ ਆਈ ਹਾਂ ਨਾ, ਅੰਦਰ ਸਟੂਡੀਓ 'ਚ ਇੰਨੀ ਗਰਮੀ ਲੱਗ ਰਹੀ ਸੀ ਅਤੇ ਮੇਰੀਆਂ ਅੱਖਾਂ ਚੁੰਦੀਆਂ ਆ ਗਈਆਂ। ਇੰਨੀ ਗਰਮੀ ਲੱਗੀ ਕਿ ਮੇਰੀਆਂ ਅੱਖਾਂ ਲਾਲ ਹੋ ਗਈਆਂ। ਸ਼ਾਇਦ ਉਸ ਟਾਈਮ ਸੋਚ ਰਹੀ ਸੀ ਜੋ ਮਿਸ ਪੂਜਾ ਦਾ ਗਾਣਾ ਸੁਣਿਆ ਸੀ ਨਾ, ਉਹ ਮੈਂ ਪਹਿਲਾਂ ਹੀ ਸੁਣ ਲੈਂਦੀ ਸੁਰਮਾ ਵਾਲਾ, ਅਤੇ ਸੁਰਮਾ ਪਾ ਕੇ ਆਉਂਦੀ ਅਤੇ ਮੇਰੀ ਅੱਖਾਂ 'ਚ ਠੰਡਕ ਪੈ ਜਾਂਦੀ। ਫਿਲਹਾਲ ਠੰਡਕ ਤਾਂ ਪਏਗੀ ਜਦ ਮੈਂ ਤੁਹਾਡੀ ਚਿੱਠੀਆਂ ਪੜਾਂਗੀ, ਠੀਕ ਆ ਨਾ ਮੈਂ। ਅਤੇ ਪਿੰਡ ਖੈਰਕਾ ਸਿਰਸਾ ਤੋਂ ਲਿਖ ਰਹੇ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ ਅਤੇ ਦਰਸ਼ਨ ਲੋਟ। ਪਿੰਡ ਕੁਣਿਆਣਾ ਤੋਂ ਲਿਖ ਰਹੇ ਨੇ, ਯਾਨੀ ਕਿ ਜ਼ਿਲ੍ਹਾ ਫਜ਼ਲਕਾ ਤੋਂ, ਪੱਪੂ, ਅਮੋਰ, ਰਾਜੂ, ਫੌਜੀ, ਹਰਪ੍ਰੀਤ ਕੌਰ, ਬਲਜੀਤ, ਪੋਤਰੇ ਗੁਰਨੂਰ, ਪ੍ਰਤੀਨੂਰ, ਹਰਮੇਸ਼, ਨਵਦੀਪ, ਬਬਲੂ ਅਤੇ ਨਾਲ ਇਹਨਾਂ ਦੇ ਬਹੁਤ ਸਾਰੇ ਸਾਥੀ। ਬਾਘਾ ਪੁਰਾਣ ਤੋਂ ਸਤਨਾਮ ਸਿੰਘ, ਅਮਰਜੀਤ ਕੌਰ, ਤੇਗ ਫਤਿਹ ਸਿੰਘ ਅਤੇ ਨਾਲ ਇਹਨਾਂ ਦੇ ਜਸਗੁਣ। ਪਿੰਡ ਆਦਮਵਾਲਾ ਤਹਿਸੀਲ ਫਜ਼ਿਲਕਾ ਤੋਂ ਸੋਨ ਸਿੰਘ ਬੂਕ, ਨਿਸ਼ਾਨ, ਸੀਰਤ ਕੌਰ, ਕਿਰਤ ਕੌਰ, ਅਮਰਲਾਲ, ਦਾਦੀ ਜਸਵੰਤ ਕੌਰ ਅਤੇ ਸਾਰੇ ਸਾਥੀ। ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਲਿਖ ਰਹੇ ਨੇ ਅਭਿਜੀਤ, ਸ਼੍ਰੀਮਤੀ ਸਰੀਤਾ, ਪ੍ਰਿੰਸ ਏਕਾਸ਼, ਬਦਲਾਪੁਰ ਮੁੰਬਈ ਤੋਂ ਸਿਧਾਂਤ ਅਤੇ ਪ੍ਰਣੀਤਾ, ਅਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ ਲਿਖ ਰਹੇ ਨੇ ਵਿਸ਼ੈਲੀ, ਸ਼ਲੇ, ਸ਼ਵੇਤਾ ਅਤੇ ਧਵਨੀ ਅਤੇ ਲਾਡਲਾ ਟੁਕ ਟੁਕ। ਬਹੁਤ ਹੀ ਪਿਆਰਾ ਨਾਂ ਹੈ ਜੀ ਤੁਹਾਡਾ ਟੁਕ ਟੁਕ। ਅਤੇ ਜੋ ਇਹ ਚਿੱਠੀ ਆਈ ਹੈ ਨਾ, ਜਿਨ੍ਹਾਂ ਦਾ ਨਾਮ ਮੈਂ ਪੜ੍ਹਿਆ, ਉਹਨਾਂ ਨੇ ਪੋਸਟ ਕਾਰਡ ਦੇ ਉੱਤੇ ਨਾ ਪ੍ਰਿੰਟਿੰਗ ਹੀ ਕਰਾ ਲਈ ਹੈ, ਯਾਨੀ ਕਿ ਪ੍ਰਿੰਟ ਕਰਾ ਕੇ ਆਪਣੀ ਇਹ ਚਿੱਠੀ ਰੱਖ ਲਈ ਹੈ। ਅਤੇ ਹਰ ਟਾਈਮ, ਮਤਲਬ ਜਦ ਵੀ ਉਹਨਾਂ ਨੂੰ ਲੱਗਦਾ ਨਾ ਟਾਈਮ ਕੱਢ ਕੇ ਉਹ ਸਾਨੂੰ ਭੇਜ ਦਿੰਦੇ ਨੇ। ਬਹੁਤ ਹੀ ਵਧੀਆ ਮਿਹਨਤ ਹੈ, ਬਹੁਤ ਹੀ ਚੰਗਾ ਲੱਗਦਾ ਹੈ ਕਿ ਤੁਸੀਂ ਇੰਨੀ ਮਿਹਨਤ ਕਰਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹੋ। ਅਤੇ ਅਗਲਾ ਖਤ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸ਼ਾਇਨਾ ਅਤੇ ਨਿਮਾਨ ਸ਼ਰਮਾ। ਅਤੇ ਐਨੀ ਸੌਂਗ ਦੀ ਜੋ ਹੈ ਡਿਮਾਂਡ ਕੀਤੀ ਹੈ ਅਤੇ ਸਪਲਾਈ ਕਰਨੀ ਪਏਗੀ,

ਮੁੜ ਸਪਲਾਈ ਕਰਾਂਗੇ। ਸੁਣਾਉਣਾ ਜੀ ਇਹਨਾਂ ਸਾਰਿਆਂ ਨੂੰ ਬਹੁਤ ਹੀ ਪਿਆਰਾ ਜਿਹਾ ਗੀਤ ਹੈ, ਗੁਰਦਾਸ ਮਾਨ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ, ਤੇਰੇ ਇਸ਼ਕ ਨੇ ਜੀ। ਬਿਲਕੁਲ, ਇਸ਼ਕ ਹੈ ਤਾਂ ਹੀ ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਾਮਿਲ ਹੁੰਦੇ ਹੋ।

ਲੱਗਦੀਆਂ ਨੇ ਅਤੇ ਨਾਲ ਦੇ ਨਾਲ ਤੁਹਾਨੂੰ ਪਤਾ ਹੈ ਕਿ ਇਸ ਨੂੰ ਪਾਉਣ ਦੇ ਲਈ ਬੜਾ ਸਾਵਧਾਨੀ ਵੀ ਰੱਖਣੀ ਪੈਂਦੀ ਹੈ। ਉਹ ਕਿਵੇਂ? ਹੁਣ ਤੁਸੀਂ ਸੋਚੋਗੇ ਲੈ ਦੱਸ ਤਾਂ ਦਿੱਤਾ, ਫਾਇਦੇ ਕੀ ਹੈ? ਹੁਣ ਸਾਵਧਾਨੀ ਵੀ ਰੱਖਣੀ ਪੈਣੀ, ਜੇ ਬਿਲਕੁਲ ਰੱਖਣੀ ਪੈਣੀ ਹੈ ਕੀ ਕਰਨਾ ਪਏਗਾ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਜੋ ਸੁਰਮਾ ਹੈ ਕਈ ਵਾਰ ਬਾਜ਼ਾਰਾਂ ਵਿੱਚ ਸੁਰਮੇ ਨੂੰ ਜੋ ਹੈ ਸਿੱਕਾ ਯਾਨੀ ਕਿ ਲੀਡ ਦੇ ਨਾਲ ਬਣਾਇਆ ਜਾਂਦਾ ਹੈ ਅਤੇ ਲੈਂਡ ਦੇ ਨਾਲ ਬਣਾਇਆ ਜਾਣ ਕਰਕੇ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਅਤੇ ਇਸ ਦੇ ਲਈ

ਦਾ ਇੱਕ ਲੈਟ ਦੇ ਨਾਲ ਮੰਗਵਾਇਆ ਜਾਂਦਾ ਹੈ ਅਤੇ ਇਸ ਦੇ ਪਿੱਛੇ ਵੀ ਕਈ ਜੋ ਹੈ ਫੈਸ਼ਨਾਂ ਕਰਕੇ ਜਾਂ ਬਾਜ਼ਾਰ ਵਿੱਚ ਥੋੜ੍ਹੇ ਜਿਹੇ ਮਿਲਾਵਟ ਕਰਕੇ ਇਸ ਨੂੰ ਥੋੜ੍ਹਾ ਜਿਹਾ ਹਾਨੀਕਾਰਕ ਜੋ ਹੈ ਸਮਝਿਆ ਜਾਂਦਾ ਅੱਖਾਂ ਵਿੱਚ ਪਾਉਣਾ ਅਤੇ ਇਨਫੈਕਸ਼ਨ ਜੀ ਬਿਲਕੁਲ ਇਸ ਨੂੰ ਪਾਉਣ ਦੇ ਟਾਈਮ ਬੜਾ ਹੀ ਧਿਆਨ ਰੱਖਣਾ ਪੈਂਦਾ ਜੇਕਰ ਹੱਥ ਸਾਫ਼ ਨਾ ਹੋਣ ਜਾਂ ਸੁਰਮੇ ਦੀ ਸਿਲਾਈ ਗੰਦੀ ਹੋਵੇ ਤਾਂ ਅੱਖਾਂ ਵਿੱਚ ਇਨਫੈਕਸ਼ਨ ਜਿਵੇਂ ਕਿ ਅੱਖਾਂ ਦਾ ਫਲੂ ਹੋ ਸਕਦਾ ਹੈ ਅਤੇ ਬੜੇ ਹੀ ਸਾਵਧਾਨੀ ਦੇ ਨਾਲ ਜੋ ਸਿਲਾਈ ਹੁੰਦੀ ਹੈ ਸੁਰਮੇ ਦੀ ਉਸਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਤਾਂ ਹੀ ਤੁਸੀਂ ਅੱਖਾਂ ਵਿੱਚ ਪਾ ਸਕਦੇ ਹੋ ਅਤੇ ਸੁੱਕੀਆਂ ਅੱਖਾਂ ਵਿੱਚ ਜੋ ਹੈ ਯਾਨੀ ਕਿ ਰੋਜ਼ਾਨਾ ਅਤੇ ਗਲਤ ਤਰੀਕੇ ਨਾਲ ਸੁਰਮਾ ਪਾਉਣ ਨਾਲ ਅੱਖਾਂ ਵਿੱਚ ਖੁਸ਼ਕੀ ਜਾਂ ਜਲਨ ਹੋ ਸਕਦੀ ਹੈ ਅਤੇ ਇਹ ਵੀ ਧਿਆਨ ਰੱਖਣਾ ਹੈ ਕਿ ਅੱਖਾਂ ਜੋ ਹੈ ਮੋਇਸਚਰਾਈਜ਼ਰ ਯਾਨੀ ਕਿ ਮੂੰਹ ਧੋਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਆਪਣੇ ਫੇਸ 'ਤੇ ਜੋ ਹੈ ਮੋਇਸਚਰਾਈਜ਼ਰ ਕਰਨਾ ਯਾਨੀ ਕਿ ਕਰੀਮ ਲਾ ਕੇ ਤੁਸੀਂ ਇਸਨੂੰ ਲਾ ਸਕਦੇ ਹੋ ਅਤੇ ਸੁਰਮਾ ਪਾਉਣ ਦਾ ਸਹੀ ਤਰੀਕਾ ਇਹ ਹੈ ਕਿ ਚੰਗੀ ਕੁਆਲਿਟੀ ਦਾ ਸੁਰਮਾ ਵਰਤਿਆ ਜਾਵੇ ਜੇਕਰ ਤੁਸੀਂ ਇਸ ਚਮਤਕਾਰੀ ਪ੍ਰਭਾਵਾਂ ਅਤੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਜੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਪ੍ਰੋਗਰਾਮ ਨੂੰ ਹੋਰ ਵੀ ਧਿਆਨ ਨਾਲ ਸੁਣਨਾ ਪਏਗਾ ਜੀ ਬਿਲਕੁਲ ਦੱਸਾਂਗੀ ਕਿਸ ਤਰ੍ਹਾਂ ਤੁਸੀਂ ਆਪਣੀ ਅੱਖਾਂ ਨੂੰ ਹੋਰ ਵੀ ਜ਼ਿਆਦਾ ਸੁੰਦਰ ਬਣਾ ਸਕਦੇ ਹੋ ਫਿਲਹਾਲ ਚਿੱਠੀਆਂ ਚੀਕਾਂ ਮਾਰੀਆਂ ਨੇ ਕਿ ਸਾਨੂੰ ਪੜ੍ਹਿਆ ਜਾਵੇ ਲਿਖ ਰਹੇ ਨੇ ਪਿੰਡ ਖਾਣੇ ਦੀ ਢਾਹ ਮਲੌਟ ਤੋਂ ਸ਼ਮਸ਼ੇਰ ਸਿੰਘ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਮਨਰੀਤ ਕੌਰ ਅਤੇ ਨਾਲ ਇਹਨਾਂ 'ਤੇ ਤਰਨਵੀਰ ਅਤੇ ਸਾਰਾ ਪਰਿਵਾਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਰਾਮਨਾਥ ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ ਜਗਮੋਹਨ ਦਿਨੇਸ਼ ਅਤੇ ਨਰੇਸ਼ ਕੁਮਾਰ ਅਤੇ ਲਓ ਜੀ ਰਿਪੀਟਿਡ ਜੋ ਖੱਤ ਹੁੰਦੇ ਨੇ ਉਹ ਵੀ ਹੱਥਾਂ 'ਚ ਆ ਜਾਂਦੇ ਨੇ ਅਤੇ ਲਿਖ ਰਹੇ ਨੇ ਪਿੰਡ ਮਾਧੋਪੁਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ ਰਾਜ ਕੌਰ ਜੋਤੀ ਗੋਲਡੀ ਰਾਮ ਲਾਲ ਖਰੋੜਾ ਬੱਬੂ ਟਿਵਾਣਾ ਅਤੇ ਸਾਰਾ ਮਾਧੋਪੁਰੀ ਪਰਿਵਾਰ ਅਤੇ ਅਗਲਾ ਖੱਤ ਹੈ ਜੀ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਮੁਖਤਿਆਰ ਸਿੰਘ ਅਤੇ ਸਾਰਾ ਪਰਿਵਾਰ ਅਤੇ ਇਹਨਾਂ ਸਾਰਿਆਂ ਨੂੰ ਸੁਣਾਉਣ ਜਾ ਰਹੇ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਮੇਰਾ ਦੀਵਾਨਾਪਨ ਜੇ ਬਿਲਕੁਲ ਤੁਹਾਡਾ ਦੀਵਾਨਾਪਨ ਦੇਖ ਰਿਹਾ ਕਿਸ ਤਰ੍ਹਾਂ ਤੁਸੀਂ ਰੋਜ਼ ਚਿੱਠੀਆਂ ਲਿਖਦੇ ਹੋ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ ਅਤੇ ਇਸ ਵਿੱਚ ਸ਼ਾਮਿਲ ਹੋਣ ਦੇ ਲਈ ਤੁਸੀਂ ਕੀ ਕਰਨਾ ਹੈ ਪੋਸਟ ਕਾਰਡ ਦੇ ਐਡਰੈਸ ਵਾਲੇ ਪਾਸੇ ਲਿਖਣਾ ਜੀ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ 1444001 ਅਤੇ ਪ੍ਰੋਗਰਾਮ ਦਾ ਨਾਂ ਲਿਖਣਾ ਨਹੀਂ ਭੁੱਲਣਾ ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ

ਤੇ ਲਓ ਜੀ, ਵਾਅਦੇ ਮੁਤਾਬਿਕ ਮੈਂ ਫਿਰ ਤੋਂ ਪਹੁੰਚ ਚੁੱਕੀ ਹਾਂ ਤੁਹਾਡੇ ਖੱਤ ਲੈ ਕੇ। ਲਿਖ ਰਹੇ ਨੇ ਮਹਾਦੇਵ ਘਾਟ ਅਮਲੇਸ਼ਵਰ ਤੋਂ, ਡੋਮਨ ਠਾਕੁਰ, ਸੁਮਨ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਤੇ ਬਾਬੂ ਰਿਆਂਸ਼ ਠਾਕੁਰ। ਪਿੰਡ ਪੰਗਾਲਾ, ਜ਼ਿਲ੍ਹਾ ਫਜ਼ਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ, ਐਸ ਕੇ ਸ਼ਰਮਾ, ਮੋਹਨ ਸਿੰਘ ਤੇ ਜਗਤਾਰ ਟੇਲਰ। ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਰਿੰਦਰ, ਗੁਰਲੀਨ ਤੇ ਸਾਰਾ ਗਿੱਲ ਪਰਿਵਾਰ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਚੰਦਨ ਤੇ ਅੰਕੁਸ਼ ਅਰੋੜਾ। ਹਾਜੀਪੁਰ ਤੋਂ ਲਿਖ ਰਹੇ ਨੇ ਮੋਹਨ ਲਾਲ, ਕੇਹਰ ਤੇ ਗੁਰਮੀਤ ਤੇ ਸਾਰਾ ਪਰਿਵਾਰ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ, ਰਮਨ। ਜ਼ਿਲ੍ਹਾ ਮੁਕਤਸਰ ਪਿੰਡ ਮੌਲਾ ਤੋਂ ਪਾਲ ਗਿੱਲ, ਗੁਰਦਿਆਲ, ਸਾਧੂ ਗਿੱਲ, ਦਿਸ਼ਾ, ਦਰਸ਼ਨ, ਬਰਾੜ, ਮਲਕੀ ਤੇ ਸਾਰਾ ਪਰਿਵਾਰ। ਕੋਈ ਵੀ ਗੀਤ ਇਹਨਾਂ ਨੇ ਸੁਣਨਾ ਚਾਹਿਆ ਜੀ, ਸੁਨਾਰੇ ਜੀ, ਇਹਨਾਂ ਸਾਰਿਆਂ ਨੂੰ ਐਮੀ ਵਿਰਕ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਬੈਠੀਆਂ।

ਅੱਖੀਆਂ ਨੇ ਉਡੀਕਾਂ 'ਚ ਰਾਹ ਜੋ ਤੱਕਿਆ, ਅੱਖੀਆਂ ਨੇ ਉਡੀਕਾਂ 'ਚ ਰਾਹ ਜੋ ਤੱਕਿਆ, ਅੱਖੀਆਂ ਦੀ ਨੀਂਦ ਰਾਤ ਖੋ ਕੇ ਲੈ ਗਈ। ਅੱਖੀਆਂ ਜੋ ਦੀਦ ਕੀਤੀ ਤੇਰੀ ਸਜਣਾ, ਅੱਖੀਆਂ ਜੋ ਦੀਦ ਕੀਤੀ ਤੇਰੀ ਸਜਣਾ, ਤੈਨੂੰ ਤੱਕਣੀ ਦੀ ਅੱਖੀਆਂ ਨੂੰ ਆਦਤ ਪੈ ਗਈ, ਤੈਨੂੰ ਤੱਕਣੀ ਦੀ ਅੱਖੀਆਂ ਨੂੰ ਆਦਤ ਪੈ ਗਈ। ਚੱਲ ਰਿਹਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਮੈਂ ਅੱਜ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ, ਅਤੇ ਸਾਡੇ ਕੋਲ ਸਿਰਫ ਅਤੇ ਸਿਰਫ 10 ਮਿੰਟ ਰਹਿ ਗਏ ਨੇ, ਅਤੇ 10 ਮਿੰਟਾਂ 'ਚ ਤੁਹਾਡੇ ਖਤ ਵੀ ਪੜ੍ਹਨੇ ਨੇ ਅਤੇ ਗੀਤ ਵੀ ਚਲਾਉਣੇ ਨੇ। ਅਤੇ ਲਿਖ ਰਹੇ ਨੇ ਸਹਾਰਨਪੁਰ ਤੋਂ ਸੁਰੇਸ਼ ਨਰੰਗ ਅਤੇ ਆਸ਼ਾ ਨਰੰਗ ਅਤੇ ਸਾਰਾ ਪਰਿਵਾਰ, ਚਾਲ ਕਲਾਂ ਨਵਾਂ ਸ਼ਹਿਰ ਤੋਂ ਰਾਜਾ ਬੰਗਾ, ਪਰਮਿੰਦਰ, ਰੂਪਲਾਲ, ਅੰਬਾ, ਡਾਕਟਰ ਸਾਬੀ, ਡਾਕਟਰ ਮਦਨ, ਅਤੇ ਕੋਈ ਵੀ ਗੀਤ ਇਹਨਾਂ ਨੇ ਸੁਣਨਾ ਚਾਹਿਆ ਹੈ। ਅਤੇ ਸਾਨੂੰ ਲਿਖ ਰਹੇ ਨੇ ਰਾਜਪੁਰਾ ਤੋਂ ਹਰਦੀਪ, ਜਗਵੀਰ, ਡਾਕਟਰ ਧਰਮਵੀਰ ਅਤੇ ਜਗਸੀਰ, ਮਸੀਤਾ ਡੱਬ ਵਾਲੇ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ ਅਤੇ ਸਾਰਾ ਪਰਿਵਾਰ। ਅਗਲਾ ਖਤ ਲਿਖ ਰਹੇ ਨੇ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ, ਚਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਅਗਲਾ ਖਤ ਸਾਨੂੰ ਲਿਖ ਰਹੇ ਨੇ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਪੰਚਕੁਲਾ ਸੈਕਟਰ 9 ਤੋਂ ਆਸ਼ੂਚੁਕ, ਅਸ਼ਵਨੀ, ਗੋਵਿੰਦ, ਟੋਨੀ, ਲਵ, ਰਾਧੇ, ਭਾਵਿਕ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਨ ਜਾ ਰਹੇ ਹਾਂ ਜੀ ਬਹੁਤ ਹੀ ਪਿਆਰਾ ਜਿਹਾ ਗੀਤ ਮੰਨਤ ਨੂਰ ਦੀ ਆਵਾਜ਼ ਵਿੱਚ। ਅਤੇ ਸੁਣਦੇ ਹਾਂ ਜੀ, ਤੁਸੀਂ ਸੁਣ ਰਹੇ ਪ੍ਰੋਗਰਾਮ ਕਿਹੜਾ, ਚਿੱਠੀਆਂ ਮਿੱਠੀਆਂ।

ਘਰ ਦੀ ਬਣੀਆਂ ਹੋਈਆਂ ਚੀਜ਼ਾਂ ਜ਼ਰੂਰ ਖਾਓ ਅਤੇ ਆਪਣੇ ਹੱਥਾਂ ਨੂੰ ਧੋ ਕੇ ਜੋ ਵੀ ਕੰਮ ਕਰਨਾ ਜ਼ਰੂਰ ਕਰੋ, ਉਸ ਤੋਂ ਬਾਅਦ ਹੀ ਤੁਸੀਂ ਖਾਣਾ ਖਾਣਾ ਹੈ। ਅਤੇ ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ ਟਿਪ, ਜੇ ਬਿਲਕੁਲ ਆਪਣੀਆਂ ਅੱਖਾਂ ਨੂੰ ਖੂਬਸੂਰਤ ਬਣਾਉਣ ਦੇ ਲਈ ਮੋਬਾਈਲ ਤੋਂ ਜ਼ਰੂਰ, ਮੈਂ ਦੁਬਾਰਾ ਕਹਿ ਰਹੀ ਹਾਂ, ਮੋਬਾਈਲ ਤੋਂ ਜ਼ਰੂਰ ਦੂਰ ਰਹੋ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੇ ਆਪਾਂ ਲੈਪਟੋਪ 'ਚ ਕੰਮ ਕਰ ਲੈਂਦੇ ਹਾਂ ਤਾਂ ਸਾਡੀਆਂ ਅੱਖਾਂ ਦੁਖਣ ਲੱਗ ਜਾਂਦੀਆਂ ਨੇ, ਅਤੇ ਮੇਰੀਆਂ ਅੱਖਾਂ ਵੀ ਦੁਖਣ ਲੱਗ ਗਈਆਂ ਨੇ ਤੁਹਾਡੀ ਚਿੱਠੀਆਂ ਪੜ੍ਹ ਪੜ੍ਹ ਕੇ। ਖੈਰ, ਤੁਹਾਡੀ ਚਿੱਠੀਆਂ ਜੋ ਹੈ ਪੜ੍ਹ ਲੈਂਦੇ ਹਾਂ। ਬਹਾਦਰ ਸਿੰਘ, ਧਰਮਜੀਤ ਕੌਰ, ਬੇਟੀ ਮਨਪ੍ਰੀਤ ਅਤੇ ਲਿਖ ਰਹੇ ਨੇ, ਸਾਨੂੰ ਦੱਸਿਆ ਹੀ ਨਹੀਂ ਹੈ। ਚਲੋ ਖੈਰ, ਕੋਈ ਗੱਲ ਨਹੀਂ, ਅਗਲੀ ਵਾਰ ਦੱਸਿਓ। ਜ਼ਿਲ੍ਹਾ ਮੋਗਾ ਤੋਂ ਲਛਮਣ, ਦਰਸ਼ਨ, ਪਾਲੀ, ਦੇਵ ਅਤੇ ਨਛੱਤਰ, ਅਤੇ ਸਾਨੂੰ ਮਲੌਟ ਤੋਂ ਰਮੇਸ਼, ਮਹੇਸ਼, ਸੁਸ਼ਮਾ, ਜਸ਼ਨ ਅਤੇ ਵਿਨੋਦ। ਜ਼ਿਲ੍ਹਾ ਗੰਗਾਨਗਰ ਤੋਂ ਲਿਖ ਰਹੇ ਨੇ ਸਾਨੂੰ ਰਣਜੀਤ ਸੋਲੰਕੀ, ਪਰਮਜੀਤ ਕੌਰ, ਰਾਜਵੀਰ ਅਤੇ ਜਗਵੀਰ। ਕੋਟਲੀ ਕਲਾਂ ਪੰਜਾਬ ਤੋਂ ਜਦਵਿੰਦਰ, ਸੁਖਵਿੰਦਰ, ਰਵਿੰਦਰ, ਮਨਜੀਤ ਅਤੇ ਗੁਰਜੋਤ। ਅਤੇ ਲਓ ਜੀ, ਮਿੱਕੀ ਨਰੂਲਾ ਦੀ ਆਵਾਜ਼ ਵਿੱਚ ਗੀਤ ਆ ਰਿਹਾ, ਦੇਰ ਨਹੀਂ ਲਾਉਂਦੇ ਹਾਂ ਆਪਾਂ। ਇਸ ਗੀਤ ਨੂੰ ਸੁਣਨ ਤੋਂ ਬਾਅਦ ਤੁਸੀਂ ਸੁਣੋਗੇ ਜੀ ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ। ਅਤੇ ਇਸ ਗੀਤ ਦੇ ਨਾਲ ਆਪਣੀ ਦੋਸਤ ਕ੍ਰਿਤਿਕਾ ਕੁਸ਼ਲ ਨੂੰ ਦਿਓ ਇਜਾਜ਼ਤ, ਅਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ। ਗਰਮੀ ਬਹੁਤ ਜ਼ਿਆਦਾ, ਆਪਣੇ ਘਰਾਂ ਦੇ ਅੰਦਰ ਹੀ ਰਹੋ ਅਤੇ ਬਿਹਤਰ ਰਹੇਗਾ।

ਸਦਾਬਹਾਰ ਗੀਤਾਂ ਦੀ ਲੜੀ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਐਤਬਾਰ ਦਾ। ਇਸ ਗੀਤ ਨੂੰ ਗਾਇਆ ਹੈ ਆਸ਼ਾ ਭੋਸਲੇ ਅਤੇ ਭੁਪਿੰਦਰ ਸਿੰਘ ਨੇ।

ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਸ਼ਾਮ ਦੇ 4:30 ਵੱਜ ਗਏ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

0: ਰਾਜਨ।
1: ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਭਗਤ ਵਸ਼ਲ ਨਾਨਕ ਗਾਇਓ ਵਿਚਾਰ ਅਧੀਨ ਸ਼ਬਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 683 ਉੱਪਰ ਸੁਸ਼ੋਭਿਤ ਹੈ। ਇਸ ਸ਼ਬਦ ਨੂੰ ਨੌਵੇਂ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੋਈ ਹੈ, ਜੋ ਪੜਤਾਲ ਗਾਇਨ ਸ਼ੈਲੀ ਦੇ ਅਨੁਸਾਰ ਗਾਇਨ ਕਰਨ ਦੀ ਹਦਾਇਤ ਹੈ। ਇਸ ਸ਼ਬਦ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਸ਼ਬਦ ਦੇ ਆਰੰਭ ਵਿੱਚ ਪਹਿਲਾਂ ਮੂਲ ਮੰਤਰ ਦਾ ਸੰਖੇਪ ਸਰੂਪ ਦਰਜ ਕੀਤਾ ਹੋਇਆ ਹੈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਨੂੰ ਮਿਲਣ ਲਈ ਸੱਚੇ ਗੁਰੂ ਦੀ ਕਿਰਪਾ ਸਦਕਾ ਮਿਲਿਆ ਜਾ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਧਨਾਸਰੀ ਰਾਗ ਨੂੰ 10ਵਾਂ ਅਸਥਾਨ ਪ੍ਰਾਪਤ ਹੈ। ਧਨਾਸਰੀ ਰਾਗ ਸੰਬੰਧੀ ਸਤਿਗੁਰੂ ਜੀ ਫਰਮਾਉਂਦੇ ਹਨ, ਧਨਾਸਰੀ ਧਨਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ। ਹੇ ਭਾਈ, ਧਨਾਸਰੀ ਰਾਗ ਵਿੱਚ ਕੇਵਲ ਤਾਂ ਹੀ ਪਤਨੀ ਧਨਵਾਨ ਜਾਣੀ ਜਾਂਦੀ ਹੈ ਜਦ ਉਹ ਸੱਚੇ ਸਤਿਗੁਰੂ ਦੀ ਟਹਿਲ ਕਮਾਉਂਦੀ ਹੈ। ਆਓ ਸ਼ਬਦ ਦੀਆਂ ਆਰੰਭਕ ਪੰਕਤੀਆਂ ਦਾ ਪਾਠ ਕਰਕੇ ਵਿਚਾਰ ਕਰੀਏ ਜੀ। ਹਰ ਚਰਨ ਸਰਨ ਗੋਬਿੰਦ ਦੁੱਖ ਭੰਜਨਾ, ਦਾਸ ਆਪਣੇ ਕੋ ਨਾਮ ਦੇਵੋ, ਦ੍ਰਿਸ਼ਟ ਪ੍ਰਭ ਧਾਰੋ, ਕਿਰਪਾ ਕਰਤਾਰੋ, ਪੂਜਾ ਗਹਿ ਕੂਪ ਤੇ ਕਾਢ ਲੇਵੋ ਰਹਾਓ। ਸ਼ਹੀਦਾਂ ਦੇ ਸਰਤਾਜ ਰਹਿਮਤ ਕਰਦਿਆਂ ਬਖਸ਼ਿਸ਼ ਕਰਦੇ ਹਨ, ਹੇ ਸ੍ਰਿਸ਼ਟੀ ਦੇ ਸਵਾਮੀ ਅਤੇ ਸਭਨਾ ਜੀਵਾਂ ਦੀ ਪੀੜ ਨਿਵਿਰਤ ਕਰਨ ਹਾਰ ਵਾਹਿਗੁਰੂ ਜੀਓ, ਮੈਂ ਤੇਰੇ ਸੁੰਦਰ ਮੁਬਾਰਕ ਚਰਨਾਂ ਦੀ ਪਨਾਹ ਲੋਚਦਾ ਹਾਂ। ਸੋ ਇਸ ਲਈ ਆਪਣੇ ਗੋਲੇ ਨੂੰ ਆਪਣਾ ਅੰਮ੍ਰਿਤਮਈ ਨਾਮ ਬਖਸ਼ ਦਿਓ। ਹੇ ਸਵਾਮੀ ਜੀਓ, ਮੇਰੇ ਉੱਤੇ ਰਹਿਮ ਕਰ ਦਿਓ, ਆਪਣੀ ਬਖਸ਼ਿਸ਼ ਦੁਆਰਾ ਮੇਰਾ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਉਤਾਰਾ ਕਰਵਾਉਣ ਵਿੱਚ ਮਦਦਗਾਰ ਹੋਵੋ ਜੀ, ਅਤੇ ਮੈਨੂੰ ਬਾਹੋਂ ਫੜ ਕੇ ਸੰਸਾਰ ਰੂਪੀ ਖੂਹ ਵਿੱਚੋਂ ਬਾਹਰ ਕੱਢ ਲਵੋ ਜੀ, ਕਿਉਂਕਿ ਹੇ ਬਖਸ਼ਾਂ ਦੇ ਭੰਡਾਰੇ, ਮੇਰੀ ਕੇਵਲ ਇੱਕ ਜੀਵ ਹੈ ਅਤੇ ਆਪ ਜੀ ਦੀਆਂ ਕਨੇਰੀਆਂ ਵਡਿਆਈਆਂ ਹਨ। ਪਰ ਦੀਨਾ ਬੰਧੂ ਪਾਤਸ਼ਾਹ ਜੀਓ, ਤੇਰਿਆਂ ਮੁਬਾਰਕ ਚਰਨਾਂ ਸਦਕਾ ਨਾਨਕ ਪਾਰ ਉੱਤਰ ਜਾਏਗਾ। ਇਸੇ ਸੰਦਰਭ ਵਿੱਚ ਧਨਾਸਰੀ ਰਾਗ ਅੰਦਰ ਹੋਰ ਜਗ੍ਹਾ ਵੀ ਸਤਿਗੁਰੂ ਜੀ ਫਰਮਾਉਂਦੇ ਹਨ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰੱਖੋ ਰੱਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸਤਿਗੁਰੂ ਜੀ ਸੋਹਣਾ ਫਰਮਾਨ ਕਰਦੇ ਹਨ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂਗਤ ਪਾਈ। ਸਦੀਵ ਕਾਲ ਤੋਂ ਹੀ ਮਾਲਕ ਸਵਾਮੀ ਦਾ ਨਾਮ ਆਰਾਮ ਬਖਸ਼ਣ ਹਾਰ ਹੈ, ਜਿਸ ਦਾ ਆਰਾਧਨ ਕਰਨ ਦੁਆਰਾ ਅਜਾਮਲ ਪਾਪੀ ਵੀ ਨਾਮ ਜਪ ਕੇ ਪਾਰ ਉਤਰ ਗਿਆ। 45 ਕੋ ਰਾਜ ਸਭਾ ਮਹਿ, ਰਾਮ ਨਾਮ ਸੁਧ ਆਈ, ਤਾ ਕੋ ਦੁਖ ਹਰਿਓ ਕਰਣਾ ਮੈਂ, ਆਪਣੀ ਪੈਜ ਵਡਾਈ। ਪੰਚਾਲ ਦੇ ਰਾਜੇ ਦੀ ਸ਼ਹਿਜ਼ਾਦੀ ਦਰੋਪਦੀ ਨੇ ਸ਼ਾਹੀ ਦਰਬਾਰ ਅੰਦਰ ਸਾਰੀਆਂ ਆਸਾਂ ਉਮੀਦਾਂ ਨੂੰ ਛੱਡ ਕੇ ਕੇਵਲ ਇੱਕ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਯਾਦ ਕੀਤਾ। ਰਹਿਮਤ ਦੇ ਮੁਜੱਸਮੇ ਵਾਹਿਗੁਰੂ ਨੇ ਉਸ ਦੇ ਦੁੱਖੜੇ ਨੂੰ ਸੁਣਿਆ ਅਤੇ ਦੂਰ ਕੀਤਾ ਅਤੇ ਆਪਣੀ ਨਿੱਜ ਦੀ ਪ੍ਰਭਤਾ ਨੂੰ ਵਧਾਇਆ। ਜਿਹੇ ਨਰ ਜਸ ਕਿਰਪਾ ਨਿਧ ਗਾਇਓ, ਤਾਂ ਕਉ ਭਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ। ਜਿਹੜਾ ਬੰਦਾ ਮਿਹਰ ਦੇ ਖਜ਼ਾਨੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ, ਪਰਮਾਤਮਾ ਹਰ ਯੁੱਗ ਵਿੱਚ ਹਰ ਸਮੇਂ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆਇਆ ਹੈ। ਨੌਵੇਂ ਗੁਰਦੇਵ ਇਸੇ ਜੁਗਤ ਦੀ ਵਿਧੀ ਦੱਸਦਿਆਂ ਸਮਝਾਉਂਦੇ ਹਨ ਕਿ ਹੇ ਜੀਵ, ਤੂੰ ਇਹੋ ਭਰੋਸਾ ਰੱਖ, ਮੈਂ ਵੀ ਉਸ ਪਰਮਾਤਮਾ ਦੀ ਪਨਾਹ ਲਈ ਹੈ। ਇਸੇ ਸੰਦਰਭ ਵਿੱਚ ਤੀਸਰੇ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ, ਹਰਨਾਕਸ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਪਰਮ ਭਲਾਇਆ। ਇਸੇ ਸੰਦਰਭ ਦੇ ਵਿੱਚ ਸਾਹਿਬ ਜੀਓ ਬਖਸ਼ਿਸ਼ ਕਰਦੇ ਹਨ, ਕਿਰਪਾ ਦੇ ਸਾਗਰ ਨੇ ਮੈਨੂੰ ਸੰਸਾਰ

0: ਸਮੁੰਦਰ ਤੋਂ ਆਪਣਾ ਮਿਹਰ ਦਾ ਹੱਥ ਧਰ ਕੇ ਬਚਾ ਲਿਆ ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਵਾਂਗਾ। ਇਸ ਸੰਬੰਧੀ ਸਤਿਗੁਰੂ ਜੀ ਫਰਮਾਉਂਦੇ ਹਨ, ਸੰਸਾਰ ਸਾਗਰ 'ਤੇ ਰੱਖਿਅਨ ਬਹੁੜ ਨਾ ਜਨਮੈ ਤਾਏ। ਇਸੇ ਵਚਨ ਦੀ ਪ੍ਰੋੜਤਾ ਕਰਦਿਆਂ ਫਰਮਾਨ ਹੈ, ਸ੍ਰੀ ਪ੍ਰਹਿਲਾਦ ਭਗਤ ਉਦਰੀਅੰਗ ਹਸਤ ਕਮਲ ਮਾਥੇ ਪਰ ਤਰੀਅੰਗ। ਪੂਜਨੀਕ ਗੁਰਾਂ ਨੇ ਸੰਤ ਪ੍ਰਹਿਲਾਦ ਦੀ ਕਲਿਆਣ ਕਰ ਦਿੱਤੀ, ਉਸ ਦੇ ਮੱਥੇ ਉੱਤੇ ਆਪਣਾ ਕਵਲ ਹੱਥ ਧਰਕੀ। ਸਾਹਿਬ ਜੀਓ ਬਖਸ਼ਿਸ਼ ਕਰਦੇ ਹਨ, ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ, ਅਨਕ ਦੁੱਖਾ ਤਨ ਸ਼ਾਦ ਪੂਰੇ, ਪ੍ਰਭ ਬਿਨਾ ਆਨ ਨਾ ਰਾਖਣ ਹਾਰਾ, ਨਾਮ ਸਿਮਰਾਵੋ ਸਰਨ ਸੂਰੇ। ਦੂਸਰੇ ਬੰਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਵਿਸ਼ੇ ਭੋਗ ਅਤੇ ਗੁੱਸੇ ਨੇ ਇਨਸਾਨ ਨੂੰ ਅੰਨਾ ਕਰ ਦਿੱਤਾ ਹੈ, ਉਸ ਨੂੰ ਸੰਸਾਰੀ ਪਦਾਰਥਾਂ ਨੇ ਜਕੜਿਆ ਹੋਇਆ ਹੈ ਅਤੇ ਉਸ ਦਾ ਸਰੀਰ ਅਤੇ ਕੱਪੜੇ ਘਣੇ ਪਾਪਾਂ ਨਾਲ ਭਰੇ ਹੋਏ ਹਨ। ਪ੍ਰਭੂ ਦੇ ਵਾਜੋਂ ਹੋਰ ਕੋਈ ਇਨਸਾਨ ਨੂੰ ਬਚਾਉਣ ਵਾਲਾ ਨਹੀਂ। ਹੇ ਪਨਾਹ ਦੇਣ ਯੋਗ ਸੂਰਮੇ ਪਾਤਸ਼ਾਹ ਜੀਓ, ਪ੍ਰਭੂ ਜੀਓ, ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ ਲਓ ਜੀ। ਪਤਤ ਉਦਾਹਰਣਾ ਜੀ ਜੰਤ ਤਾਰਣਾ, ਵੇਦ ਉਚਾਰ ਨਹੀਂ ਅੰਤ ਪਾਇਓ, ਗੁਣ ਹੈ ਸੁਖ ਸਾਗਰਾ, ਬ੍ਰਹਮਰਤ ਨਾਗਰਾ, ਭਗਤ ਵਸ਼ਲ ਨਾਨਕ ਗਾਇਓ। ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਵੱਡੇ ਅਤੇ ਛੋਟੇ ਜੀਵਾਂ ਨੂੰ ਬਚਾਉਣ ਹਾਰ ਪ੍ਰਭੂ, ਵੇਦਾਂ ਨੂੰ ਉਚਾਰਨ ਕਰਨ ਵਾਲਿਆਂ ਨੂੰ ਵੀ ਤੇਰਾ ਓੜਕ ਨਹੀਂ ਲੱਭਦਾ। ਮੇਰਾ ਸਾਹਿਬ ਵਡਿਆਈਆਂ ਅਤੇ ਸੁੱਖਾਂ ਦਾ ਸਮੁੰਦਰ ਹੈ, ਮੋਤੀਆਂ ਦੀ ਖਾਣ ਹੈ। ਨਾਨਕ ਪਰਮਾਤਮਾ ਜਾਨਸਾਰ ਸੇਵਕਾਂ ਦੇ ਪਿਆਰੇ ਵਾਹਿਗੁਰੂ ਦਾ ਜਸ ਗਾਉਂਦੇ ਹਨ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ।
1: ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ, ਦਾਸ ਆਪਣੇ ਕਉ ਨਾਮ ਦੇਵੋ, ਦ੍ਰਿਸ਼ਟ ਪ੍ਰਭ ਤਾਰੋ, ਕਿਰਪਾ ਕਰਤਾਰੋ, ਪੂਜਾ ਗਹਿਕੂਪ ਤੇ ਕਾਢ ਲੇਵੋ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵੰਤ ਸਿੰਘ। ਅਕਾਲ ਪੁਰਖ ਪਰਮੇਸ਼ਵਰ ਕਿਰਪਾ ਦਾ ਖਜ਼ਾਨਾ ਹੈ, ਉਸ ਦੇ ਨਾਮ ਦੀ ਦਾਤ ਪ੍ਰਾਪਤ ਕਰਨ ਵਾਲੇ ਉਸ ਦੀ ਪਨਾਹ ਲੋਚਦੇ ਹਨ, ਕਿਉਂਕਿ ਉਹਨਾਂ ਦੇ ਮਨ ਅੰਤਰ ਦੇ ਵਿੱਚ ਪ੍ਰਭੂ ਦੇ ਨਾਮ ਦੀ ਪ੍ਰੀਤ ਅਤੇ ਪ੍ਰਭੂ ਮਿਲਾਪ ਦੀ ਤਾਂਘ ਹੁੰਦੀ ਹੈ। ਸਰਣੀ ਆਇਓ ਨਾਥ ਨਿਧਾਨ, ਨਾਮ ਪ੍ਰੀਤ ਲਾਗੀ ਮਨ ਪੀਤਰ, ਮਾਗਨ ਕਉ ਹਰ ਦਾਨ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਬਲਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6 ਵਜੇ ਨੇ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਹੁਣ ਤੋਂ ਕੁਝ ਸਮੇਂ ਬਾਅਦ ਯਾਨੀ ਸ਼ਾਮ 6:30 ਵਜੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ, ਕੱਲ੍ਹ ਦੇ ਪ੍ਰੋਗਰਾਮ, ਮੌਸਮ ਦੇ ਹਾਲ ਅਤੇ ਗੀਤ ਸੰਗੀਤ ਦੇ ਨਾਲ ਨਾਲ ਸੋਹਣੀ ਫਸਲਾਂ 'ਚ ਖਾਦਾਂ ਬਾਰੇ ਜਾਣਕਾਰੀ ਦੇਣਗੇ ਡਾਕਟਰ ਜਗਦੀਪ ਸਿੰਘ। ਸੱਤ 10 ਮਿੰਟ 'ਤੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਦਿੱਲੀ ਤੋਂ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸੱਤ 45 ਮਿੰਟ 'ਤੇ ਸਮਾਚਾਰ ਸਮੀਖਿਆ ਪ੍ਰੋਗਰਾਮ ਪੇਸ਼ ਕਰਾਂਗੇ। ਸੱਤ 50 ਮਿੰਟ 'ਤੇ ਹਿੰਦੀ ਵਾਰਤਾ ਪ੍ਰੋਗਰਾਮ 'ਚ ਕਮਲੇਸ਼ ਗੁਪਤਾ ਦੀ ਕਹਾਣੀ ਸੁਣੋਗੇ, ਸ਼ੀਰਸ਼ਕ ਸਫਲਤਾ ਕੀ ਭਾਪ। ਰਾਤ 8 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਵਜੇ ਸਪੋਟਲਾਈਟ ਅਤੇ 9:30 ਵਜੇ ਚਰਚਾ ਕਾ ਵਿਸ਼ੇ ਹੈ। ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਰਾਤ 10 ਵਜੇ ਸਮਾਂ ਰਹੇਗਾ ਜੀ ਮੁੱਖ ਖ਼ਬਰਾਂ ਦਾ। ਦਸ ਵਜ ਕੇ 2 ਮਿੰਟ 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਤੁਹਾਡੀ ਫਰਮਾਇਸ਼, ਜਿਸ ਵਿੱਚ ਤੁਸੀਂ ਆਪਣੀ ਪਸੰਦ ਦੇ ਗੀਤ ਸੁਣ ਸਕੋਗੇ ਫੋਨਿੰਗ ਅਤੇ ਵਟਸਐਪ ਰਾਹੀਂ। ਗਿਆਰਾਂ ਵਜ ਕੇ 10 ਮਿੰਟ 'ਤੇ ਪ੍ਰੋਗਰਾਮ ਸੌਗਾਤ ਪੇਸ਼ ਕਰਾਂਗੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ। ਸੋ ਇਸ ਜੀ ਪ੍ਰੋਗਰਾਮਾਂ ਦਾ ਵੇਰਵਾ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6 ਵਜੇ ਵੀਹ ਮਿੰਟ ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਬਸ ਕੁਝ ਹੀ ਪਲਾਂ ਚ।
1: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
2: भारत सरकार का लक्ष्य सोलर पावर से बिजली बिल जीरो करने का भी है।
1: इस नाल तोड़ा कर सूर्य घर बन जाता है, यानी तोड़ा बिजली दा बिल जीरो। होर पैदा हुई कोई भी वादू बिजली ग्रिड नू बेच के पैसे भी कमा सकते हो। ता तुसी बैठे क्यों हो? हुणे रजिस्टर करो pmsuryaghar.gov.in ते।
3: हर घर सूर्य घर।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ ਮਿਥਿਆ ਗਿਆ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਕਰਮਚਾਰੀਆਂ ਲਈ 93 2-ਪਹੀਆ ਇਲੈਕਟ੍ਰੀਕਲ ਵਾਹਨਾਂ ਨੂੰ ਰਵਾਨਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ ਅਤੇ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ 60 ਕਾਰਨ ਟੀਮ ਤੋਂ ਬਾਹਰ ਹੋਏ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਮਤੇ 'ਚ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਸ੍ਰੀ ਮੋਦੀ ਦੀ ਰਾਸ਼ਟਰਪਤੀ ਨਿਰੰਤਰ ਸੇਵਾ ਦੀ ਇਤਿਹਾਸਕ ਪ੍ਰਾਪਤੀ ਤੇ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ,
5: आज श्री नरेंद्र मोदी जी निर्वाचित प्रधानमंत्री के रूप में सर्वाधिक अवधि तक निरंतर देश की सेवा करने वाले प्रधानमंत्री बन गए हैं। उन्होंने निर्वाचित पीएम के तौर पर 4,399 दिन की निरंतर सेवा का कीर्तिमान स्थापित किया है, जो स्वतंत्र भारत के इतिहास में पहली बार हुआ है। इससे पूर्व श्री जवाहरलाल जी नेहरू ने 1952 से लेकर 1964 तक निरंतर 4,398 दिन तक इस पद को सुशोभित किया था। मुख्य बात यह है, यह अवसर भारत की लोकतांत्रिक चेतना, जन विश्वास और जन भागीदारी की शक्ति का प्रतीक है।
4: ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਵਧਾਈ ਦਿੱਤੀ। ਇਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਵਿਦੇਸ਼ ਮੰਤਰੀ ਡਾ. ਐਚ. ਜੈਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਮੁਬਾਰਕਬਾਦ ਦਿੱਤੀ ਹੈ। ਸਰਕਾਰ ਨੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਾਸਤੇ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼ ਰੱਖੀ ਹੈ, ਜਿਸ ਨਾਲ ਮਨਰੇਗਾ ਤੋਂ ਵਿਕਸਿਤ ਭਾਰਤ ਰੁਜ਼ਗਾਰ ਗਰੰਟੀ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਜੀ ਰਾਮ ਜੀ ਵਿੱਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਹ ਐਕਟ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋਵੇਗਾ। ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ 'ਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੇਂਡੂ ਵਿਕਾਸ ਮੰਤਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਤੋਂ ਬਾਅਦ ਇਸਦਾ ਐਲਾਨ ਕੀਤਾ। ਪੰਜਾਬ ਦੇ ਸ਼ਹਿਰੀ ਖੇਤਰਾਂ

ਵਿੱਚ ਸਫਾਈ ਅਤੇ ਸਵੱਛਤਾ ਕਾਰਜਾਂ ਵਿੱਚ ਵੱਡਾ ਬਦਲਾਅ ਲਿਆਉਂਦਿਆਂ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਪਣੀ ਕਿਸਮ ਦੇ ਪਹਿਲੇ ਹਾਈਬ੍ਰਿਡ ਸਫਾਈ ਮਾਡਲ ਦਾ ਐਲਾਨ ਕੀਤਾ। ਇਹ ਮਾਡਲ 1 ਮਹੀਨੇ ਦੇ ਅੰਦਰ ਪਟਿਆਲਾ ਨੂੰ ਸੂਬੇ ਦਾ ਸਭ ਤੋਂ ਸਾਫ਼ ਸ਼ਹਿਰ ਬਣਾਏਗਾ ਅਤੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸੂਬਾ ਬਣਾਵੇਗਾ। ਸ੍ਰੀ ਬੈਂਸ ਨੇ ਦੱਸਿਆ ਕਿ ਇਹ ਹਾਈਬ੍ਰਿਡ ਮਾਡਲ ਮਸ਼ੀਨ ਨਾਲ ਘਾਹ ਦੀ ਕਟਾਈ, ਸੁਪਰ ਸੈਕਸ਼ਨ ਮਸ਼ੀਨਾਂ ਰਹਿੰਦ ਖੂੰਹਦ ਇਕੱਠਾ ਕਰਨ ਅਤੇ ਸੜਕਾਂ ਦੀ ਧੁਆਈ ਦੇ ਕੰਮ ਨੂੰ ਆਪਸ 'ਚ ਜੋੜਦਾ ਹੈ। ਇਹ ਸਿਸਟਮ ਹਰੇਕ ਵਾਰਡ ਲਈ ਪਹਿਲਾਂ ਤੋਂ ਨਿਰਧਾਰਿਤ ਹਫ਼ਤਾਵਾਰੀ ਸਫਾਈ ਪ੍ਰੋਗਰਾਮ ਮੁਤਾਬਕ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਸਫਾਈ ਸੇਵਕ ਮੁੱਖ ਭਾਈਵਾਲ ਨੇ ਮਸ਼ੀਨਾਂ ਭਾਰੀ ਕੰਮ ਕਰਨਗੀਆਂ ਅਤੇ ਉਹ ਬਾਰੀਕੀ ਵਾਲੇ ਕੰਮ ਸੰਭਾਲਣਗੇ। ਇਹ ਸਿਸਟਮ ਹੱਥੀਂ ਕੀਤੀ ਜਾਣ ਵਾਲੀ ਸਖ਼ਤ ਮਿਹਨਤ ਨੂੰ ਘਟਾਉਣ ਅਤੇ ਕਾਰਜ ਕੁਸ਼ਲਤਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AINU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਵੱਲੋਂ ਬਜ਼ੁਰਗ ਨਾਗਰਿਕਾਂ ਅਤੇ ਸਨਮਾਨ ਸੁਰੱਖਿਆ ਦੇ ਅਧਿਕਾਰਾਂ ਦੀ ਰਾਖੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਤਹਿਤ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ ਕਰਵਾਈ ਗਈ। ਮੁਲਜ਼ਮ ਖਿਲਾਫ਼ ਕਾਨੂੰਨੀ ਕਾਰਵਾਈ ਨਾਲ ਉਸ ਦੀ ਗ੍ਰਿਫਤਾਰੀ ਯਕੀਨੀ ਬਣਾਉਂਦਿਆਂ ਜਿਸ ਨਾਲ ਪੀੜਤ ਬਜ਼ੁਰਗ ਮਹਿਲਾ ਨੂੰ ਇਨਸਾਫ਼ ਮਿਲਿਆ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਪਰਿਵਾਰਕ ਵਿਵਾਦ ਅਤੇ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ। ਮਾਨਸਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਮਗਰੋਂ FIR ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੰਤਰੀ ਨੇ ਕਿਹਾ ਕਿ ਕਿਸੇ ਵੀ ਬਜ਼ੁਰਗ ਮਾਤਾ ਪਿਤਾ ਨਾਲ ਦੁਰਵਿਵਹਾਰ ਜਾਂ ਸ਼ੋਸ਼ਣ ਨਾਲ ਸਿਰਫ਼ ਕਾਨੂੰਨੀ ਤੌਰ 'ਤੇ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਪੀੜਤਾਂ ਨੂੰ ਤੁਰੰਤ ਰਾਹਤ ਅਤੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾਕਟਰ ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬਜ਼ੁਰਗ ਨਾਗਰਿਕ ਨਾਲ ਦੁਰਵਿਵਹਾਰ, ਅਣਦੇਖੀ ਜਾਂ ਫਿਰ ਜਾਇਦਾਦ ਸਬੰਧੀ ਸ਼ੋਸ਼ਣ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਸਬੰਧਿਤ ਅਧਿਕਾਰੀਆਂ ਜਾਂ ਬਜ਼ੁਰਗ ਹੈਲਪਲਾਈਨ ਨੰਬਰ 14567 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ 'ਚ ਇੱਕ ਸਮਾਗਮ ਦੌਰਾਨ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਕਰਮਚਾਰੀਆਂ ਵਾਸਤੇ 93 ਇਲੈਕਟ੍ਰੀਕਲ ਸਕੂਟਰਾਂ ਨੂੰ ਰਵਾਨਾ ਕੀਤਾ। ਇਸ ਦਾ ਉਦੇਸ਼ ਅਪਰਾਧ ਦਾ ਜਵਾਬ ਦੇਣ ਵਾਸਤੇ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਨਾ ਹੈ। ਪੰਜਾਬ ਪੁਲਿਸ ਮੁਖੀ ਨੇ ਪੰਜਾਬ ਪੁਲਿਸ ਦਾ ਨਵਾਂ ਸਾਂਝ ਪੋਰਟਲ ਵੀ ਜਾਰੀ ਕੀਤਾ, ਜਿਸ ਵਿੱਚ ਸੁਧਾਰੀ ਤਕਨਾਲੋਜੀ ਆਧਾਰਿਤ ਨਾਗਰਿਕ ਕੇਂਦਰਿਤ ਵਿਸ਼ੇਸ਼ਤਾਵਾਂ ਲਈ 14 ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਨੇ ਜੋ ਨਾਗਰਿਕਾਂ ਨੂੰ ਇੱਕ ਸੁਰੱਖਿਅਤ, ਨਿਰਭਰ ਅਤੇ ਕੁਸ਼ਲ ਪ੍ਰਣਾਲੀ ਰਾਹੀਂ ਪੁਲਿਸ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਬਣਾਉਣ ਦੇ ਯੋਗ ਹੋਣਗੀਆਂ। ਸਾਂਝ ਵੈਬਸਾਈਟ ਨੂੰ ਪੂਰੀ ਤਰ੍ਹਾਂ ਨਵੇਂ ਰੂਪ 'ਚ ਸੋਧਿਆ ਗਿਆ। ਨਵਾਂ ਸਿਸਟਮ ਸੁਰੱਖਿਅਤ ਹੈ, ਜਿਸ ਵਿੱਚ ਸਾਂਝ ਇੱਕ ਨਵੇਂ GOV.IN ਡੋਮੇਨ ਤੋਂ ਕੰਮ ਕਰ ਰਿਹਾ ਹੈ। ਜਵਾਬਦੇਹੀ ਵਧਾਉਣ ਲਈ ਪੁਲਿਸ ਤਸਦੀਕ ਸੇਵਾਵਾਂ ਵਾਸਤੇ ਨਾਗਰਿਕ ਫੀਡਬੈਕ ਦੀ ਇੱਕ ਵਾਧੂ ਵਿਸ਼ੇਸ਼ਤਾ ਵੀ ਇਸ ਵਿੱਚ ਸ਼ਾਮਲ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਅੱਜ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਥੇ 'ਚ ਸ਼ਾਮਲ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। 18 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮਾਂ 'ਚ ਸ਼ਮੂਲੀਅਤ ਕੀਤੀ ਜਾਵੇਗੀ। ਸ਼ਹੀਦੀ ਸਮਾਗਮਾਂ ਲਈ ਇਸ ਤਰ੍ਹਾਂ ਦਾ ਜਥਾ ਕਰੀਬ 14 ਸਾਲਾਂ ਬਾਅਦ ਪਾਕਿਸਤਾਨ ਜਾ ਰਿਹਾ ਹੈ। ਇਸ ਜਥੇ 'ਚ 541 ਸ਼ਰਧਾਲੂ ਸ਼ਾਮਲ ਨੇ। ਜਥਾ 19 ਜੂਨ ਨੂੰ ਵਤਨ ਵਾਪਸ ਪਰਤੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਸਿੱਖ ਮਿਸ਼ਨ ਗੁਜਰਾਤ ਅਤੇ ਰਾਜਸਥਾਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਮਾਊਂਟ ਆਬੂ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਜਰਾਤ ਦੇ ਅਹਿਮਦਾਬਾਦ, ਬੜੌਦਾ, ਗਾਂਧੀਧਾਮ, ਰਾਜਕੋਟ ਅਤੇ ਰਾਜਸਥਾਨ ਦੇ ਪਾਲੀ, ਫਾਲਨਾ, ਜੋਧਪੁਰ, ਉਦੈਪੁਰ ਅਤੇ ਪੰਜਾਬ ਦੇ ਵੱਖ ਵੱਖ ਸਥਾਨਾਂ ਤੋਂ ਵੀ ਸੰਗਤਾਂ ਨੇ ਹਾਜ਼ਰੀ ਭਰੀ। ਪੰਜਾਬ ਰੋਡਵੇਜ਼ ਬੰਦਬਸ ਕੰਟਰੈਕਟ ਵਰਕਰਸ ਜਥੇਬੰਦੀ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ 'ਚ ਵੱਖ ਵੱਖ ਥਾਵਾਂ 'ਤੇ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਰਮਚਾਰੀਆਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਮੁਸਾਫਰਾਂ ਨੂੰ ਬੱਸ ਅੱਡਿਆਂ 'ਤੇ ਘੰਟਿਆਂ ਬਦੇ ਇੰਤਜ਼ਾਰ ਕਰਨਾ ਪਿਆ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਲਵਲੀ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ 'ਚੋਂ ਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਲੰਮੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਨਿੱਜੀ ਬੱਸ ਮਾਫੀਆ 'ਤੇ ਲਗਾਮ ਲਾਉਣਾ ਅਤੇ ਆਊਟਸੋਰਸਿੰਗ ਦਾ ਮੁੱਦਾ ਹੱਲ ਕਰਨਾ ਸ਼ਾਮਲ ਹੈ। ਇਸ ਬਾਰੇ ਕੱਲ੍ਹ ਵਿਭਾਗ ਵੱਲੋਂ ਇੱਕ ਮੀਟਿੰਗ ਵੀ ਬੁਲਾਈ ਗਈ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੇ ਪਿਛਲੇ ਕਾਰਜਕਾਲ ਦਾ ਹਵਾਲਾ ਦਿੰਦੇ ਹੋਏ ਰੇਨੂ ਭਾਟੀਆ ਨੇ ਕਿਹਾ ਕਿ ਉਹਨਾਂ ਨੇ ਕਮਿਸ਼ਨ ਦੀ ਚੇਅਰਪਰਸਨ ਵਜੋਂ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਈਆਂ ਨੇ। ਆਪਣੇ ਅਸਤੀਫੇ ਪੱਤਰ 'ਚ ਉਹਨਾਂ ਸਪਸ਼ਟ ਕੀਤਾ ਹੈ ਕਿ ਉਹ ਸਵੈ ਇੱਛਾ ਨਾਲ ਅਸਤੀਫਾ ਦੇ ਰਹੇ ਨੇ ਅਤੇ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨ ਦੀ ਅਪੀਲ

0: ਕੀਤੀ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆਂ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ 48 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਾਰਦਰਸ਼ੀ ਤੇ ਨਿਰੋਲ ਯੋਗਤਾ ਦੇ ਆਧਾਰ ਤੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਹਨਾਂ ਉਮੀਦਵਾਰਾਂ ਨੂੰ ਭਰਤੀ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਰਿਕਾਰਡ ਸਮੇਂ 'ਚ ਮੁਕੰਮਲ ਕੀਤੀਆਂ ਗਈਆਂ ਨੇ। ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ 1 ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਨੇ। ਵਿਰਾਟ ਕੋਹਲੀ ਪਹਿਲਾਂ ਹੀ ਟੀਮ 'ਚ ਨਹੀਂ ਹਨ। ਇਹ ਲੜੀ ਦੱਖਣੀ ਅਫਰੀਕਾ 'ਚ 2027 ਦੇ 1 ਰੋਜ਼ਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਰਿਪੋਰਟਾਂ ਮੁਤਾਬਕ ਹਾਰਦਿਕ ਨੂੰ ਠੀਕ ਹੋਣ ਲਈ 3 ਹਫ਼ਤੇ ਲੱਗਣਗੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਾਸਤੇ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਲਈ 93 2-ਪਹੀਆ ਇਲੈਕਟ੍ਰੀਕਲ ਵਾਹਨਾਂ ਨੂੰ ਰਵਾਨਾ ਕੀਤਾ। ਅਤੇ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ 1 ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋਏ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

ਇਸ ਚੀਜ਼ ਨੂੰ ਵੀ, ਕਿਉਂਕਿ ਅੱਜ ਤੁਸੀਂ ਦੇਖੋ ਬੜੀ ਦੁਖਦਾਈ ਚੀਜ਼ ਹੁੰਦੀ ਹੈ ਜਦੋਂ ਤੁਸੀਂ ਬਿਰਧ ਆਸ਼ਰਮਾਂ 'ਚ ਜਾ ਕੇ ਕਹਾਣੀਆਂ ਸੁਣਦੇ ਹੋ, ਉੱਥੋਂ ਤੁਹਾਨੂੰ ਪਤਾ ਚੱਲਦਾ ਹੈ ਕਿ ਜ਼ਿੰਦਗੀ ਕੀ ਭਾਵ ਵਿਕਦੀ ਹੈ। ਦੋ ਬੋਲ ਗਾਉਣ ਦੇ ਲਾਉਂਦੇ ਹਾਂ।

0: ਬਿਲਕੁਲ ਜੀ, ਦੇਖੋ ਹੁਣ ਲੀਆ ਰਾਮ ਜੀ, ਖਾਦਾਂ ਨਾ ਬਹੁਤੀਆਂ ਬਾਹਰੋਂ ਹੀ ਆਉਂਦੀਆਂ, ਬਹੁਤ ਸਾਰਾ ਸਰਮਾਇਆ ਸਾਡਾ ਜਾਂਦਾ, ਸਰਕਾਰ ਇਹਦੇ 'ਤੇ ਆਪਾਂ ਨੂੰ ਜਿਹੜੀ ਸਬਸਿਡੀ ਵੀ ਦਿੰਦੀ ਹੈ, ਤਾਂਹੀਓ ਵਾਰ ਵਾਰ ਆਪਾਂ ਨੂੰ ਸਰਕਾਰਾਂ ਮਹਿਕਮਾ ਵੀ ਕਹਿੰਦਾ, ਖੇਤੀਬਾੜੀ ਯੂਨੀਵਰਸਿਟੀ ਵੀ ਕਹਿੰਦੀ ਹੈ ਕਿ ਸੰਜਮ ਨਾਲ ਲੋੜ ਦੇ ਹਿਸਾਬ ਨਾਲ ਵਰਤੀਏ ਜੀ, ਜੋ ਘੱਟ ਤੋਂ ਘੱਟ ਜੇ ਇਸਤੇਮਾਲ ਹੋ ਸਕਦੀਆਂ ਨੇ ਸਾਨੂੰ ਕਰਨੀਆਂ ਚਾਹੀਦੀਆਂ,
1: ਇਹੀ ਬੱਚਤ ਹੈ ਨਾ। ਦੇਖੋ ਸਾਡੀ ਫਸਲ ਦੇ ਵਿੱਚੋਂ ਜੇ ਅਸੀਂ ਖਰਚੇ 'ਚ ਘਾਟ ਕਰਾਂਗੇ, ਸਾਡੀ ਬੱਚਤ ਵੀ ਹੋਊ, ਬੱਚਤ ਖਰਚੇ 'ਚ ਵੀ ਹੋਊ ਔਰ ਜ਼ਮੀਨ ਦੀ ਵੀ ਹੋਊਗੀ, ਕਿਉਂਕਿ ਜ਼ਮੀਨ ਦੇ ਵਿੱਚ ਜਦੋਂ ਖਾਦ ਪੈਂਦੀ ਹੈ ਆਪਾਂ ਨੂੰ ਲੱਗਦਾ ਤਾਂ ਹੈ ਫਸਲ ਕਾਲੀ ਹੋ ਗਈ, ਪਰ ਜ਼ਮੀਨ ਦਾ ਕਿਤੇ ਨਾ ਕਿਤੇ ਉਹਦੇ ਨਾਲ ਨੁਕਸਾਨ ਹੁੰਦਾ ਹੈ। ਸੋ ਇਸ ਚੀਜ਼ ਨੂੰ ਆਪਾਂ ਨੇ ਸਮਝਣਾ ਹੈ। ਸੌਣੀ ਫਸਲਾਂ 'ਚ ਖਾਦਾਂ ਦੀ ਵਰਤੋਂ ਦੇ ਬਾਬਤ ਡਾਕਟਰ ਜਗਦੀਪ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਾਂਗੇ।
2: ਜਿਵੇਂ ਕਿ ਕਿਸਾਨ ਵੀਰੋ, ਆਪ ਸਭ ਨੂੰ ਪਤਾ ਹੈ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਖੇਤੀ ਖਰਚਿਆਂ ਦੇ ਵਿੱਚ ਜਿਹੜਾ ਉਹ ਕਾਫੀ ਵਾਧਾ ਹੋਇਆ। ਸੋ ਇਹਨਾਂ ਖੇਤੀ ਖਰਚਿਆਂ ਦੇ ਵਿੱਚੋਂ ਜਿਹੜਾ ਖਾਦਾਂ ਦਾ ਇੱਕ ਜਿਹੜਾ ਉਹ ਅਹਿਮ ਰੋਲ ਹੈਗਾ, ਲੋੜ ਤੋਂ ਵੱਧ ਜਿਹੜੀਆਂ ਖਾਦਾਂ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਵਰਤੋਂ ਹੋਣ ਦੇ ਨਾਲ ਸਾਡਾ ਮਿੱਟੀ ਤੇ ਫਸਲਾਂ ਦੀ ਸਿਹਤ ਤੇ ਵੀ ਮਾੜਾ ਅਸਰ ਪਿਆ।

ਕਿਸਾਨ ਵੀਰੋ, ਆਪ ਸਭ ਨੂੰ ਪਤਾ ਹੈ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਖੇਤੀ ਖਰਚਿਆਂ ਦੇ ਵਿੱਚ ਜਿਹੜਾ ਉਹ ਕਾਫੀ ਵਾਧਾ ਹੋਇਆ। ਸੋ ਇਹਨਾਂ ਖੇਤੀ ਖਰਚਿਆਂ ਦੇ ਵਿੱਚੋਂ ਜਿਹੜਾ ਖਾਦਾਂ ਦਾ ਇੱਕ ਜਿਹੜਾ ਉਹ ਅਹਿਮ ਰੋਲ ਹੈਗਾ। ਲੋੜ ਤੋਂ ਵੱਧ ਜਿਹੜੀਆਂ ਖਾਦਾਂ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਵਰਤੋਂ ਹੋਣ ਦੇ ਨਾਲ ਸਾਡਾ ਮਿੱਟੀ ਅਤੇ ਫਸਲਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਪਿਆ, ਇਹਦੇ ਨਾਲ ਨਾਲ ਸਾਡਾ ਜਿਹੜਾ ਵਾਤਾਵਰਨ ਆ ਉਹ ਵੀ ਖਰਾਬ ਹੋਇਆ। ਸੋ ਜੇ ਅਸੀਂ ਮਿੱਟੀ ਪਰਖ ਕਰਵਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਹਿਸਾਬ ਨਾਲ ਜੇ ਖਾਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਇਹਨਾਂ ਸਭ ਜਿਹੜੀਆਂ ਮੁਸ਼ਕਲਾਂ ਜਿਵੇਂ ਕਿ ਸਾਡੀ ਜਿਹੜੀ ਆ ਮਿੱਟੀ ਦੀ ਸਿਹਤ, ਫਸਲਾਂ ਦੀ ਸਿਹਤ 'ਤੇ ਮਾੜਾ ਅਸਰ ਜਾਂ ਵਾਤਾਵਰਨ ਦੀ ਜਿਹੜੀ ਆ ਉਹ ਖਰਾਬ ਹੋਣਾ ਅਤੇ ਸਾਡਾ ਜਿਹੜਾ ਉਹ ਖੇਤੀ ਖਰਚੇ ਆ ਇਹਨਾਂ ਨੂੰ ਕੁਝ ਹੱਦ ਤੱਕ ਕਿਉਂਕਿ ਕਾਫੀ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਤੋਂ ਨਿਜਾਤ ਪਾ ਸਕਦੇ ਹਾਂ। ਸੋ ਸਾਉਣੀ ਦੀਆਂ ਜਿਹੜੀਆਂ ਮੁੱਖ ਫਸਲਾਂ ਜਿਹੜੀ ਸਾਰਿਆਂ ਨਾਲੋਂ ਪਹਿਲਾਂ ਆਪਾਂ ਝੋਨੇ 'ਤੇ ਜੇ ਗੱਲਬਾਤ ਕਰੀਏ, ਸਭ ਤੋਂ ਪਹਿਲਾਂ ਗੱਲਬਾਤ ਕਰਨਾ ਚਾਹੁੰਦਾ ਕਿ ਜਿਹੜੀਆਂ ਰਸਾਇਣਿਕ ਖਾਦਾਂ ਇਹਨਾਂ ਦੀ ਕਿਵੇਂ ਵਰਤੋਂ ਸਾਨੂੰ ਕਰਨੀ ਚਾਹੀਦੀ ਆ। ਜੇ ਰਸਾਇਣਿਕ ਖਾਦਾਂ ਦੀ ਗੱਲ ਕਰੀਏ ਤਾਂ ਯੂਰੀਆ ਦੀ ਜੇ ਗੱਲ ਕਰੀਏ ਆਪਾਂ, ਸੋ ਨਿੰਮ ਲਿਪਤ ਯੂਰੀਆ ਜਿਹੜੀ ਨੀਮ ਕੋਟਡ ਯੂਰੀਆ ਅੱਜ ਕੱਲ੍ਹ ਉਹੀ ਆ ਰਹੀ ਆ, ਉਹਦੀ ਅਸੀਂ ਕਹਿੰਦੇ ਹਾਂ ਕਿ 90 ਕਿਲੋ ਜਿਹੜੀ ਆ ਸਾਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਆ। ਨਾਲ DAP ਅਤੇ ਮੁਰਟ ਆਫ ਪੋਟਾਸ਼ ਜਿਹੜੀ ਪੋਟਾਸ਼ ਆ ਇਹ ਤਾਂ ਪਾਉਣੀਆਂ ਚਾਹੀਦੀਆਂ ਕਿ ਜੇ ਸਾਡੇ ਮਿੱਟੀ ਪਰਖ ਪਹਿਲਾਂ ਕਰਵਾਉਣੀ ਚਾਹੀਦੀ ਹੈ, ਜੇ ਮਿੱਟੀ ਪਰਖ ਦੇ ਵਿੱਚ ਇਹਨਾਂ ਦੀ ਜਿਹੜੀ ਮਾਤਰਾ ਜੇ ਜ਼ਿਆਦਾ ਆਵੇ ਤਾਂ ਸਾਨੂੰ ਬਿਲਕੁਲ ਵੀ ਜਿਹੜੀ ਆ ਉਹ ਫਾਸਫੋਰਸ ਅਤੇ ਜਿਹੜੀ ਪੋਟਾਸ਼ ਪਾਉਣ ਦੀ ਜਿਹੜੀ ਆ ਝੋਨੇ ਨੂੰ ਲੋੜ ਨਹੀਂ ਹੁੰਦੀ। ਅਤੇ ਇਸ ਤੋਂ ਇਲਾਵਾ ਜਿਹੜੀ ਫਾਸਫੋਰਸ ਬਾਰੇ, ਜੇ ਸਾਡੀ ਝੋਨੇ ਤੋਂ ਪਹਿਲਾਂ ਬੀਜੀ ਗਈ ਜਿਹੜੀ ਹਾੜੀ ਦੀ ਫਸਲ ਆ ਉਹਨੂੰ ਜੇ ਸਿਫਾਰਿਸ਼ ਕੀਤੀ ਹੋਈ, ਮੰਨ ਲਓ ਜਿਸ ਤਰ੍ਹਾਂ ਕਣਕ ਹੈਗੀ ਆ, ਕਣਕ ਨੂੰ ਜੇ ਸਿਫਾਰਿਸ਼ ਕੀਤੀ ਹੋਈ ਫਾਸਫੋਰਸ ਖਾਦ ਜਿਹੜੀ ਪਾਈ ਹੋਵੇ ਤਾਂ ਸਾਨੂੰ ਝੋਨੇ ਦੇ ਜਿਹੜੀ ਆ ਝੋਨੇ ਨੂੰ ਬਿਲਕੁਲ ਵੀ ਜਿਹੜੀ ਆ ਉਹ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਹੈਗੀ ਆ। ਇਸ ਤੋਂ ਇਲਾਵਾ ਜਿਹੜੀ ਨਿੰਮ ਲਿਪਤ ਯੂਰੀਆ ਜਿਹੜੀ ਅਸੀਂ 90 ਕਿਲੋ ਕਹਿੰਦੇ ਹਾਂ, ਇਹਨੂੰ ਪਾਉਣ ਦੀ ਜਿਹੜੀ ਆ ਵਿਧੀ ਕੀ ਹੈਗੀ ਆ, ਕਿਸ ਸਮੇਂ 'ਤੇ ਪਾਉਣੀ ਚਾਹੀਦੀ ਆ। ਜਿਸ ਤਰ੍ਹਾਂ 90 ਕਿਲੋ ਇਹਨੂੰ 3 ਕਿਸ਼ਤਾਂ ਦੇ ਵਿੱਚ ਪਾਉਣੀ ਚਾਹੀਦੀ ਆ। ਪਹਿਲੀ ਕਿਸ਼ਤ ਜਿਹੜੀ ਆ ਉਹ 7 ਦਿਨਾਂ ਤੱਕ ਪਾਉਣੀ ਚਾਹੀਦੀ ਆ, ਦੂਸਰੀ ਕਿਸ਼ਤ ਜਿਹੜੀ ਆ ਝੋਨਾ ਲਾਉਣ ਤੋਂ 21 ਦਿਨ 'ਤੇ ਪਾਉਣੀ ਚਾਹੀਦੀ ਆ, ਅਤੇ ਜਿਹੜੀ ਤੀਸਰੀ ਕਿਸ਼ਤ ਆ ਉਹ 42 ਦਿਨ 'ਤੇ ਪਾਉਣੀ ਚਾਹੀਦੀ ਆ। ਇਸ ਤੋਂ ਇਲਾਵਾ ਜੇ ਸਾਡੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਹੜੀਆਂ PR 126 ਅਤੇ PR 124 ਦੇ ਬੀਜੀਆਂ ਹੋਣ ਤਾਂ ਉਹਨਾਂ ਦੇ ਵਿੱਚ ਜਿਹੜੀ ਤੀਜੀ ਕਿਸ਼ਤ ਆ ਜਿਹੜੀ 42 ਦਿਨ 'ਤੇ ਪਾਉਂਦੇ ਹਾਂ ਉਹਨੂੰ ਅਸੀਂ 35 ਦਿਨ ਬਾਅਦ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਇਸ ਤੋਂ ਇਲਾਵਾ ਜਿਹੜੀ ਖਾਦਾਂ ਦੇ ਵਿੱਚ ਜਿਹੜੀ ਨਾਈਟ੍ਰੋਜਨ ਦੀ ਸੁਚੱਜੀ ਵਰਤੋਂ ਵਾਸਤੇ ਅਸੀਂ ਕਹਿੰਦੇ ਹਾਂ ਕਿ PAU ਦੁਆਰਾ ਜਿਹੜਾ ਇੱਕ ਪੱਤਾ ਰੰਗ ਚਾਰਟ ਜਿਹੜਾ ਆਗਾਜ਼ ਕੀਤਾ ਗਿਆ ਉਹ ਵੀ ਬੜਾ ਕਾਰਗਰ ਸਿੱਧ ਹੁੰਦਾ। ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਉਹਦੀ ਵਰਤੋਂ ਵਿਧੀ ਕੀ ਹੈਗੀ ਆ। ਉਹਦੇ ਵਿੱਚ ਇਸ ਤਰ੍ਹਾਂ ਕਿ ਝੋਨੇ ਦੀ ਲਵਾਈ ਸਮੇਂ ਸਾਨੂੰ 25 ਕਿਲੋ ਯੂਰੀਆ ਪਾ ਦੇਣੀ ਚਾਹੀਦੀ ਆ। ਪਨੀਰੀ ਲਾਉਣ ਤੋਂ ਜਿਹੜੇ 14 ਦਿਨ ਬਾਅਦ 7 ਦਿਨਾਂ ਦੇ ਅੰਤਰ 'ਤੇ ਜਿਹੜਾ ਉਹ ਪੱਤਿਆਂ ਦਾ ਜਿਹੜਾ ਅਸੀਂ ਰੰਗ ਦਾ ਮੁਲਾਂਕਣ ਕਰਨਾ, ਜਿਹੜਾ ਪੱਤਾ ਰੰਗ ਚਾਰਟ ਦੀ ਜਿਹੜੀ ਟਿੱਕੀ ਨੰਬਰ 4 ਆ, ਅਤੇ ਹਰੇਕ ਖੇਤ ਵਿੱਚੋਂ ਜਿਹੜਾ ਹਰ ਵਾਰ ਜਿਹੜਾ ਖੇਤ ਵਿੱਚੋਂ 10 ਬੂਟੇ ਆਪਾਂ ਜਿਹੜੇ ਉੱਪਰੋਂ ਪੂਰੇ ਖੁੱਲ੍ਹੇ ਹੋਣ ਉਹਨਾਂ ਦਾ ਰੰਗ ਜਿਹੜਾ ਉਹ ਮਿਲਾਉਣਾ ਬਿਨਾਂ ਤੋੜੇ। ਅਤੇ ਜੇ 10 ਵਿੱਚੋਂ ਜੇ 6 ਜਾਂ ਵੱਧ ਪੱਤਿਆਂ ਦਾ ਰੰਗ ਜਿਹੜਾ ਚਾਰਟ ਦੀ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ ਤਾਂ 25 ਕਿਲੋ ਜਿਹੜੀ ਆ ਸਾਨੂੰ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਦੇਣਾ ਚਾਹੀਦਾ। ਅਤੇ ਜੇ ਉਸ ਤੋਂ ਗੂੜਾ ਹੋਵੇ ਰੰਗ ਤਾਂ ਫਿਰ ਜਿਹੜਾ ਸਾਨੂੰ ਜਿਹੜੀ ਉਹ ਖਾਦ ਪਾਉਣ ਦੀ ਲੋੜ ਨਹੀਂ ਆ। ਸੋ ਇਹ ਸਾਰਾ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਪ੍ਰੋਸੈਸ ਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਝੋਨੇ ਦੇ ਨਿਸਰਨ ਤੋਂ ਬਾਅਦ ਪੱਤਾ ਰੰਗ ਚਾਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਮਤਲਬ ਕਿ ਝੋਨੇ ਦੇ ਨਿਸਰਨ ਤੱਕ ਹੀ ਜਿਹੜਾ ਉਹ ਪੱਤਾ ਰੰਗ ਚਾਰ ਦੀ ਆਪਾਂ ਵਰਤੋਂ ਕਰਦੇ ਹਾਂ, ਅਤੇ ਨਾ ਹੀ ਨਿਸਰਨ ਤੋਂ ਬਾਅਦ ਜਿਹੜਾ ਯੂਰੀਆ ਖਾਦ ਹੋਰ ਪਾਉਣ ਦੀ ਲੋੜ ਆ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ, ਅੱਜ ਕੱਲ੍ਹ ਜਿਹੜਾ ਕਿਸਾਨ ਵੀਰ ਸਿੱਧੀ ਬਿਜਾਈ ਵਾਲੇ ਝੋਨੇ ਵੱਲ ਬੜੇ, ਮਤਲਬ ਕਿ ਉਹਨੂੰ ਵੀ ਬੜੇ ਉਤਸ਼ਾਹ ਦੇ ਨਾਲ ਜਿਹੜੇ ਆ ਉਹ ਅਡੋਪਟ ਕਰ ਰਹੇ ਆ। ਸੋ ਜੇ ਸਿੱਧੀ ਬਿਜਾਈ ਵਾਲੇ ਝੋਨੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ 3 ਬਰਾਬਰ ਹਿੱਸਿਆਂ ਦੇ ਵਿੱਚ 4 ਹਫ਼ਤੇ, 6 ਹਫ਼ਤੇ ਅਤੇ 9 ਹਫ਼ਤਿਆਂ ਬਾਅਦ ਜਿਹੜੇ ਆ ਝੋਨਾ ਜਦੋਂ ਬੀਜਣ ਤੋਂ ਬਾਅਦ ਜਿਹੜੇ ਆ ਉਹ ਸਾਨੂੰ ਪਾਉਣੇ ਚਾਹੀਦੇ ਆ। ਬਾਕੀ ਫਾਸਫੋਰਸ ਅਤੇ ਪੋਟਾਸ਼ ਜਿਹੜੀਆਂ ਖਾਦਾਂ ਦੀ ਵਰਤੋਂ ਆ ਜਿਹੜੀ ਉਹ ਸਾਨੂੰ ਮਿੱਟੀ ਪਰਖ ਆਧਾਰ 'ਤੇ ਹੀ ਪਾਉਣੀ ਚਾਹੀਦੀ ਆ। ਸੋ ਇਹ ਤਾਂ ਗੱਲ ਹੋ ਗਈ ਰਸਾਇਣਿਕ ਖਾਦਾਂ ਦੀ। ਰਸਾਇਣਿਕ ਖਾਦਾਂ ਤੋਂ ਇਲਾਵਾ ਜੇ ਅਸੀਂ ਆਪਣਾ ਚੰਗਾ ਝਾੜ ਲੈਣਾ ਅਤੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣੀ ਆ ਤਾਂ ਸਾਨੂੰ ਜਿਹੜਾ ਉਹ ਰਲਵਾਂ ਮਿਲਵਾਂ ਜਿਹਾ ਕੰਮ ਚਲਾਉਣਾ ਪਊਗਾ ਕਿ ਜਿਹੜੀਆਂ ਜੈਵਿਕ ਖਾਦਾਂ ਦੇ ਨਾਲ ਨਾਲ ਜਿਹੜੀਆਂ ਰਸਾਇਣਿਕ ਖਾਦਾਂ ਦੋਨਾਂ ਨੂੰ ਲਾ ਲਾ ਕੇ ਜੇ ਆਪਾਂ ਵਰਤੋਂ ਕਰਾਂਗੇ ਤਾਂ ਇਹਦੇ ਨਾਲ ਸਾਡਾ ਝਾੜ ਜਿਹੜਾ ਉਹ ਝਾੜ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵੀ ਜਿਹੜੀ ਆ ਉਹ ਬਰਕਰਾਰ ਰਹੇਗੀ। ਇਹਦੇ ਬਾਰੇ ਮੈਂ ਇੱਕ ਥੋੜ੍ਹੀਆਂ ਕੁ ਤੁਹਾਨੂੰ ਦੱਸਣੀਆਂ ਚਾਹਾਂਗਾ ਕਿ ਜਿਵੇਂ ਜੇ ਮੰਨ ਲਓ ਰੂੜੀ ਆ, ਰੂੜੀ ਅਸੀਂ ਕਹਿੰਦੇ ਹਾਂ ਕਿ 6 ਟਨ ਜਿਹੜੀ ਆ 1 ਏਕੜ ਦੀ ਪਾਉਣੀ ਚਾਹੀਦੀ ਆ ਤਾਂ ਇਹਦੇ ਵਿੱਚ 35 ਕਿਲੋ ਯੂਰੀਆ ਹੁੰਦਾ। ਜੇ ਪ੍ਰੈਸ ਮੱਡ

ਮਿਲ ਚੋਂ ਨਿਕਲਦਾ, ਜੇ ਉਹ 6 ਟਨ ਪਾਇਆ ਜਾਵੇ ਉਹਦੇ ਵਿੱਚ 55 ਕਿਲੋ ਯੂਰੀਆ ਹੁੰਦਾ। ਇਸੇ ਤਰ੍ਹਾਂ ਮੁਰਗੀਆਂ ਦੀ ਖਾਦ ਜਿਹੜੀ ਹੈ 2.5 ਟਨ ਜਿਹੜੀ ਆ ਇੱਕ ਏਕੜ 'ਚ ਪਾਈ ਜਾਵੇ ਤਾਂ 55 ਕਿਲੋ ਉਹਦੇ ਵਿੱਚ ਯੂਰੀਆ ਹੁੰਦਾ। ਸੋ ਇਸ ਤਰ੍ਹਾਂ ਜੇ ਇਹ ਜਿਹੜੀਆਂ ਦੇਸੀ ਖਾਦਾਂ ਜੇ ਇਹ ਮਿਲ ਜਾਣ ਤਾਂ ਬਹੁਤ ਵਧੀਆ, ਜੇ ਪਰ ਚਾਂਸ ਜੇ ਸਾਡੇ ਕੋਲ ਨਹੀਂ ਹੈਗੀਆਂ ਤਾਂ ਅਸੀਂ ਹਰੀ ਖਾਦ ਜਿਹੜੀ ਆ, ਹਰੀਆਂ ਖਾਦਾਂ ਜਿਵੇਂ ਕਿ ਜੰਤਰ ਹੋ ਗਿਆ ਜਾਂ ਰਵਾਂ ਹੋ ਗਏ ਜਾਂ ਸਾਡੇ ਆਪਣਾ ਸਣ ਹੋ ਗਈ, ਇਹ ਬੀਜ ਕੇ ਅਤੇ ਇਹਦੇ ਨਾਲ ਵੀ ਜਿਹੜਾ ਉਹ ਅਸੀਂ ਜਿਹੜਾ ਉਹ ਕਾਫੀ ਹੱਦ ਤੱਕ ਜਿਹੜੀਆਂ ਆਪਣੀਆਂ ਰਸਾਇਣਿਕ ਖਾਦਾਂ ਇਹਨਾਂ ਦੀ ਜਿਹੜੀ ਆ ਉਹ ਮਿਕਦਾਰ ਜਿਹੜੀ ਆ ਉਹ ਘਟਾ ਸਕਦੇ ਹਾਂ। ਜੇ ਮੈਂ ਹਰੀ ਖਾਦ ਜੰਤਰ ਦੀ ਇੱਕ ਐਗਜ਼ਾਮਪਲ ਲਵਾਂ ਤਾਂ ਜੰਤਰ ਜਦੋਂ 45 ਤੋਂ 50 ਦਿਨ ਦਾ ਹੋ ਜਾਂਦਾ ਅਤੇ ਜੇ ਉਹਨੂੰ ਅਸੀਂ 45 ਤੋਂ 50 ਦਿਨ ਦਾ ਕਰਕੇ ਖੇਤ ਦੇ ਵਿੱਚ ਵਾਹ ਦਿੰਦੇ ਹਾਂ ਤਾਂ ਉਸ ਤੋਂ ਸਾਨੂੰ 50 ਤੋਂ 55 ਕਿਲੋ ਯੂਰੀਆ ਜਿਹੜੀ ਆ ਉਹ ਸਾਨੂੰ ਮਿਲ ਜਾਂਦੀ ਆ। ਅਤੇ ਇਹ ਹਰੀਆਂ ਖਾਦਾਂ ਦੇ ਬਾਬਤ ਇਸ ਤਰ੍ਹਾਂ ਕਿ ਇਹ ਜਿਹੜੀ ਹਰੀ ਖਾਦ ਝੋਨਾ ਲਾਉਣ ਤੋਂ ਕੱਦੂ ਵੇਲੇ ਜਿਹੜੀ ਆ ਵਿੱਚ ਵਾਹੁਣੀ ਹੁੰਦੀ ਆ, ਕੱਦੂ ਤੋਂ ਮਤਲਬ 1 ਦਿਨ ਪਹਿਲਾਂ ਕਹਿ ਲਓ ਜਾਂ ਕੱਦੂ ਦੇ ਟਾਈਮ 'ਤੇ ਇਹਨੂੰ ਵਾਹੁਣਾ। ਅਤੇ ਇਹ ਇਹਦਾ ਬਹੁਤ ਮਤਲਬ ਕਿ ਇਹਦੇ ਨਾਲ ਜਿਹੜੀ ਆ ਉਹ ਸਾਡੀ ਨਾਈਟ੍ਰੋਜਨ ਦੀ ਜਿਹੜੀ ਆ ਉਹ ਕਾਫੀ ਬੱਚਤ ਹੁੰਦੀ ਆ। ਇਸ ਤੋਂ ਇਲਾਵਾ ਸਾਡੇ ਜਿਹੜੇ ਝੋਨਾ ਜਿਹੜੀ ਆਪਣੀ ਸਾਉਣੀ ਦੀ ਫਸਲ ਆ ਇਹਦੇ ਵਿੱਚ ਕੁਝ ਤੱਤਾਂ ਦੀ ਘਾਟ ਵੀ ਆ ਜਾਂਦੀ ਹੈ ਕਈ ਵਾਰ, ਜਿਵੇਂ ਕਿ ਜਿੰਕ ਦੀ ਘਾਟ ਜਿਹੜੀ ਆ ਇਹ ਕਾਫੀ ਵੇਖਣ ਵਿੱਚ ਆਈ ਆ। ਇਹਦੀ ਨਿਸ਼ਾਨੀਆਂ ਕੀ ਹੈਗੀਆਂ ਜਿੰਕ ਦੀ ਘਾਟ ਦੀਆਂ? ਜਿੰਕ ਦੀ ਘਾਟ ਜਿਹੜੀ ਆ ਇੱਕ ਤੇ ਇਹਦੇ ਨਾਲ ਜਿਹੜੇ ਬੂਟੇ ਆ ਇਹ ਮਧਰੇ ਜੇ ਰਹਿ ਜਾਂਦੇ ਆ, ਬੂਟਾ ਜਿਹੜਾ ਉਹ ਜੜ ਵੀ ਘੱਟ ਮਾਰਦਾ, ਤੇ ਬੂਟੇ ਦੇ ਜਿਹੜੇ ਪੱਤੇ ਆ ਉਹ ਜੰਗਾਲੇ ਜੇ ਜਾਂਦੇ ਆ, ਜੰਗਾਲੇ ਜਿਸ ਤਰ੍ਹਾਂ ਉਹ ਭੂਰੇ ਜੇ ਹੋ ਜਾਂਦੇ ਆ। ਸੋ ਜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣ ਤਾਂ ਇਹ ਜਿੰਕ ਦੀ ਘਾਟ ਹੁੰਦੀ ਆ। ਜੇ ਇਹਦਾ ਇਲਾਜ ਨਾ ਕੀਤਾ ਜਾਵੇ ਤਾਂ ਝਾੜ ਦੇ ਉੱਤੇ ਇਹਦਾ ਬਹੁਤ ਅਸਰ ਪੈਂਦਾ। ਸੋ ਇਹਦੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਕੱਦੂ ਕਰਨ ਸਮੇਂ ਜਿਹੜਾ 25 ਕਿਲੋ ਜਿੰਕ ਸਲਫੇਟ ਹੈਪਟਾਹਾਈਡ੍ਰੇਟ, ਕਿਉਂਕਿ ਸਾਨੂੰ ਪਤਾ ਇਸ ਤਰ੍ਹਾਂ ਲੱਗ ਜਾਂਦਾ ਕਿ ਪਹਿਲਾਂ ਵੀ ਜੇ ਉਸ ਖੇਤ ਦੇ ਵਿੱਚ ਜਿਹੜੀ ਆ ਉਹ ਜਿੰਕ ਦੀ ਘਾਟ ਆਈ ਹੋਵੇ ਤਾਂ ਸਾਨੂੰ ਜਿਹੜਾ ਉਹ ਜਿੰਕ ਜਿਹੜੀ ਆ ਉਹ ਸਾਨੂੰ ਪਾ ਦੇਣੀ ਚਾਹੀਦੀ ਆ। ਸੋ ਇਸ ਵਾਸਤੇ ਜਿਹੜੀ 25 ਕਿਲੋ ਜਿੰਕ ਸਲਫੇਟ ਹੈਪਟਾਹਾਈਡ੍ਰੇਟ ਜਿਹੜੀ 21% ਆ ਉਹ ਪਾਉਣੀ ਚਾਹੀਦੀ ਆ। ਜੇ ਸਾਡੇ ਕੋਲ 33% ਵਾਲੀ ਆ ਜਿੰਕ ਸਲਫੇਟ ਮੋਨੋਹਾਈਡ੍ਰੇਟ ਤਾਂ ਉਹ 16 ਕਿਲੋ ਜਿਹੜੀ ਆ ਉਹ ਸਿਫਾਰਿਸ਼ ਕਰਦੇ ਹਾਂ। ਇਸ ਤੋਂ ਇਲਾਵਾ ਲੋਹੇ ਦੀ ਘਾਟ ਜਿਹੜੀ ਆ ਇਹ ਵੀ ਸਾਡੇ ਝੋਨੇ ਦੀ ਫਸਲ ਦੇ ਵਿੱਚ ਕਾਫੀ ਆਉਂਦੀ ਆ। ਅਤੇ ਇਹਦੀ ਨਿਸ਼ਾਨੀਆਂ ਕੀ ਹੈਗੀਆਂ ਕਿ ਜਿਹੜੇ ਨਵੇਂ ਪੱਤੇ ਨਿਕਲਦੇ ਆ ਬੂਟੇ ਦੇ ਉਹ ਪੱਤੇ ਪੀਲੇ ਹੁੰਦੇ ਆ, ਅਤੇ ਜ਼ਿਆਦਾਤਰ ਇਹਦੀ ਘਾਟ ਜਿਹੜੀਆਂ ਰੇਤਲੀਆਂ ਜ਼ਮੀਨਾਂ ਜਿਹੜੀਆਂ ਹਲਕੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਆਉਂਦੀ ਆ। ਅਤੇ ਇਸ ਵਾਸਤੇ ਇਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਜਿਹੜੇ ਬੂਟੇ ਆ ਮਰ ਵੀ ਜਾਂਦੇ ਆ, ਜਿਹੜੇ ਪੀਲੇ ਬੂਟੇ ਨਿਕਲਦੇ ਜਿਹੜੇ ਪੱਤੇ ਜਿਹੜੇ ਇਹਨਾਂ ਦੇ ਪੀਲੇ ਹੁੰਦੇ ਆ ਉਹਨਾਂ ਦੇ ਬੂਟੇ ਮਰ ਵੀ ਜਾਂਦੇ ਆ, ਅਤੇ ਕਈ ਵਾਰ ਸਾਰੀ ਫਸਲ ਵੀ ਤਬਾਹ ਹੋ ਜਾਂਦੀ। ਇਸ ਘਾਟ ਨੂੰ ਜਿਹੜੀ ਆ ਪੂਰਤੀ ਕਰਨ ਵਾਸਤੇ ਜਿਹੜਾ 1 ਹਫ਼ਤੇ ਦੀ ਵਿੱਥ 'ਤੇ ਜਿਹੜਾ ਨਾ ਸਭ ਤੋਂ ਪਹਿਲਾਂ ਤਾਂ ਸਾਨੂੰ ਭਰਮਾ ਪਾਣੀ ਦੇਣਾ ਚਾਹੀਦਾ ਖੇਤ ਨੂੰ। ਉਸ ਤੋਂ ਬਾਅਦ ਜਿਹੜਾ 1 ਹਫ਼ਤੇ ਦੀ ਵਿੱਥ ਰੱਖ ਕੇ 1% ਲੋਹੇ ਦਾ ਜਿਹੜਾ ਛਿੜਕਾਅ ਪੱਤਿਆਂ ਦੇ ਉੱਪਰ ਜਿਹੜਾ 2 ਤੋਂ 3 ਛਿੜਕਾਅ ਜਿਹੜੇ ਆ ਉਹ ਸਾਨੂੰ ਕਰ ਦੇਣੇ ਚਾਹੀਦੇ ਆ। ਤਾਂ ਇੱਥੇ ਇੱਕ ਗੱਲ ਜਿਹੜੀ ਆ ਉਹ ਧਿਆਨ ਰੱਖਣ ਵਾਲੀ ਇਹ ਹੈ ਕਿ ਲੋਹੇ ਨੂੰ ਜਿਹੜਾ ਜ਼ਮੀਨ ਦੇ ਵਿੱਚ ਨਹੀਂ ਪਾਉਣਾ, ਜਿਸ ਤਰ੍ਹਾਂ ਆਪਾਂ ਯੂਰੀਆ ਦਾ ਛੱਟਾ ਦਿੰਦੇ ਹਾਂ ਜਾਂ ਨਿੰਕ ਦਾ ਦਿੱਤਾ। ਸੋ ਇਹਦੀ ਸਪਰੇ ਹੀ ਜਿਹੜੀ ਆ ਉਹ ਕਰਨੀ ਜਿਹੜੀ ਆ ਉਹਦੇ ਨਾਲ ਪੂਰਾ ਜਿਹੜਾ ਉਹ ਅਸਰ ਮਿਲਦਾ। ਇਸ ਤੋਂ ਇਲਾਵਾ ਜੇ ਬਾਸਮਤੀ ਦੀ ਗੱਲ ਕਰੀਏ ਤਾਂ ਬਾਸਮਤੀ ਦੇ ਵਿੱਚ ਵੀ ਜਿਹੜੀ ਰਸਾਇਣਿਕ ਖਾਦਾਂ ਦੀ ਵਰਤੋਂ ਜਿਹੜੀ ਆ ਉਹ ਹੁੰਦੀ ਆ, ਅਤੇ ਉਹ ਅਸੀਂ ਕਿਸਮਾਂ ਦੇ ਹਿਸਾਬ ਨਾਲ ਬਾਸਮਤੀ ਦੀਆਂ ਕਾਫੀ ਕਿਸਮਾਂ ਵਾ। ਸੋ ਇਹਦੇ ਵਿੱਚ ਕਿਸਮਾਂ ਦੇ ਹਿਸਾਬ ਨਾਲ ਜਿਹੜੀ ਅਸੀਂ ਸਿਫਾਰਿਸ਼ ਕਰਦੇ ਹਾਂ। ਬਾਸਮਤੀ ਨੰਬਰ 386, ਬਾਸਮਤੀ 370, ਇਹ ਉਹਨਾਂ ਨੂੰ ਆਪਾਂ 18 ਕਿਲੋ ਯੂਰੀਆ ਪ੍ਰਤੀ ਏਕੜ, ਦੇਖਣ ਨੂੰ ਬੜੀ ਥੋੜ੍ਹੀ ਲੱਗਦੀ ਆ ਪਰ ਇਹਨਾਂ ਦੀ ਪੂਰਤੀ ਜਿਹੜੀ ਆ ਉਹ 18 ਕਿਲੋ ਯੂਰੀਆ ਦੇ ਨਾਲ ਬੜੀ ਵਧੀਆ ਹੋ ਜਾਂਦੀ ਆ, ਪੂਰਾ ਝਾੜ ਮਿਲਦਾ, ਬਿਲਕੁਲ ਬਾਸਮਤੀ ਡਿੱਗਦੀ ਨਹੀਂ। ਇਸ ਤੋਂ ਇਲਾਵਾ ਬਾਸਮਤੀ ਦੀਆਂ ਜਿਹੜੀ ਅਗਲੀਆਂ ਕਿਸਮਾਂ ਜਿਵੇਂ ਕਿ ਪੰਜਾਬ ਬਾਸਮਤੀ 7, 5, 4, 3, ਪੂਸਾ ਬਾਸਮਤੀ 11, 21, 1637 ਅਤੇ ਪੂਸਾ ਬਾਸਮਤੀ 1718, ਇਹਨਾਂ ਨੂੰ 36 ਕਿਲੋ ਜਿਹੜੀ ਆ ਯੂਰੀਆ ਪ੍ਰਤੀ ਏਕੜ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਪੂਸਾ ਬਾਸਮਤੀ 1509 ਨੂੰ 53 ਕਿਲੋ ਯੂਰੀਆ ਪ੍ਰਤੀ ਏਕੜ ਜਿਹੜੀ ਆ ਉਹ ਸਿਫਾਰਿਸ਼ ਕੀਤੀ ਜਾਂਦੀ ਆ। ਬਾਕੀ ਜਿਹੜੀਆਂ ਫਾਸਫੋਰਸ ਅਤੇ ਪੋਟਾਸ਼ੀਅਮ ਖਾਦਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਜਿਹੜੀ ਮਿੱਟੀ ਪਰਖ ਆਧਾਰ 'ਤੇ ਜਿਹੜੀ ਆ ਸਾਨੂੰ ਦੇਖ ਕੇ ਪਾਉਣੀ ਚਾਹੀਦੀਆਂ। ਅਤੇ ਯੂਰੀਆ ਖਾਦ ਜਿਹੜੀ ਆ ਇਹ 2 ਬਰਾਬਰ ਕਿਸ਼ਤਾਂ ਦੇ ਵਿੱਚ ਖੇਤ ਵਿੱਚ ਪਨੀਰੀ ਲਾਉਣ ਤੋਂ 3 ਹਫ਼ਤੇ ਅਤੇ 6 ਹਫ਼ਤੇ ਪਿੱਛੋਂ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਸੋ ਇਸ ਤੋਂ ਇਲਾਵਾ ਜਿਹੜੀ ਸਾਉਣੀ ਦੀ ਜਿਹੜੀ ਮੁੱਖ ਫਸਲ ਆ ਜਿਹਨੂੰ ਆਪਾਂ ਫਸਲ ਵਿਭਿੰਨਤਾ ਵਾਸਤੇ ਵੀ ਕਹਿ ਸਕਦੇ ਹਾਂ ਕਿ ਇੱਕ ਬੜਾ ਅਹਿਮ ਰੋਲ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਿਭਾ ਸਕਦੀ ਆ, ਉਹ ਆ ਮੱਕੀ। ਸੋ ਮੱਕੀ ਦੇ ਵਿੱਚ ਜਿਹੜੀ ਆ ਆਪਣੀ

ਰਸਾਇਣਿਕ ਖਾਦਾਂ ਦੀ ਵਰਤੋਂ ਬਾਰੇ ਜੇ ਗੱਲ ਕਰੀਏ ਤਾਂ 110 ਕਿਲੋ ਜਿਹੜੀ ਆ ਯੂਰੀਆ ਇਹ ਸਿਫਾਰਿਸ਼ ਕੀਤੀ ਜਾਂਦੀ ਆ। ਤੇ ਇਹਦੇ ਵਿੱਚ ਜੇ ਸਾਡੀ ਜ਼ਮੀਨ ਦੇ ਵਿੱਚ ਜਿਹੜੀ ਆ ਉਹ ਫਾਸਫੋਰਸ ਤੇ ਪੋਟਾਸ਼ ਦੀ ਘਾਟ ਹੋਵੇ ਤਾਂ 55 ਕਿਲੋ ਜਿਹੜੀ ਆ DAP ਤੇ 20 ਕਿਲੋ ਜਿਹੜੀ ਆ ਉਹ ਪੋਟਾਸ਼ ਜਿਹੜੀ ਆ ਉਹ ਅਸੀਂ ਕਹਿੰਦੇ ਹਾਂ ਕਿ ਪਾਉਣੀ ਚਾਹੀਦੀ ਆ। DAP ਬਾਰੇ ਇੱਕ ਥੋੜ੍ਹਾ ਕੁ ਮੈਂ ਕਿਸਾਨ ਵੀਰੋ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਆਪਾਂ DAP ਪਾਉਂਦੇ ਹਾਂ ਪਰ DAP ਦੇ ਵਿੱਚ ਜਿਹੜੀ ਆ ਉਹ ਯੂਰੀਆ ਵੀ ਹੁੰਦੀ ਆ। ਸੋ ਜੇ ਆਪਾਂ 27 ਕਿਲੋ DAP ਪਿੱਛੇ ਜਿਹੜੀ ਆ 10 ਕਿਲੋ ਜਿਹੜੀ ਆ ਉਹ ਯੂਰੀਆ ਘਟਾ ਸਕਦੇ ਹਾਂ ਤੇ ਜਿਸ ਤਰ੍ਹਾਂ ਅਸੀਂ 55 ਕਿਲੋ ਪਾ ਰਹੇ ਹਾਂ ਤਾਂ ਯੂਰੀਆ ਜਿਹੜੀ ਆ ਉਹ 20 ਕਿਲੋ ਜਿਹੜੀ ਆ ਸਾਨੂੰ ਘੱਟ ਪਾਉਣੀ ਚਾਹੀਦੀ ਆ। ਇੱਥੇ ਇਸ ਤਰ੍ਹਾਂ ਕਰਨ ਨਾਲ ਵੀ ਸਾਡੀ ਜਿਹੜੀ ਆ ਉਹ ਯੂਰੀਆ ਦੀ ਬੱਚਤ ਹੁੰਦੀ ਆ। ਤੇ ਇਹਦੇ ਬਾਬਤ ਜੇ ਅਸੀਂ ਯੂਰੀਆ ਜਿਹੜੀ ਆ ਉਹ ਕਿਸ ਤਰ੍ਹਾਂ ਪਾਉਣੀ ਚਾਹੀਦੀ ਆ ਮੱਕੀ ਦੇ ਵਿੱਚ, ਮੱਕੀ ਦੇ ਵਿੱਚ ਵੀ 3 ਹਿੱਸਿਆਂ ਦੇ ਵਿੱਚ, ਬਰਾਬਰ 3 ਹਿੱਸਿਆਂ ਦੇ ਵਿੱਚ ਜਿਹੜਾ ਇਹਨੂੰ ਵਰਤਣੀ ਚਾਹੀਦੀ ਆ। ਇੱਕ ਹਿੱਸਾ ਬਿਜਾਈ ਦੇ ਸਮੇਂ, ਦੂਜਾ ਹਿੱਸਾ ਜਿਹੜਾ ਉਹ ਜਦੋਂ ਫਸਲ ਗੋਡੇ ਗੋਡੇ ਹੋ ਜਾਏ, ਤੇ ਤੀਸਰਾ ਜਿਹੜਾ ਬਾਕੀ ਦਾ ਹਿੱਸਾ ਜਿਹੜਾ ਬੂਰ ਪੈਣ ਤੋਂ ਪਹਿਲਾਂ ਪਾਉਣਾ ਚਾਹੀਦਾ। ਬਾਕੀ ਮੈਂ ਜਿਹੜੀ DAP ਜਾਂ ਫਾਸਫੋਰਸ ਬਾਰੇ ਇੱਕ ਗੱਲ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹਾਂਗਾ ਕਿ ਸਾਉਣੀ ਦੀਆਂ ਫਸਲਾਂ ਨੂੰ ਸਾਡੇ, ਅਸੀਂ ਕਿਉਂ ਕਹਿੰਦੇ ਹਾਂ ਕਿ ਜਿਹੜੀ ਸਾਉਣੀ ਦੀਆਂ ਫਸਲਾਂ ਨੂੰ, ਜੇ ਆਪਣੀ ਹਾੜੀ ਦੀ ਫਸਲ ਨੂੰ ਜਿਹੜੀ ਆ ਫਾਸਫੋਰਸ ਪੂਰੀ ਮਿਕਦਾਰ 'ਚ ਪਾਈ ਹੋਵੇ ਤਾਂ ਹਾੜੀ ਦੀ ਸਾਉਣੀ ਦੀ ਫਸਲ ਨੂੰ ਜਿਹੜੀ ਆ ਇਹ ਪਾਉਣ ਦੀ ਲੋੜ ਨਹੀਂ ਆ। ਸੋ ਕਿਸਾਨ ਵੀਰੋ, ਜਿਵੇਂ ਕਿ ਜਿਹੜੀ ਹਾੜੀ ਦੀ ਫਸਲ ਜਦੋਂ ਅਸੀਂ ਬੀਜਦੇ ਹਾਂ ਉਸ ਵੇਲੇ ਤਾਪਮਾਨ ਜਿਹੜਾ ਉਹ ਕਾਫੀ ਘੱਟ ਹੁੰਦਾ ਸਾਡੇ ਪੰਜਾਬ ਦੇ ਵਿੱਚ, ਤਾਂ ਜਿਹੜੀ ਕਣਕ ਦੀ ਉਸ ਵੇਲੇ ਫਸਲ ਬੀਜੀ ਜਾਂਦੀ ਆ ਜ਼ਿਆਦਾਤਰ, ਉਸ ਨੂੰ ਜਿਹੜੀ ਉਹ ਫਾਸਫੋਰਸ ਪਾਈ ਜਾਂਦੀ ਆ, ਉਹ ਸਾਰੀ ਮਾਤਰਾ ਦੇ ਵਿੱਚ ਜਿਹੜੀ ਆ ਉਹ ਫਸਲ ਜਿਹੜੀ ਆ ਉਹ ਨਹੀਂ ਲੈ ਪਾਉਂਦੀ। ਜੇ ਅਸੀਂ ਮੰਨ ਲਓ 100 ਕਿਲੋ ਪਾਉਂਦੇ ਹਾਂ ਤਾਂ 100 ਦੇ ਵਿੱਚੋਂ 20 ਕਿਲੋ ਹੀ ਜਿਹੜੀ ਆ ਉਹ ਫਸਲ ਲੈਂਦੀ ਆ, ਬਾਕੀ 80 ਕਿਲੋ ਜਿਹੜੀ ਆ ਉਹ ਸਾਡੀ ਜ਼ਮੀਨ ਦੇ ਵਿੱਚ ਜੰਮ ਜਾਂਦੀ ਆ। ਤੇ ਜਦੋਂ ਸਾਉਣੀ ਦਾ ਮੌਸਮ ਆਉਂਦਾ ਉਸ ਵੇਲੇ ਸਾਡਾ ਤਾਪਮਾਨ ਜਿਹੜਾ ਇਹ ਵੀ ਵੱਧ ਜਾਂਦਾ, ਬਾਕੀ ਅਸੀਂ ਸਿੰਚਾਈ ਪਾਣੀ ਵੀ ਕਾਫੀ ਜਿਹੜੇ ਆ ਫਸਲ ਨੂੰ ਲਗਾਉਂਦੇ ਹਾਂ, ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਤਾਪਮਾਨ ਵਧਣ ਨਾਲ ਤੇ ਸਿੰਚਾਈ ਜ਼ਿਆਦਾ ਦੇਣ ਨਾਲ ਜਿਹੜੀ ਉਹ ਜੰਮੀ ਹੋਈ ਜਿਹੜੀ ਫਾਸਫੋਰਸ ਆ ਉਹ ਸਾਡੀ ਘੁਲ ਜਾਂਦੀ ਆ ਤੇ ਉਹ ਘੁਲ ਕੇ ਤੇ ਉਹ ਸਾਡੀ ਜਿਹੜੀ ਆ ਫਸਲ ਦੀ ਪੂਰਤੀ ਕਰ ਦਿੰਦੀ ਆ। ਸੋ ਸਾਉਣੀ ਦੀਆਂ ਫਸਲਾਂ ਦੇ ਵਿੱਚ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਮਿੱਟੀ ਪੱਖ ਕਰਵਾ ਕੇ ਜੇ ਸਾਡੀ ਜ਼ਮੀਨ ਦੇ ਵਿੱਚ ਘਾਟ ਆ ਤਾਂ ਪਾਉਣ ਦੀ ਲੋੜ ਆ, ਤੇ ਜੇ ਅਸੀਂ ਪਹਿਲਾਂ ਹੀ ਹਾੜੀ ਦੀ ਫਸਲ ਨੂੰ ਸਿਫਾਰਿਸ਼ ਕੀਤੀ ਗਈ ਫਾਸਫੋਰਸ ਪਾਈ ਆ ਤਾਂ ਫਿਰ ਵੀ ਜਿਹੜੀ ਆ ਬਿਲਕੁਲ ਲੋੜ ਨਹੀਂ ਹੈਗੀ ਸਾਡੀ ਜਿਹੜੀ ਆ ਸਾਉਣੀ ਦੀ ਫਸਲ ਨੂੰ ਫਾਸਫੋਰਸ ਪਾਉਣ ਦੀ। ਇਸ ਤੋਂ ਇਲਾਵਾ ਜਿਹੜੀ ਨਾਈਟ੍ਰੋਜਨ ਦੀ ਮੱਕੀ ਦੇ ਵਿੱਚ ਜੇ ਵਰਤੋਂ ਲਈ ਆਪਾਂ ਪੱਤਾ ਰੰਗ ਚਾਰਟ ਜਿਹੜਾ PAU ਦੁਆਰਾ ਦਿੱਤਾ ਗਿਆ ਉਹਦੀ ਵਾਸਤੇ ਜਿਹੜੀ 25 ਕਿਲੋ ਯੂਰੀਆ ਜਿਹੜੀ ਆ ਉਹ ਸਾਨੂੰ ਬਿਜਾਈ ਸਮੇਂ ਪਾਉਣ ਦੀ ਸਿਫਾਰਿਸ਼ ਕਰਦੇ ਹਾਂ ਅਸੀਂ, ਤੇ ਬਿਜਾਈ ਤੋਂ 21 ਦਿਨਾਂ ਬਾਅਦ 10-10 ਦਿਨ ਦੇ ਅੰਤਰ ਤੇ ਪੱਤਿਆਂ ਦਾ ਰੰਗ ਦਾ ਜਿਹੜਾ ਮੁਲਾਂਕਣ ਕਰਦੇ ਹਾਂ ਪੱਤਾ ਰੰਗ ਦੀ ਜਿਹੜੀ ਟਿੱਕੀ ਨੰਬਰ 5 ਦੇ ਨਾਲ। ਤੇ ਉਸੇ ਤਰ੍ਹਾਂ ਹੀ ਜੇ ਹਰ ਵਾਰ ਖੇਤ ਦੇ ਵਿੱਚੋਂ ਅਸੀਂ 10 ਬੂਟੇ ਦੇਖਣੇ ਆ, 10 ਬੂਟਿਆਂ ਦੇ ਵਿੱਚੋਂ ਉੱਪਰੋਂ ਪੂਰਾ ਜਿਹੜਾ ਖੁੱਲਿਆ ਪੱਤਾ ਉਹਦੇ ਨਾਲ ਜਿਹੜਾ ਰੰਗ ਮਿਲਾਉਣਾ, ਤੇ ਜੇ 10 ਵਿੱਚੋਂ 6 ਜਾਂ ਵੱਧ ਪੱਤਿਆਂ ਦਾ ਰੰਗ ਚਾਰ ਦੀ ਟਿੱਕੀ ਨੰਬਰ 5 ਤੋਂ ਫਿੱਕਾ ਤਾਂ 25 ਕਿਲੋ ਜਿਹੜੀ ਯੂਰੀਆ ਪਾ ਦੇਣੀ ਆ, ਜੇ ਉਸ ਤੋਂ ਗਾੜਾ ਜਾਂ ਉਹਦੇ ਬਰਾਬਰ ਆ 5 ਨੰਬਰ ਟਿੱਕੀ ਦੇ ਤਾਂ ਫਿਰ ਜਿਹੜੀ ਆ ਉਹ ਖਾਦ ਪਾਉਣ ਦੀ, ਯੂਰੀਆ ਖਾਦ ਪਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਤੇ ਮੱਕੀ ਦਾ ਜਦੋਂ ਸੂਤ ਕੱਟਣ ਤੋਂ ਬਾਅਦ ਪੱਤਾ ਰੰਗ ਚਾਰ ਦੀ ਵਰਤੋਂ ਕਰਨ ਦੀ ਬਿਲਕੁਲ ਲੋੜ ਨਹੀਂ ਆ ਤੇ ਨਾ ਹੀ ਯੂਰੀਆ ਖਾਦ ਪਾਉਣ ਦੀ ਲੋੜ ਆ। ਇਸ ਤੋਂ ਇਲਾਵਾ ਮੱਕੀ ਦੇ ਵਿੱਚ ਜਿਹੜੀ ਆ ਅਸੀਂ ਜੈਵਿਕ ਖਾਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ, ਤੇ ਜੈਵਿਕ ਖਾਦਾਂ ਜਿਵੇਂ ਕਿ ਜੇ ਆਪਾਂ ਹਰੀ ਖਾਦ ਦੀ ਵੀ ਗੱਲ ਕਰੀਏ, ਹਰੀ ਖਾਦ ਜਿਹੜੀ ਇਹਦੇ ਵਿੱਚ ਜੇ ਅਸੀਂ ਵਰਤੋਂ ਕਰਦੇ ਹਾਂ ਤਾਂ ਉਹ ਸਾਨੂੰ ਜਿਵੇਂ 10 ਦਿਨ ਪਹਿਲਾਂ ਜਿਹੜੀ ਆ ਉਹ ਸਾਨੂੰ ਦਬਾਉਣੀ ਪਊਗੀ, ਤੇ ਝੋਨੇ ਦੇ ਵਿੱਚ ਜਿਹੜੀ ਆ ਉਹ 1 ਦਿਨ ਪਹਿਲਾਂ ਜਾਂ ਕੱਦੂ ਕਰਨ ਸਮੇਂ ਜਿਹੜੀ ਆ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਉਦੋਂ ਜਿਹੜੀ ਆ ਦਬਾਉਣੀ ਚਾਹੀਦੀ ਆ। ਸੋ ਇਸ ਤੋਂ ਇਲਾਵਾ ਜਿਹੜੀ ਆ ਮੱਕੀ ਦੇ ਵਿੱਚ ਜਿੰਕ ਦੀ ਘਾਟ ਜਿਹੜੀ ਆ ਵੇਖਣ ਨੂੰ ਤਾਂ ਘੱਟ ਮਿਲਦੀ ਆ ਪਰ ਫਿਰ ਵੀ ਕਈ ਵਾਰ ਜਿਹੜੀ ਆ ਉਹ ਆ ਜਾਂਦੀ ਆ। ਸੋ ਇਹਦੀ ਘਾਟ ਦੀ ਨਿਸ਼ਾਨੀ ਕੀ ਹੈਗੀ ਆ ਕਿ ਬੂਟੇ ਦੇ ਜਿਹੜਾ ਉੱਪਰੋਂ ਦੂਜਾ ਜਾਂ ਤੀਜੇ ਪੱਤੇ ਦੇ ਮੁੱਢ ਵੱਲ ਹਲਕਾ ਪੀਲਾ ਜਿਹੜਾ ਉਹ ਪੱਟੀ ਨੁਮਾ ਧੱਬਾ ਜਿਹਾ ਪੈ ਜਾਂਦਾ। ਸੋ ਜੇ ਇਸ ਤਰ੍ਹਾਂ ਦਾ ਕੋਈ ਨਿਸ਼ਾਨ ਧੱਬਾ ਜਿਹੜਾ ਉਹ ਸਾਨੂੰ ਨਜ਼ਰ ਆਵੇ ਤਾਂ ਇਹਦਾ ਮਤਲਬ ਆ ਕਿ ਉਹ ਜਿੰਕ ਦੀ ਘਾਟ ਹੈ। ਬਾਕੀ ਬੂਟੇ ਇਹਦੇ ਵਿੱਚ ਮਧਰੇ ਵੀ ਰਹਿ ਜਾਂਦੇ ਆ, ਤਣੇ ਦੀਆਂ ਗੰਢਾਂ ਜਿਹੜੀਆਂ ਨੇੜੇ ਨੇੜੇ ਰਹਿੰਦੀਆਂ, ਇਹ ਵੀ ਇਹਦੇ ਲੱਛਣ ਆ ਜਿੰਕ ਦੀ ਘਾਟ ਦੇ। ਤੇ ਜਿੰਕ ਦੀ ਘਾਟ ਦੀ ਪੂਰਤੀ ਲਈ ਜਿਹੜਾ ਮੱਕੀ ਦੀ ਫਸਲ ਵਿੱਚ ਅਸੀਂ ਕਹਿੰਦੇ ਹਾਂ ਕਿ ਬਿਜਾਈ ਸਮੇਂ 10 ਕਿਲੋ ਜਿਹੜਾ ਜਿੰਕ ਸਲਫੇਟ 21% ਹੈਪਟਾਹਾਈਡ੍ਰੇਟ, ਜਿਹੜਾ 6.5 ਕਿਲੋ ਜਿਹੜਾ ਜਿੰਕ ਸਲਫੇਟ ਮੋਨੋਹਾਈਡ੍ਰੇਟ 33% ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਖੇਤ ਵਿੱਚ ਪਾ ਲੈਣਾ ਚਾਹੀਦਾ, ਤਾਂ ਇਹਦੇ ਨਾਲ ਜਿਹੜੀ ਆ ਜਿੰਕ ਦੀ ਜਿਹੜੀ ਸਮੱਸਿਆ ਜਿਹੜੀ ਆ ਉਹ ਖੇਤ ਵਿੱਚ ਹੱਲ ਹੋ ਜਾਂਦੀ ਆ। ਇਸ ਤੋਂ ਇਲਾਵਾ ਨਰਮਾ ਜਿਹੜਾ, ਨਰਮਾ ਵੀ ਪੰਜਾਬ ਦੀ ਇੱਕ ਮੁੱਖ ਫਸਲ ਆ ਜਿਹੜੀ ਸਾਉਣੀ ਦੀ, ਇਹ ਜ਼ਿਆਦਾਤਰ ਜਿਹੜੇ ਸਾਡੇ ਦੱਖਣੀ ਪੱਛਮੀ ਪੰਜਾਬ ਆ

0: ਉੱਥੇ ਜਿਹੜੀ ਇਹਦੀ ਕਾਸ਼ਤ ਕੀਤੀ ਜਾਂਦੀ ਆ। ਤੇ ਇਹਦੇ ਵਿੱਚ ਵੀ ਖਾਦਾਂ ਜਿਹੜੀਆਂ ਰਸਾਇਣਿਕ ਖਾਦਾਂ, ਇਹਨਾਂ ਦਾ ਵੀ ਬੜਾ ਜਿਹੜਾ ਯੋਗਦਾਨ ਆ। ਇਹ ਅਲੱਗ ਅਲੱਗ ਕਿਸਮਾਂ ਦੇ ਹਿਸਾਬ ਨਾਲ ਜਿਹੜੀ ਆ ਉਹ ਅਲੱਗ ਅਲੱਗ ਸਿਫਾਰਿਸ਼ ਹੈਗੀ ਆ, ਜਿਵੇਂ ਕਿ ਬੀਟੀ ਰਹਿਤ ਕਿਸਮਾਂ, ਜਿਹੜੀਆਂ ਬੀਟੀ ਰਹਿਤ ਕਿਸਮਾਂ ਉਹਦੇ ਵਿੱਚ ਯੂਰੀਆ ਜਿਹੜੀ ਆ ਉਹ 65 ਕਿਲੋ, ਅਸੀਂ ਕਹਿੰਦੇ ਹਾਂ ਕਿ ਯੂਰੀਆ 65 ਕਿਲੋ ਪਾਉਣੀ ਆ ਪ੍ਰਤੀ ਏਕੜ। ਤੇ ਬੀਟੀ ਨਰਮਾ ਜਿਹੜੀ ਕਿ PAU BT ਜਿਹੜੀ 1 ਹੈਗੀ ਆ, ਇੱਕ ਨੰਬਰ ਜਿਹੜੀ ਆ ਵਰਾਇਟੀ ਆ, ਉਹਦੇ ਵਿੱਚ ਯੂਰੀਆ ਜਿਹੜੀ 80 ਕਿਲੋ, ਤੇ ਜਿਹੜੀਆਂ ਦੁਗਲੀਆਂ ਕਿਸਮਾਂ ਉਹਦੇ ਵਿੱਚ 90 ਕਿਲੋ ਦੀ ਜਿਹੜੀ ਆ ਸਿਫਾਰਿਸ਼ ਕੀਤੀ ਜਾਂਦੀ ਆ। ਸੋ ਬਾਕੀ ਜਿਹੜੀਆਂ DAP ਜਾਂ ਜਿਹੜੀ ਆ ਪੋਟਾਸ਼ ਆ, ਇਹ ਸਾਡੀ ਮਿੱਟੀ ਪਰਖ ਦੇ ਆਧਾਰ ਤੇ ਅਸੀਂ ਕਹਿੰਦੇ ਹਾਂ ਕਿ ਇਹ ਪਾਉਣੀ ਚਾਹੀਦੀ ਆ। ਤੇ ਖਾਸ ਕਰਕੇ ਇਹਦੀ ਜਿਹੜੀ ਘਾਟ ਆ, ਜਿਹੜੀ ਫਾਸਫੋਰਸ ਤੇ ਜਿਹੜੀ ਪੋਟਾਸ਼ ਦੀ ਆ, ਇਹ ਰੇਤਲੀਆਂ ਜ਼ਮੀਨਾਂ ਵਿੱਚ ਆਉਂਦੀ ਆ। ਤੇ ਉਸ ਵੇਲੇ ਉਹਨਾਂ ਦੇ ਵਿੱਚ ਇਹ ਸਿਫਾਰਿਸ਼ ਕੀਤਾ ਜਾਂਦਾ ਕਿ ਬਿਜਾਈ ਸਮੇਂ 20 ਕਿਲੋ ਮਿਰਟਾ ਪੋਟਾਸ਼ ਤੇ 10 ਕਿਲੋ ਇਹਦੇ ਨਾਲ ਜ਼ਿੰਕ ਸਲਫੇਟ ਵੀ ਜਿਹੜੀ ਆ ਉਹ ਸਾਨੂੰ ਪਾ ਦੇਣੀ ਚਾਹੀਦੀ ਆ ਉਸ ਵੇਲੇ। ਤੇ ਬਾਕੀ ਸਿਫਾਰਿਸ਼ ਕੀਤੀ ਗਈ ਜਿਹੜੀ ਆ ਉਹ DAP ਜਿਹੜੀ 27 ਕਿਲੋ ਜਿਸ ਤਰ੍ਹਾਂ ਇਹ ਪਾਉਣੀ ਚਾਹੀਦੀ ਆ, ਜੇ 27 ਕਿਲੋ ਪਾਉਂਦੇ ਹਾਂ ਤੇ 10 ਕਿਲੋ ਜਿਹੜੀ ਆ ਉਹ ਯੂਰੀਆ ਵੀ ਸਾਨੂੰ ਨਾਲ ਘਟਾ ਦੇਣੀ ਚਾਹੀਦੀ ਆ। ਇਸ ਤੋਂ ਇਲਾਵਾ ਜੇ ਯੂਰੀਆ ਜਿਹੜੀ ਆ, ਯੂਰੀਆ ਪਾਉਣ ਦਾ ਸਮਾਂ ਕੀ ਹੈਗਾ ਇਹਦੇ ਵਿੱਚ, ਇਹ ਬਹੁਤ ਮਹੱਤਵ ਰੱਖਦਾ ਕਿ ਨਾਈਟ੍ਰੋਜਨ ਦੇ ਬਾਰੇ ਅਸੀਂ ਕਹਿੰਦੇ ਹਾਂ ਕਿ ਅੱਧੀ ਨਾਈਟ੍ਰੋਜਨ ਬੂਟੇ ਵਿਰਲੇ ਕਰਨ ਸਮੇਂ ਪਾਉਣੀ ਚਾਹੀਦੀ ਆ, ਤੇ ਬਾਕੀ ਜਿਹੜੀ ਅੱਧੀ ਆ ਫੁੱਲ ਨਿਕਲਣ ਸਮੇਂ ਪਾਉਣੀ ਚਾਹੀਦੀ ਆ। ਤੇ ਜੇਕਰ ਜ਼ਮੀਨ ਦੀ ਜਿਹੜੀ ਮੁੱਢਲੀ ਉਪਜਾਊ ਸ਼ਕਤੀ ਘੱਟ ਹੋਵੇ ਤਾਂ ਨਾਈਟ੍ਰੋਜਨ ਖਾਦ ਦੀ ਪਹਿਲੀ ਕਿਸ਼ਤ ਜਿਹੜੀ ਆ ਬਿਜਾਈ ਸਮੇਤ ਪਾ ਦੇਣੀ ਚਾਹੀਦੀ ਆ। ਇਸ ਤੋਂ ਇਲਾਵਾ ਨਰਮੇ ਦੀ ਫਸਲ ਦਾ ਜਿਹੜਾ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ ਦਾ ਫੁੱਲਾਂ ਦੇ ਸ਼ੁਰੂ ਹੋਣ ਤੋਂ ਲੈ ਕੇ 1 ਹਫ਼ਤੇ ਦੇ ਵਕਫੇ ਤੇ 4 ਵਾਰ ਜਿਹੜੇ ਆ ਉਹ ਛਿੜਕਾਅ ਕਰਨੇ ਚਾਹੀਦੇ ਆ। ਤੇ ਨਰਮੇ ਦੇ ਵਿੱਚ ਜਿਹੜੀ ਆ ਪੱਤਿਆਂ ਦੀ ਲਾਲੀ ਦੀ ਰੋਕਥਾਮ ਜਿਹੜੀ ਆ, BT ਕਾਟਨ ਦੇ ਵਿੱਚ ਪੱਤੇ ਜਿਹੜੇ ਆ ਉਹ ਲਾਲਗੀ ਦੀ ਬੜੀ ਪ੍ਰੋਬਲਮ ਆਉਂਦੀ ਆ, ਸੋ ਇਸ ਰੋਕਥਾਮ ਲਈ 1% ਜਿਹੜਾ ਮੈਗਨੀਸ਼ੀਅਮ ਸਲਫੇਟ, ਮਤਲਬ 1 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲੀਟਰ ਪਾਣੀ ਦੇ ਵਿੱਚ ਪ੍ਰਤੀ ਏਕੜ ਦੇ ਵਿੱਚ ਘੋਲ ਉਪਰੰਤ ਜਿਹੜੇ ਉਹਦੇ 2 ਸਪਰੇ 15 ਦਿਨ ਦੇ ਵਕਫੇ ਤੇ ਜਿਹੜੀ ਆ ਜਦੋਂ ਉਹਦੀਆਂ ਫੁੱਲ ਡੋਡੀਆਂ ਪੈਣ ਤੋਂ ਲੈ ਕੇ ਟੀਂਡੇ ਬਣਨ ਤੱਕ ਜਿਹੜੇ ਆ ਉਹ ਕਰ ਦੇਣੇ ਚਾਹੀਦੇ ਆ। ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਉਹ ਸਾਡੀ ਲਾਲਗੀ ਦੀ ਸਮੱਸਿਆ ਵੀ ਜਿਹੜੀ ਆ ਉਹ ਹੱਲ ਹੋ ਜਾਂਦੀ ਆ। ਸੋ ਕਿਸਾਨ ਵੀਰੋ, ਇਹ ਕੁਝ ਜਿਹੜੀਆਂ ਆਪਣੀਆਂ ਸੋਹਣੀ ਦੀਆਂ ਮੁੱਖ ਫਸਲਾਂ ਸੀ, ਉਹਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜਾ ਖਾਦਾਂ ਦਾ ਸੁਚੱਜਾ ਪ੍ਰਬੰਧ ਬਾਰੇ ਗੱਲਬਾਤ ਕੀਤੀ ਆ। ਮੈਂ ਸਾਰੇ ਦਾ ਨਿਚੋੜ ਇਹ ਕੱਢ ਕੇ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਆਪਣੇ ਫਸਲਾਂ ਦਾ ਵੱਧ ਝਾੜ ਲੈਣ ਲਈ ਸਾਨੂੰ ਜਿਹੜੀਆਂ ਉਹ ਰਸਾਇਣਿਕ ਖਾਦਾਂ ਦੇ ਨਾਲ ਨਾਲ ਜਿਹੜਾ ਉਹ ਜੈਵਿਕ ਖਾਦਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਆ, ਤੇ ਖਾਦਾਂ ਦਾ ਜਿਹੜਾ ਸੰਤੁਲਿਤ ਵਰਤੋਂ ਕਰਨ ਲਈ ਜਿਹੜੀਆਂ ਰਸਾਇਣਿਕ ਖਾਦਾਂ ਦੀ ਸਾਨੂੰ ਜਿਹੜਾ ਉਹ ਮਿੱਟੀ ਪਰਖ ਜਿਹੜੀ ਆ ਉਹ ਜ਼ਰੂਰ ਕਰਵਾਉਣੀ ਚਾਹੀਦੀ ਆ। ਇਹਦੇ ਨਾਲ ਨਾ ਕਿ ਸਿਰਫ ਜਿਹੜਾ ਸਾਡੀ ਰਸਾਇਣਿਕ ਖਾਦਾਂ ਦੀ ਜਿਹੜੀ ਆ ਉਹ ਬਚਤ ਹੋਊਗੀ, ਬਲਕਿ ਸਾਡੇ ਜਿਹੜੇ ਖੇਤੀ ਖਰਚੇ ਆ ਉਹ ਵੀ ਘਟਣਗੇ, ਸਾਡੀਆਂ ਜਿਹੜੇ ਵਾਤਾਵਰਨ ਆ ਉਹ ਵੀ ਸਾਫ਼ ਰਹੂਗਾ, ਸਾਡੀ ਜ਼ਮੀਨ ਦੀ ਸਿਹਤ ਜਿਹੜੀ ਆ ਉਹ ਵੀ ਬਰਕਰਾਰ ਰਹੂਗੀ ਤੇ ਅਸੀਂ ਸਾਰੇ ਖੁਸ਼ਹਾਲ ਰਹਾਂਗੇ।
1: ਕੱਲ ਦਾ ਕੀ ਪ੍ਰੋਗਰਾਮ ਆ ਜੀ
2: ਬੱਚਿਆਂ ਨੂੰ, ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਫਲਦਾਰ ਬੂਟਿਆਂ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਪਸ਼ੂ ਖੁਰਾਕ 'ਚ ਐਂਟੀਬਾਇਓਟਿਕ ਦੀ ਵਰਤੋਂ ਦੇ ਬਾਬਤ ਡਾਕਟਰ ਰਣਧੀਰ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ। ਮੌਸਮ ਦੀ ਹੈ ਚੇਤਾਵਨੀ ਵੀ ਕਿਤੇ ਨਾ ਕਿਤੇ ਗਰਜ ਚਮਕਣਾ ਛਿੱਟੇ ਪੈ ਸਕਦੇ ਆ, ਤੇ ਆਪਾਂ ਚੱਲੀਏ ਜੀ ਜੈ

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343 ਇਸ਼ਾਰੀਆ 6 ਮੀਟਰ ਯਾਨੀ 873 ਕਿਲੋਹਰਟਸ DRM 864 ਕਿਲੋਹਰਟਸ FM 100.8 ਮੈਗਾਹਰਟਸ FM 100.9 ਮੈਗਾਹਰਟਸ FM 103.6 ਮੈਗਾਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ

दस्तखत कीते जिस विच घट्टो घट 75% स्वदेशी समग्री शामिल है। स्वदेशी डिजाइन विकास ते निर्माण श्रेणी दे तहत एक करारनामा नवी दिल्ली च रक्षा सकत्तर राजेश कुमार सिंह दी मौजूदगी च हस्ताखर कीता गया। मंत्रालय मुताबक ये प्रणालियां सैटेलाइट सिग्नल प्राप्ति ते ट्रैकिंग च विघन पा के सिग्नल स्पूफिंग ते भरमाउण वाली जैमिंग करके दुश्मन GNSS रिसीवरां दी कारगुजारी नूं घटाउण दे समर्थ ने। इन्हां प्रणालियां नूं शामिल करन नाल उच्च जोखम वाले वातावरण च भारतीय जल सेना दे जहाजां दी संचालन सुरक्षा च वाधा होवेगा। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਦੇ ਟੀਮ ਇੰਡੀਆ ਦੇ ਦ੍ਰਿਸ਼ਟੀਕੋਣ ਮੁਤਾਬਕ ਇਸ ਸਾਲ ਦਾ ਵਿਸ਼ਾ 2047 ਤੱਕ ਵਿਕਸਿਤ ਭਾਰਤ ਲਈ ਸਮਾਵੇਸ਼ੀ ਮਨੁੱਖੀ ਵਿਕਾਸ ਰੱਖਿਆ ਗਿਆ। ਇਹ ਵਿਸ਼ਾ ਹਰੇਕ ਭਾਰਤੀ ਦੀ ਭਲਾਈ ਅਤੇ ਵਿਕਾਸ 'ਤੇ ਕੇਂਦਰਿਤ ਹੈ। ਗਵਰਨਿੰਗ ਕੌਂਸਲ ਦੀ ਮੀਟਿੰਗ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਅਤੇ ਦੇਸ਼ ਦੇ ਹਰੇਕ ਨਾਗਰਿਕ ਲਈ ਇਸ ਨੂੰ ਠੋਸ ਮਾਪਣਯੋਗ ਨਤੀਜਿਆਂ 'ਚ ਅਨੁਵਾਦ ਕਰਨ 'ਤੇ ਵਿਚਾਰ ਵਟਾਂਦਰਾ ਕਰੇਗੀ। ਜਵਾਬਦੇਹੀ ਅਤੇ ਮਾਪਣਯੋਗ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਥੋੜ੍ਹੇ ਦਰਮਿਆਨੇ ਅਤੇ ਲੰਮੇ ਸਮੇਂ ਦੇ ਨਤੀਜਿਆਂ ਦੀ ਨਿਗਰਾਨੀ ਕਰਨ ਲਈ ਇੱਕ ਵਿਧੀ ਵੀ ਸਥਾਪਿਤ ਕੀਤੀ ਜਾਵੇਗੀ। ਸਰਕਾਰ ਨੇ ਕੱਪੜਾ ਸਨਅਤ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ PLI ਯੋਜਨਾ ਦੇ ਤੀਜੇ ਦੌਰ ਦੇ ਤਹਿਤ 22 ਨਵੇਂ ਬਿਨੇਕਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੱਪੜਾ ਮੰਤਰਾਲੇ ਨੇ ਕਿਹਾ ਕਿ ਯੋਜਨਾ ਦੇ ਤੀਜੇ ਦੌਰ ਦੇ ਤਹਿਤ ਕੁੱਲ 96 ਕੰਪਨੀਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਦਾ ਨਿਵੇਸ਼ 12,822 ਕਰੋੜ ਰੁਪਏ ਤੋਂ ਵੱਧ ਅਤੇ ਅਨੁਮਾਨਿਤ ਟਰਨਓਵਰ 58,000 ਕਰੋੜ ਰੁਪਏ ਤੋਂ ਵੱਧ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੇ ਪਿਛਲੇ ਕਾਰਜਕਾਲ ਦਾ ਹਵਾਲਾ ਦਿੰਦੇ ਹੋਏ ਰੇਣੂ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਕਮਿਸ਼ਨ ਦੀ ਚੇਅਰਪਰਸਨ ਵਜੋਂ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਈਆਂ। ਆਪਣੇ ਅਸਤੀਫਾ ਪੱਤਰ 'ਚ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਸਵੈਚਾ ਨਾਲ ਅਸਤੀਫਾ ਦੇ ਰਹੇ ਨੇ ਅਤੇ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨ ਦੀ ਬੇਨਤੀ ਕੀਤੀ। ਕੁਰੂਕਸ਼ੇਤਰ 'ਚ ਇੱਕ ਮਾਮਲੇ ਸਬੰਧੀ ਹਸਪਤਾਲ ਦੇ ਨਿਰੀਖਣ ਦੌਰਾਨ ਨਰਸਿੰਗ ਅਧਿਕਾਰੀਆਂ ਬਾਰੇ ਸ੍ਰੀਮਤੀ ਰੇਣੂ ਭਾਟੀਆ ਦੀਆਂ ਟਿੱਪਣੀਆਂ ਕਾਰਨ ਦੇਸ਼ ਭਰ ਦੇ ਨਰਸਿੰਗ ਅਧਿਕਾਰੀ ਵਿਰੋਧ ਪ੍ਰਦਰਸ਼ਨ 'ਤੇ ਸਨ। ਕੁਰੂਕਸ਼ੇਤਰ ਹਸਪਤਾਲ ਦੇ ਨਰਸਿੰਗ ਸਟਾਫ ਨੇ ਸੋਮਵਾਰ ਨੂੰ 2 ਘੰਟੇ ਦੀ ਹੜਤਾਲ ਕੀਤੀ। ਹਰਿਆਣਾ ਨਰਸਿੰਗ ਅਫਸਰ ਵੈਲਫੇਅਰ ਐਸੋਸੀਏਸ਼ਨ ਨੇ ਵੀ ਕੱਲ੍ਹ ਦੁਪਹਿਰ 10 ਤੋਂ 12 ਵਜੇ ਤੱਕ ਪੈਨ ਡਾਊਨ ਹੜਤਾਲ ਕੀਤੀ। ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਨੇ ਅੱਜ ਬੁਲਗਾਰੀਆ ਦੇ ਸੋਫੀਆ 'ਚ ਰਾਸ਼ਟਰੀ ਇਤਿਹਾਸਕ ਅਜਾਇਬ ਘਰ ਦਾ ਦੌਰਾ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ 'ਚ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਹਜ਼ਾਰਾਂ ਸਾਲ ਪੁਰਾਣੇ ਕਲਾਕ੍ਰਿਤੀਆਂ ਦੇ ਇੱਕ ਮਹੱਤਵਪੂਰਨ ਸੰਗ੍ਰਹਿ ਨੂੰ ਦੇਖਿਆ। ਉਨ੍ਹਾਂ ਨੇ ਅਮੀਰ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਦੇ ਵੱਖ ਵੱਖ ਪਹਿਲੂਆਂ ਦੀ ਸੰਭਾਲ ਬਾਰੇ ਸਿੱਖਿਆ। ਡਾਕਟਰ ਜੈ ਸ਼ੰਕਰ ਸੋਫੀਆ ਦਾ ਦੌਰਾ ਕਰ ਰਹੇ ਨੇ ਜਿੱਥੇ ਉਹ ਬੁਲਗਾਰੀਆ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਵੀ ਕਰਨਗੇ। ਕਈ ਪ੍ਰਮੁੱਖ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਨੇ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕੀਤੀ ਗਈ ਹਿੰਸਕ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਹੈ। ਇੰਟਰਨੈਟ ਬੰਦ, ਗੈਰ ਕਾਨੂੰਨੀ ਗ੍ਰਿਫਤਾਰੀਆਂ ਅਤੇ ਤਾਕਤ ਦੀ ਵਰਤੋਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਸਥਿਤੀ ਨੂੰ ਗੰਭੀਰ ਦੱਸਿਆ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਫਾਊਂਡੇਸ਼ਨ ਨੇ ਇੱਕ ਸੰਗਠਨ ਨੂੰ ਦਹਿਸ਼ਤਗਰਦੀ ਸਮੂਹ ਵਜੋਂ ਨਾਮਜ਼ਦ ਕਰਨ ਦੇ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਸੰਗਠਨ ਦੀ ਆਜ਼ਾਦੀ ਦੀ ਉਲੰਘਣਾ ਕਿਹਾ ਹੈ। ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕੁਨਾਰ, ਖੋਸਤ ਅਤੇ ਪਖਤਿਕਾ ਪ੍ਰਾਂਤਾਂ 'ਚ ਹਵਾਈ ਹਮਲਿਆਂ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ ਕਈ ਨਾਗਰਿਕਾਂ ਦੇ ਮਾਰੇ ਜਾਣ ਲਈ ਪਾਕਿਸਤਾਨ ਦੀ ਸਖ਼ਤ ਨਿੰਦਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਖੇਤਰ 'ਚ ਆਪਣੀਆਂ ਦੁਸ਼ਮਣੀ ਭਰੀਆਂ ਕਾਰਵਾਈਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਜੰਗ ਅਤੇ ਤਬਾਹੀ ਦੀ ਆਪਣੀ ਨੀਤੀ ਨੂੰ ਛੱਡ ਦੇਣਾ ਚਾਹੀਦਾ ਹੈ। ਸ੍ਰੀ ਕਰਜ਼ਈ ਨੇ ਇਹ ਟਿੱਪਣੀਆਂ ਅੱਜ ਤਾਲਿਬਾਨ ਦੇ ਬੁਲਾਰੇ ਹਬੀਉੱਲਾ ਮੁਜ਼ਾਹਿਦ ਵੱਲੋਂ ਕੁਨਾਰ, ਖੋਸਤ ਅਤੇ ਪਖਤਿਕਾ 'ਚ ਪਾਕਿਸਤਾਨੀ ਫੌਜੀ ਹਵਾਈ ਹਮਲਿਆਂ 'ਚ 13 ਨਾਗਰਿਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਨੇ, ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਕੀਤੀਆਂ ਨੇ। ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਅੱਜ ਐਲਾਨ ਕੀਤਾ ਕਿ ਉਹ ਭਾਰਤ ਵਿੱਚ ਆਪਣਾ ਪਹਿਲਾ AI ਸਮਰੱਥ ਡੇਟਾ ਸੈਂਟਰ ਸਥਾਪਿਤ ਕਰੇਗੀ। ਸਮਝੌਤੇ ਤਹਿਤ ਮੇਟਾ ਅਤੇ ਰਿਲਾਇੰਸ ਇੰਡਸਟਰੀਜ਼ ਜਾਮਨਗਰ ਗੁਜਰਾਤ ਵਿੱਚ 168 ਮੈਗਾਵਾਟ ਡੇਟਾ ਸੈਂਟਰ ਬਣਾਉਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ 'ਚ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਅੱਜ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਥੇ 'ਚ ਸ਼ਾਮਲ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਜਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। ਜਥਾ 19 ਜੂਨ ਨੂੰ ਵਤਨ ਵਾਪਸ ਪਰਤੇਗਾ। ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਨੇ। ਵਿਰਾਟ ਕੋਹਲੀ ਪਹਿਲਾਂ ਹੀ ਟੀਮ 'ਚ ਨਹੀਂ ਹਨ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸਿਲਸਿਲੇ ਵਿੱਚ ਅੱਜ ਰਾਸ਼ਟਰੀ ਲੋਕਤੰਤਰੀ ਗੱਠਜੋੜ ਦੀ ਨਵੀਂ ਦਿੱਲੀ 'ਚ ਬੈਠਕ ਜਾਰੀ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ

0: ਰਹਿਨੇ ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਮਾਚਾਰ ਸਮੀਖਿਆ ਪ੍ਰੋਗਰਾਮ।
1: नमस्कार, पेश है हफ्तावरी समाचार समीक्षा। लेखक ने सीनियर पत्रकार नरेंद्र जग्गा, वाचिका अमनप्रीत कौर। चुगिरदा मनुखी जीवन दा आधार है। धरती उत्ते मौजूद हवा, पानी, मिट्टी, जंगल, जीव जंतु अते कुदरती वसीले हवा रला के चुगिरदे दी रचना करदे ने। मनुख दा जीवन चुगिरदे तो बिना संभव नहीं, इस लई चुगिरदे दी हिफाजत अते संभाल अज संसार दी सब तो वड्डी लोड़ बन चुकी है। इस अहमियत नु समझदियां हर साल 5 जून नु ਵਿਸ਼ਵ ਚੁਗਿਰਦਾ ਦਿਵਸ ਮਨਾਇਆ ਜਾਂਦਾ ਹੈ। ਦੇਸ਼ ਵਿਚ ਵੀ ਇਹ ਦਿਹਾੜਾ ਮਨਾਇਆ ਗਿਆ। ਚੁਗਿਰਦੇ ਦੀ ਗੰਭੀਰਤਾ ਲਈ ਇਹ ਸਿਰਫ ਇੱਕ ਦਿਨ ਨਹੀਂ ਹੁੰਦਾ, ਸਗੋਂ ਇਹ ਦਿਨ ਸਾਡੀ ਸਾਂਝੀ ਜ਼ਮੀਰ, ਫਿਕਰ ਅਤੇ ਵਜਨਬੱਧਤਾ ਦੀ ਸਲਾਨਾ ਸਮੀਖਿਆ ਦਾ ਮੌਕਾ ਹੁੰਦਾ ਹੈ। ਇਹ ਦੇਖਣ ਦਾ ਸਮਾਂ ਹੁੰਦਾ ਕਿ ਅਸੀਂ ਕੁਦਰਤ ਨਾਲ ਕਿਤੇ ਆਪਣੇ ਅਹਿਦ ਉੱਤੇ ਕਿੰਨੇ ਕੁ ਕਾਇਮ ਰਹੇ ਹਾਂ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਕਿੰਨੇ ਕਾਮਯਾਬ ਜਾਂ ਨਾਕਾਮ ਹੋਏ ਹਾਂ। ਪਿਛਲੇ ਕੁਝ ਦਹਾਕਿਆਂ ਦੌਰਾਨ ਵਾਤਾਵਰਣ ਵਿਚ ਵੱਡੇ ਬਦਲਾਅ ਦੇਖਣ ਨੂੰ ਮਿਲੇ। ਸਨਅਤੀਕਰਨ, ਸ਼ਹਿਰੀਕਰਨ, ਜੰਗਲਾਂ ਦੀ ਕਟਾਈ, ਵਾਹਨਾਂ ਦੀ ਵੱਧਦੀ ਗਿਣਤੀ ਅਤਿ ਜ਼ਿਆਦਾ ਵਰਤੋਂ ਕਾਰਨ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋ ਰਹੇ ਨੇ। ਆਲਮੀ ਤਪਸ਼ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਬੇਵਕਤ ਬਾਰਿਸ਼, ਗਰਮੀ ਦੀਆਂ ਲਹਿਰਾਂ, ਹੜ੍ਹ, ਸੋਕੇ ਅਤੇ ਹੋਰ ਕੁਦਰਤੀ ਆਫਤਾਂ ਵੱਧ ਰਹੀਆਂ ਨੇ। ਇਹ ਮੰਜ਼ਰ ਸਿਰਫ ਇੱਕ ਵਿਗਿਆਨਕ ਚਿੰਤਾ ਨਹੀਂ, ਸਗੋਂ ਇਨਸਾਨੀਅਤ ਲਈ ਇੱਕ ਗੰਭੀਰ ਤਬਹੀਨ ਵੀ ਹੈ। ਦੂਜੇ ਪਾਸੇ ਚੁਗਿਰਦੇ ਪ੍ਰਤੀ ਜਾਗਰੂਕਤਾ ਵਿੱਚ ਵਾਧਾ ਹੋਇਆ ਹੈ। ਰੁੱਖ ਲਗਾਉਣ, ਪਲਾਸਟਿਕ ਦੀ ਵਰਤੋਂ ਨੂੰ ਘਟਾਉਣ, ਸੂਰਜੀ ਅਤੇ ਪੌਣ ਊਰਜਾ ਨੂੰ ਅਪਣਾਉਣ ਵਰਗੇ ਕਦਮ ਇੱਕ ਉਸਾਰੂ ਤਬਦੀਲੀ ਦੀ ਨਿਸ਼ਾਨੀ ਨੇ। ਇਹ ਸਮਾਂ ਸਿਰਫ ਚਿੰਤਾ ਕਰਨ ਦਾ ਨਹੀਂ, ਸਗੋਂ ਮੁਹਾਸਬਾ ਕਰਨ ਦਾ ਵੀ ਹੈ ਕਿ ਅਸੀਂ ਆਪਣੇ ਟੀਚਿਆਂ, ਇਰਾਦਿਆਂ ਅਤੇ ਵਾਅਦਿਆਂ ਦੀ ਕਸੌਟੀ ਉੱਤੇ ਕਿੰਨੇ ਖਰੇ ਉਤਰੇ ਹਾਂ। ਪੰਜਾਬ ਦੇ ਸੰਦਰਭ ਵਿੱਚ ਚੁਗਿਰਦੇ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਹਰੇ ਇਨਕਲਾਬ ਨੇ ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਬਣਾਇਆ, ਪਰ ਇਸ ਦੇ ਨਾਲ ਹੀ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਹੱਦ ਵਰਤੋਂ ਨੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ। ਪਰਾਲੀ ਸਾੜਨ ਦੀ ਸਮੱਸਿਆ ਕਾਰਨ ਹਵਾ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ, ਜਿਸ ਦਾ ਅਸਰ ਨਾ ਕੇਵਲ ਪੰਜਾਬ ਸਗੋਂ ਪੂਰੇ ਉੱਤਰੀ ਭਾਰਤ ਉੱਤੇ ਪੈਂਦਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣਾ ਵੀ ਇੱਕ ਵੱਡੀ ਚੁਣੌਤੀ ਬਣ ਚੁੱਕਾ ਹੈ। ਪਿਛਲੇ 5 ਸਾਲਾਂ ਦੇ ਸਨਅਤੀ ਅੰਕੜੇ ਵਾਹਨਾਂ ਵਿੱਚ ਵਾਧਾ ਅਤੇ ਵਿਕਾਸ ਦੀ ਰਫ਼ਤਾਰ ਬਹੁਤ ਕੁਝ ਬਿਆਨ ਕਰਦੇ ਨੇ। ਅੰਕੜਿਆਂ ਉੱਤੇ ਇੱਕ ਨਜ਼ਰ ਮਾਰੀਏ ਤਾਂ ਸਾਡੇ ਇਰਾਦਿਆਂ ਦੀ ਤਰਜਮਾਨੀ ਕਰਦੀ ਹੈ। ਭਾਰਤ ਦੇ GDP ਵਿੱਚ ਉਦਯੋਗ ਖੇਤਰ ਦਾ ਯੋਗਦਾਨ ਲਗਭਗ 27 ਤੋਂ 29% ਦੇ ਵਿਚਕਾਰ ਰਿਹਾ, ਜਦਕਿ ਲੁਧਿਆਣਾ, ਜਲੰਧਰ, ਮੰਡੀ, ਗੋਬਿੰਦਗੜ੍ਹ, ਬਠਿੰਡਾ ਅਤੇ ਅੰਮ੍ਰਿਤਸਰ ਉਦਯੋਗਿਕ ਕੇਂਦਰ ਵਜੋਂ ਵਿਕਸਿਤ ਹੋਏ। ਸਾਲ 2020 ਵਿੱਚ ਲਗਭਗ 29 ਕਰੋੜ ਵਾਹਨ ਰਜਿਸਟਰਡ ਹੋਏ ਅਤੇ ਸਾਲ 2025 ਤੱਕ 38 ਕਰੋੜ ਤੋਂ ਵੱਧ ਵਾਹਨ ਰਜਿਸਟਰਡ ਹੋਏ। ਹਵਾ ਪ੍ਰਦੂਸ਼ਣ ਵਿੱਚ ਵਾਹਨਾਂ ਦਾ ਯੋਗਦਾਨ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ PM2 ਅਰਥਾਤ ਹਵਾ ਵਿੱਚ ਮੌਜੂਦ ਬਹੁਤ ਹੀ ਬਰੀਕ ਧੂੜ, ਧੂੰਏ, ਰਾਖ, ਕਾਰਬਨ ਅਤੇ ਰਸਾਇਣਕ ਖਤਰਨਾਕ ਕਣਾਂ ਦਾ 20 ਤੋਂ 40% ਹਿੱਸਾ ਵਾਹਨਾਂ ਤੋਂ ਮਨੁੱਖੀ ਸਰੀਰ ਵਿੱਚ ਪੁੱਜਦਾ ਹੈ। ਪੰਜਾਬ ਵਿੱਚ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵਾਹਨ ਪ੍ਰਦੂਸ਼ਣ ਮੁੱਖ ਕਾਰਕਾਂ ਵਿੱਚੋਂ ਸੂਬੇ ਵਿੱਚੋਂ ਪ੍ਰਮੁੱਖ ਨੇ। ਦੇਸ਼ ਵਿੱਚ ਰਸਾਇਣਿਕ ਖਾਦ ਦੀ ਕੁੱਲ ਖਾਦ ਖਪਤ ਕਰੀਬ 6.50 ਕਰੋੜ ਟਨ ਸਾਲਾਨਾ ਹੈ, ਜਦਕਿ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਖਾਦ ਦੀ ਵਰਤੋਂ ਰਾਸ਼ਟਰੀ ਔਸਤ ਤੋਂ ਲਗਭਗ 2 ਗੁਣਾ ਹੈ। ਹਾਲਾਂਕਿ ਕੁਝ ਖੇਤਰਾਂ ਵਿੱਚ ਕਮੀ ਆਈ ਹੈ, ਪਰਾਲੀ ਸਾੜਨ ਦੇ ਮਾਮਲੇ ਵਿੱਚ ਉੱਤਰੀ ਭਾਰਤ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਖ ਸਰੋਤ ਨੇ, ਪਰ ਇਹਨਾਂ ਮਾਮਲਿਆਂ ਵਿੱਚ ਕਮੀ ਆਈ ਹੈ। 2020 ਵਿੱਚ ਲਗਭਗ 83,000 ਕੇਸਾਂ ਤੋਂ ਘੱਟ ਕੇ 2025 ਵਿੱਚ ਕਰੀਬ 5,000 ਕੇਸ ਰਹਿ ਗਏ। ਖਾਦ ਵਰਤੋਂ ਵਿੱਚ ਬਦਲਾਅ ਹੋਇਆ, ਜੋ ਕਿ ਇੱਕ ਚੰਗਾ ਰੁਝਾਨ ਹੈ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਲੱਖਾਂ ਲੋਕ ਸਾਹ, ਦਿਲ, ਫੇਫੜਿਆਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਦੇ ਨੇ। ਪੰਜਾਬ ਦੇ ਮਾਲਵਾ ਖੇਤਰ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਿਕ ਪ੍ਰਦੂਸ਼ਣ ਨਾਲ ਜੁੜੀਆਂ ਬਿਮਾਰੀਆਂ ਬਾਰੇ ਚਿੰਤਾਵਾਂ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀਆਂ ਨੇ। ਪਰਾਲੀ ਸਾੜਨ ਅਤੇ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਸਰਦੀਆਂ ਦੌਰਾਨ ਹਵਾ ਦੀ ਗੁਣਵੱਤਾ ਨੂੰ ਗੰਭੀਰ ਪੱਧਰ ਤੱਕ ਲੈ ਜਾਂਦਾ ਹੈ। ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਭਵਿੱਖ ਲਈ ਇੱਕ ਵੱਡੀ ਫਿਕਰ ਦਾ ਸਬੱਬ ਬਣ ਰਹੇ ਨੇ। ਇਸ ਦੇ ਬਾਵਜੂਦ ਪੰਜਾਬ ਦੇ ਵਾਸੀ, ਵਿਦਿਅਕ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਵਾਤਾਵਰਣ ਦੀ ਹਿਫਾਜ਼ਤ ਲਈ ਵੱਡੇ ਉਪਰਾਲੇ ਕਰ ਰਹੀਆਂ ਨੇ। ਰੁੱਖ ਲਗਾਉਣ ਦੀਆਂ ਮੁਹਿੰਮਾਂ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਪਾਣੀ ਦੀ ਬਚਤ ਵਾਲੀਆਂ ਤਕਨੀਕਾਂ ਨੂੰ ਅਪਣਾਉਣਾ ਇਸ ਦੀਆਂ ਉਦਾਹਰਨਾਂ ਨੇ। ਪੰਜਾਬ ਵਿੱਚ ਕਈ ਗੈਰ ਸਰਕਾਰੀ ਸੰਸਥਾਵਾਂ ਵੀ ਵਾਤਾਵਰਣ ਦੀ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਨੇ। ਇਹ ਸੰਸਥਾਵਾਂ ਰੁੱਖ ਲਗਾਉਣ, ਪਾਣੀ ਸੰਭਾਲ, ਕੂੜਾ ਪ੍ਰਬੰਧਨ, ਜੈਵਿਕ ਖੇਤੀ ਅਤੇ ਵਾਤਾਵਰਨ ਜਾਗਰੂਕਤਾ ਸੰਬੰਧੀ ਮੁਹਿੰਮਾਂ ਚਲਾਉਂਦੀਆਂ ਨੇ। ਸਰਕਾਰਾਂ ਦਾ ਯੋਗਦਾਨ ਵੀ ਘੱਟ ਨਹੀਂ ਅਤੇ ਇਸ ਮਕਸਦ ਲਈ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ। ਪਰ ਸੱਚ ਇਹੀ ਹੈ ਕਿ ਵਾਤਾਵਰਨ ਦੀ ਰੱਖਿਆ ਸਿਰਫ ਸਰਕਾਰਾਂ ਦੀ ਨਹੀਂ ਸਗੋਂ ਹਰ ਇਨਸਾਨ ਦੀ ਮੁਸ਼ਤਰਕ ਜ਼ਿੰਮੇਵਾਰੀ ਹੈ। ਕੁਦਰਤ ਨਾਲ ਰਿਸ਼ਤਾ ਸਿਰਫ ਲੋੜ ਨਹੀਂ ਸਗੋਂ ਰੂਹ ਦਾ ਰਿਸ਼ਤਾ।

ਹੁਣ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਦਿੱਲੀ ਤੋਂ ਵਿਸ਼ੇਸ਼ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:45

जी श्रोतियों, आकाशवाणी ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਈ ਵਾਰ ਜ਼ਿੰਦਗੀ ਵਿੱਚ ਇਹੋ ਜਿਹਾ ਮੌਕਾ ਆਉਂਦਾ ਹੈ ਜਦੋਂ ਰਾਹ ਬੜੀ ਔਖੇ ਲੱਗਣ ਲੱਗ ਜਾਂਦੇ ਨੇ, ਪਰ ਜਦੋਂ ਰਾਹ ਔਖੇ ਲੱਗਣ ਉਦੋਂ ਹੌਸਲੇ ਤੇ ਯਕੀਨ ਰੱਖੋ। ਤੂਫਾਨਾਂ ਤੋਂ ਡਰਨ ਵਾਲੇ ਕਦੇ ਵੀ ਕਿਨਾਰੇ ਤੇ ਨਹੀਂ ਲੱਗਦੇ। ਹਰ ਚੁਣੌਤੀ ਇੱਕ ਨਵਾਂ ਮੌਕਾ ਹੁੰਦੀ ਹੈ। ਆਪਣੀ ਕਾਬਲੀਅਤ ਤੇ ਹਮੇਸ਼ਾ ਯਕੀਨ ਰੱਖੋ। ਮਿਹਨਤ ਦਾ ਫਲ ਚਾਹੇ ਦੇਰ ਨਾਲ ਪਰ ਮਿਲਦਾ ਜ਼ਰੂਰ ਹੈ। ਸਕਾਰਾਤਮਕ ਸੋਚ ਹੀ ਇਨਸਾਨ ਦੀ ਅਸਲੀ ਤਾਕਤ ਹੈ। ਸੋ ਕਦੇ ਵੀ ਹਾਰ ਨਾ ਮੰਨੋ।

ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਬਹੁਤੀ ਵਾਰੀ ਸਾਨੂੰ ਇੱਦਾਂ ਲੱਗਦਾ ਹੈ ਕਿ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ ਪਰ ਸਫਲਤਾ ਕਿਉਂ ਨਹੀਂ ਮਿਲ ਰਹੀ। ਸੋ ਸਰੋਤਿਓ, ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ, ਇਹ ਲਗਾਤਾਰ ਮਿਹਨਤ ਦਾ ਨਤੀਜਾ ਹੁੰਦੀ ਹੈ। ਛੋਟੇ ਛੋਟੇ ਕਦਮ ਵੀ ਵੱਡੀ ਮੰਜ਼ਿਲ ਤੱਕ ਲੈ ਕੇ ਜਾਂਦੇ ਨੇ। ਸਮੇਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਤੁਸੀਂ ਸਫਲਤਾ ਚਾਹੁੰਦੇ ਹੋ। ਹਰ ਦਿਨ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਬਿਹਤਰ ਬਣਾਓ। ਹਾਰ ਸਿਰਫ ਇੱਕ ਸਬਕ ਹੀ ਤਾਂ ਹੁੰਦੀ ਹੈ, ਫਿਰ ਤੋਂ ਉੱਠੋ ਅਤੇ ਅੱਗੇ ਵਧੋ। ਇਸ ਨਾਲ ਦੇਖੋ ਸਫਲਤਾ ਤੁਹਾਨੂੰ ਕਿਵੇਂ ਛੇਤੀ ਤੋਂ ਛੇਤੀ ਹਾਸਿਲ ਹੋ ਜਾਵੇਗੀ, ਪਤਾ ਵੀ ਨਹੀਂ ਲੱਗੇਗਾ।

0: ਜੀ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਚੰਗੇ ਵਿਚਾਰ ਚੰਗੀ ਜ਼ਿੰਦਗੀ ਬਣਾਉਂਦੇ ਨੇ। ਹਰ ਦਿਨ ਮੁਸਕੁਰਾਹਟ ਦੇ ਨਾਲ ਸ਼ੁਰੂ ਕਰੋ। ਨਕਾਰਾਤਮਕਤਾ ਤੋਂ ਜਿੰਨਾ ਜ਼ਿਆਦਾ ਹੋ ਸਕੇ ਦੂਰੀ ਬਣਾ ਕੇ ਰੱਖੋ। ਆਪਣੀ ਤਾਕਤ ਨੂੰ ਪਛਾਣੋ। ਆਪਣੇ ਕੰਮ ਦੇ ਨਾਲ ਪਿਆਰ ਕਰੋ। ਦੂਜਿਆਂ ਦੀ ਮਦਦ ਕਰਨਾ ਕਦੇ ਨਾ ਭੁੱਲੋ। ਕਹਿੰਦੇ ਨੇ ਕਿ ਖੁਸ਼ੀ ਜਿਹੜੀ ਹੈ ਉਹ ਵੰਡਣ ਦੇ ਨਾਲ ਦੁੱਗਣੀ ਹੋ ਜਾਂਦੀ ਹੈ। ਸੋ ਜ਼ਿੰਦਗੀ ਹੋਰ ਸੋਹਣੀ ਬਣ ਜਾਏਗੀ। ਬਸ ਤੁਸੀਂ ਇਹਨਾਂ ਚੀਜ਼ਾਂ ਨੂੰ ਅਪਣਾ ਕੇ ਤਾਂ ਵੇਖੋ, ਜ਼ਿੰਦਗੀ ਆਪਣੇ ਆਪ ਹਸੀਨ ਬਣ ਜਾਏਗੀ। ਅਤੇ ਇਸੇ ਦੇ ਨਾਲ ਹੀ ਮੈਨੂੰ ਸੋਨੀਆ ਸੈਣੀ ਨੂੰ ਪ੍ਰੋਗਰਾਮ ਜ਼ਿੰਦਗੀ

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਹਿਲਾਂ ਚ ਯਾਨੀ 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਤੇ 9:30 ਵਜੇ ਚਰਚਾ ਕਾ ਵਿਸ਼ਾ ਹੈ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਸੰਧਿਆ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ। मुख्य समाचार। प्रधानमंत्री नरेंद्र मोदी ने 140 करोड़ भारतीयों की आकांक्षाएं निश्चित रूप से पूरी होने का आश्वासन दिया। कहा, विकसित भारत सभी देशवासियों का सपना होना चाहिए। राष्ट्रीय जनतांत्रिक गठबंधन ने श्री मोदी को लगातार देश के सबसे लंबे समय तक निर्वाचित प्रधान

0: ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਕਿੱਥੋਂ ਫੋਨ ਕਰ ਰਹੇ ਨੇ ਸਾਨੂੰ ਪ੍ਰੋਗਰਾਮ ਚ ਸਵਾਗਤ ਹੈ ਜੀ ਹੈਲੋ
1: ਹੈਲੋ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ
1: ਮੈਂ ਜੀ ਤਰਨਤਾਰਨ ਤੋਂ ਗੁਰਨਾਮ ਸਿੰਘ ਬੋਲਦਾ ਜੀ
0: ਜੀ ਗੁਰਨਾਮ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਕਾਲ ਅਟੈਂਡ ਕੀਤੀ ਆ ਜੀ
0: ਹਾਂਜੀ ਅੱਜ ਦੀ ਫਰਮਾਇਸ਼ ਦੱਸ ਦਿਓ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ
1: ਫਿਲਮ ਆ ਜੀ ਸੂਰਜ ਔਰ ਚੰਦਾ
0: ਜੀ
1: ਤੇ ਗੀਤ ਦਾ ਬੋਲਾ ਜੀ ਤੇਰੇ ਨਾਮ ਕਾ ਦੀਵਾਨਾ ਤੇਰੇ ਘਰ ਕੋ ਢੂੰਡਤਾ
0: ਤੇ ਲਓ ਜੀ ਸੁਣੋ ਫਿਰ ਆਪਣੀ ਖੂਬਸੂਰਤ ਇਸ ਫਰਮਾਇਸ਼ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ
1: ਥੈਂਕ ਯੂ ਜੀ

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਵਧਦੇ ਜੀ ਹੁਣ ਵਟਸਐਪ ਰਾਹੀਂ ਜਿਹੜੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚੀਆਂ ਨੇ ਉਹਨਾਂ ਵੱਲ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ, ਕੀਰਤੀ, ਸਿੱਧਕ, ਪ੍ਰਿਆਂਸ਼ੀ ਅਤੇ ਇਹਨਾਂ ਦਾ ਪੂਰਾ ਹੀ ਵਰਮਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਦਮਾ ਟਾਕਿਸ ਨੇਪਾਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਆਸ਼ਵਿਨ, ਮੰਗਲਾਬੈਨ ਅਤੇ ਰਾਜਿੰਦਰ ਜੀ ਸ਼ਾਹ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਝਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵੀਰੇਨ, ਮਨਕੀਰਤ ਅਤੇ ਮਨਰਾਜ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਗੰਜਦੁੜਵਾਰਾ ਤੋਂ ਸ਼ਮਸੂਲ, ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਨਨਿਓਲਾ, ਅੰਬਾਲਾ ਤੋਂ ਮਹਿੰਦਰ ਗੋਇਰਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸੀਮੂ ਅਤੇ ਇਹਨਾਂ ਦੇ ਪੂਰਾ ਹੀ ਰੋਇਲ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਹੇ ਜੀ। ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਆਹੁਣ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਫਿਲਮ ਕੁਦਰਤ ਦਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਫਰਮਾਇਸ਼ ਹੀ ਸਿਲਸਿਲਾ ਜਾਰੀ ਹੈ ਜੀ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਕਾਲਰ, ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਕਿ ਇਹਨਾਂ ਦੀ ਕਿਹੜੀ ਫਰਮਾਇਸ਼ ਹੈ ਜਾਣਦੇ ਹਾਂ। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਪਰਿਚੈ ਦਿਓ।
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਸੋਮ ਦੱਤ ਜੀ, ਸਵਾਗਤ ਕਰਦੇ ਹਾਂ ਪਹਿਲਾਂ ਤਾਂ ਪ੍ਰੋਗਰਾਮ 'ਚ।
1: ਬਹੁਤ ਬਹੁਤ ਧੰਨਵਾਦ ਭੈਣ ਜੀ।
0: ਹਾਂਜੀ, ਤੇ ਪੁੱਛਦੇ ਹਾਂ ਜੀ, ਤੁਹਾਡੀ ਅੱਜ ਦੀ ਫਰਮਾਇਸ਼ ਕਿਹੜੀ ਹੈ ਪ੍ਰੋਗਰਾਮ 'ਚ?
1: ਦੇਖੋ, ਤੁਹਾਡੇ ਚੈਨਲ 'ਚ ਉਹਨਾਂ ਨਾਲ ਸਾਰੇ ਗੀਤ ਬਹੁਤ ਵਧੀਆ ਨੇ ਜੀ, ਪਰ ਅੱਜ ਆਪਾਂ ਸੁਣਾਂਗੇ ਜਿਹੜਾ ਗੀਤ ਹੈ ਸ਼ੋਲੇ ਫਿਲਮ ਦਾ ਗੀਤ ਹੈ ਜੀ।
0: ਜੀ,
1: ਕੋਈ ਹਸੀਨਾ ਜਬ ਰੂਠ ਜਾਤੀ ਹੈ ਤੋ।
0: ਅੱਛਾ,
1: ਹੋਰ ਵੀ ਹਸੀਨ ਹੋ ਜਾਤੀ ਹੈ।
0: ਇਹ ਤਾਂ ਮਤਲਬ ਕਿ ਤੁਸੀਂ ਰੁੱਠੇ ਹੋਏ ਜਿਹੜੇ ਸੱਜਣ ਨੇ ਉਹਨਾਂ ਨੂੰ ਮਨਾਉਣਾ ਚਾਹੁੰਦੇ ਹੋ ਗੀਤ ਦੇ ਜ਼ਰੀਏ?
1: ਜਿਹੜੇ ਗੀਤ ਸੁਣਦੇ ਆ ਇੱਕ ਸਿਰਫ ਫੀਲਿੰਗ ਹੀ ਹੁੰਦੀ ਹੈ ਜੀ ਬੰਦੇ ਦੀ।
0: ਬਿਲਕੁਲ ਜੀ ਬਿਲਕੁਲ,
1: ਬਾਕੀ ਤਾਂ ਸਭ ਕੁਝ ਆਪਣੇ ਨਾਲ ਮੰਨੇ ਹੀ ਹੁੰਦੇ ਨੇ।
0: ਚਲੋ, ਬਹੁਤ ਵਧੀਆ,
1: ਰੁੱਸ ਨਹੀਂ ਸਕਦੇ ਆਪਣੇ ਨਾਲ।
0: ਜੀ ਜੀ ਜੀ, ਲਓ ਜੀ ਫਿਰ ਕਰੋ ਤੁਸੀਂ ਇਸ ਗੀਤ ਨੂੰ ਇੰਜੋਏ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਦੇ ਲਈ।

0: ਤੁਹਾਡੀ ਫਰਮਾਇਸ਼ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ। ਗੱਲਬਾਤ ਕਰਦੇ ਹਾਂ, ਕਾਲਰ ਜੁੜੇ ਨੇ ਸਾਡੇ ਨਾਲ, ਪ੍ਰੋਗਰਾਮ 'ਚ ਸਵਾਗਤ ਹੈ ਜੀ।
1: ਹੈਲੋ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜੇ ਨੇ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਪ੍ਰੋਗਰਾਮ 'ਚ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ
1: ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਗਿਆਨ ਸਿੰਘ ਪਿੰਡ ਕੋਠੇ ਮਹਿਲ ਦੌੜੀ ਖਾਨਾ ਤੋਂ ਬੋਲਦਾ ਜੀ
0: ਹਾਂਜੀ ਗਿਆਨ ਸਿੰਘ ਜੀ ਆਪਣਾ ਪਰਿਚੈ ਦਿਓ ਜੀ ਇਸ ਤੋਂ ਇਲਾਵਾ ਕੀ ਕੰਮ ਕਾਰ ਕਰਦੇ ਹੋ
1: ਕੰਮ ਕਾਰ ਮਿੱਤਰੀ ਹੀ ਹਾਂ ਜੀ ਮੈਂ ਜੀ 12ਵੀਂ ਪੜ੍ਹਦਾ ਜੀ
0: ਅੱਛਾ ਜੀ ਤੇ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਨੇ ਰੇਡੀਓ ਤੇ
1: ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਲੱਗਦੇ ਜੀ
0: ਅੱਛਾ ਜੀ ਅਕਸਰ ਫੋਨ ਕਰਦੇ ਹੋ
1: ਗਰਮੀ ਪੈ ਰਹੀ ਆ ਸਦੀ ਗਰਮੀ ਬਾਲੀ ਪੈ ਰਹੀ ਹੈ ਮੈਡਮ
0: ਜੀ ਗਰਮੀ ਬਹੁਤ ਪੈ ਰਹੀ ਹੈ ਤੇ ਗਰਮੀ ਤੋਂ ਬਚਾਅ ਵੀ ਆਪਣੇ ਹੱਥ 'ਚ ਹੈ ਜ਼ਿਆਦਾ ਗਰਮੀ 'ਚ ਬਾਹਰ ਨਾ ਨਿਕਲੋ
1: ਹਾਂਜੀ
0: ਜ਼ਿਆਦਾ ਗਰਮੀ ਵਿੱਚ ਘਰੋਂ ਬਾਹਰ ਨਾ ਜਾਓ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਜੀ
1: ਪਾਣੀ ਪੀਂਦੇ
0: ਜੀ ਜੀ ਤੇ ਅੱਜ ਦੀ ਫਰਮਾਇਸ਼ ਦੱਸ ਦਿਓ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਪ੍ਰੋਗਰਾਮ 'ਚ
1: ਲਾਡ ਸਾਹਿਬ ਫਿਲਮ ਦਾ ਗਾਣਾ ਸੁਣਾਇਆ ਪੂਰਾ ਜੀ
0: ਗੀਤ ਕਿਹੜਾ ਹੈ ਸਰ
1: ਸਵੇਰੇ ਵਾਲੀ ਗੱਡੀ
0: ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਇਹ ਖੂਬਸੂਰਤ ਗੀਤ ਬਹੁਤ ਜੀ ਜੀ ਜੀ ਪੂਰਾ ਗੀਤ ਸੁਣਵਾਵਾਂਗੇ ਤੁਹਾਨੂੰ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਪਹਾੜਗੰਜ ਮੁਲਤਾਨੀ ਢਾਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਤੇ ਮਧੂ ਨਾਇਕ। ਸ਼ੇਰਵਾਨੀ ਗੋਇੰਦੁਲਵਾਲਾ ਉੱਤਰ ਪ੍ਰਦੇਸ਼ ਤੋਂ ਸਾਨੂੰ ਫਰਮਾਇਸ਼ ਭੇਜੀ ਹੈ। ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਨਵਰ, ਲੁਬਨਾ ਅੰਸਾਰੀ, ਆਲੀਆ ਅੰਸਾਰੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ। ਸਹਾਵਰ ਰੋਡ ਗੋਇੰਦੁੰਡਵਾੜਾ ਤੋਂ ਹੀ ਸਾਨੂੰ ਫਰਮਾਇਸ਼ ਭੇਜੀ ਹੈ ਮੁਹੰਮਦ ਉਸਮਾਨ ਅੰਸਾਰੀ ਅਤੇ ਮੁਹੰਮਦ ਕਲੀਮ ਅੰਸਾਰੀ, ਸ਼ਾਮਸੂਲ, ਕਮਰ ਰਾਹੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ। ਕਸਬਾ ਚਿਲਕਾਨਾ ਤੋਂ ਨਦੀਮ ਅੰਸਾਰੀ, ਆਇਸ਼ਾ, ਅਜ਼ੀਮ, ਆਲੀਆ, ਅਰਹਮ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਜਗਜੀਤ ਸਿੰਘ ਪੱਟੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਗੀਤ ਨੂੰ ਦੀ ਸੁਣਨ ਲਈ ਸਾਨੂੰ ਕੋਈ ਫਰਮਾਇਸ਼ ਪਹੁੰਚੀ ਹੈ ਜੀ, ਫਰਮਾਇਸ਼ ਪੂਰੀ ਕਰਾਂਗੇ। ਫਰਮਾਇਸ਼ ਭੇਜਣ ਵਾਲੇ ਨੇ MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਖੁਰਾਨਾ ਅਤੇ SK ਪੱਪੀ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਇਸਰਾਰ, ਨਰਗਿਸ ਖਾਤੂਨ ਅਤੇ ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਮੁਰਾਦਾਬਾਦ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ, ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਰਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਤਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲੀਆ, ਆਯਾਨ ਬਾਬੂ, ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਵਿਸ਼ਾਲ, ਸ਼ਾਲਨੀ ਟਿਵਾਂਸ਼ੀ, ਜਨਕਪੁਰੀ, ਸਹਾਰਨਪੁਰ ਤੋਂ ਜੌਨ ਡਿਕੇਸਟਰੋ, ਰੋਜ਼ੀ ਪਰਲ ਅਤੇ ਵਿਲੀਅਸ ਡੇਕੇਸਟਰੋ। ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਕੌਰ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੰਗਲ ਜਨਾਗਲ ਰਾਹੀ ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ ਜਨਾਗਲ, ਇੰਦੂ, ਡਾਕਟਰ ਸੁਨੀਲ ਜਨਾਗਲ ਇਹ ਸਾਨੂੰ ਪਤਰੋੜਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਮੁਹੱਲਾ ਫਤਿਹਗੜ੍ਹ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, BK ਪੁਰੀ, ਕੈਲਾਸ਼ਪੁਰੀ, ਨੀਲਮ, ਰਮਾ, ਪਾਲੀ, ਸੁਨਿਲ ਪਾਠਕ, VK ਪੁਰੀ ਅਤੇ ਵਿਨੋਦਪੁਰੀ। ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮਨੀ, ਵਿੱਕੀ, ਵਿਸ਼ਾਲ, ਪੁਸ਼ਪਿੰਦਰ ਇਹ ਸਾਨੂੰ ਦੌਲਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ।

ਪਿੰਡ ਕੁੜਿਆਣਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਗੁਰਸ਼ਬਦ ਜੀਤ ਕੁੜਿਆਣਾ ਅਤੇ ਇਹਨਾਂ ਦਾ ਪੂਰਾ ਹੀ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ ਤੋਂ ਕੁਲਵੰਤ ਸਿੰਘ ਮਲੋਟ ਤੋਂ ਸਾਨੂੰ ਫਰਮਾਇਸ਼ ਭੇਜੇ ਨੇ। ਆਹ ਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼। ਮੁਹੰਮਦ ਰਫ਼ੀ ਦੀ ਆਵਾਜ਼ 'ਚ ਇਹ ਗੀਤ ਫਿਲਮ ਬਗਾਵਤ 'ਚੋਂ।

0: ਇੱਕ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜੀਟੀ ਰੋਡ ਦੇ ਉੱਤੇ
1: ਕਿਆ ਬਾਤ ਹੈ, ਕਿਆ ਬਾਤ ਹੈ ਜੀ। ਬਾਕੀ ਜੀ ਟੀ ਰੋਡ ਦੇ ਉੱਤੇ ਨਾਂ ਤਾਂ ਲਿਖਣਗੇ ਸਰਦੂਲ ਜੀ, ਅਤੇ ਸਾਡੇ ਦਿਲਾਂ ਦੇ ਉੱਤੇ ਨਾਮ ਸਾਡੇ ਸਰੋਤਿਆਂ ਦੇ ਲਿਖੇ ਹੋਏ ਨੇ, ਅਤੇ ਸਾਡੇ ਸਰੋਤੇ ਸਾਨੂੰ ਬਹੁਤ ਸਾਡੇ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਨੇ, ਅਤੇ ਪੂਰੇ 1 ਵਜੇ ਤੱਕ ਜੁੜੇ ਰਹਿੰਦੇ ਨੇ ਸਾਡੇ ਨਾਲ, 1 ਵਜੇ ਤੱਕ ਕੀ ਬਲਕਿ ਸਵੇਰ ਤੱਕ ਸਾਰੇ ਜੁੜੇ ਰਹਿੰਦੇ ਨੇ, ਅਤੇ ਹੁਣ ਵੀ ਸਾਡੇ ਨਾਲ ਸਾਡੇ ਅੱਜ ਦੇ ਪਹਿਲੇ ਕਾਲਰ ਦੋਸਤ ਜੁੜ ਚੁੱਕੇ ਨੇ, ਅਤੇ ਆਓ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ
2: ਸ਼ਰਮਾ ਜੀ, ਨਮਸਕਾਰ।
1: ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
2: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੌਰ।
1: ਮਹੇਸ਼ ਜੀ, ਬਹੁਤ ਬਹੁਤ ਸਵਾਗਤ ਹੈ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ।
2: ਧੰਨਵਾਦ ਜੀ।
1: ਹੋਰ ਸੁਣਾਓ ਜੀ, ਸਭ ਤੋਂ ਪਹਿਲਾਂ ਤਾਂ ਗਰਮੀ ਦਾ ਹਾਲ ਦੱਸੋ ਕਿੱਦਾਂ ਤੁਹਾਡੇ ਵਾਲੇ ਪਾਸੇ?
2: ਗਰਮੀ ਬਹੁਤ, ਅੱਜ ਤਾਂ ਅੱਤਦੀ ਆ ਜੀ।
1: ਆਹਾ, ਕਿਆ ਬਾਤ ਹੈ। ਵੈਸੇ ਜਿੱਦਣ ਗਰਮੀ ਜ਼ਿਆਦਾ ਪੈਂਦੀ ਹੁੰਦੀ ਹੈ, ਕਹਿੰਦੇ ਨੇ ਵੀ ਅਗਲੇ ਦਿਨ ਮੀਂਹ ਵੀ ਪੈ ਹੀ ਜਾਂਦਾ ਹੁੰਦਾ 1-2 ਦਿਨ ਤੱਕ।
2: ਸੰਭਾਵਨਾ ਤਾਂ ਹੈਗੀ ਹੈ ਜੀ।
1: ਚਲੋ ਫਿਰ, ਮੀਂਹ ਤਾਂ ਜਦੋਂ ਪਏਗਾ ਪਏਗਾ, ਆਪਾਂ ਫਿਰ ਗੀਤਾਂ ਦੇ ਜ਼ਰੀਏ ਠੰਡ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਏ?
2: ਸ਼ਾਜੀਆ ਮਨਜ਼ੂਰ ਆ ਜੀ, ਮੈਂ ਨੀਲ ਕਹਾਂ ਨੀਲ ਦਾ, ਮੇਰਾ ਤਨ ਮਨ ਨੀਲੋ ਨੀਲ।
1: ਅੱਛਾ ਜੀ, ਲਓ ਜੀ ਫਿਰ ਤੁਹਾਨੂੰ ਅਸੀਂ ਇਹ ਤੁਹਾਡੀ ਫਰਮਾਇਸ਼ 'ਤੇ ਗੀਤ ਪੇਸ਼ ਕਰਦੇ ਹਾਂ। ਧੰਨਵਾਦ ਕਾਲ ਕਰਨ ਦੇ ਲਈ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਸਾਡੇ ਵੇਲੇ ਸਾਡੇ ਅਗਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ ਅਤੇ ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ ਅਤੇ ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸੋਮ ਦੱਤ ਬੋਲਦਾ ਜੀ, ਮੈਸ ਗੇਟ ਨਾਭੇ ਤੋਂ ਜੀ।
0: ਸੋਮ ਦੱਤ ਜੀ, ਬਹੁਤ ਬਹੁਤ ਸਵਾਗਤ ਹੈ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ।
1: ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ ਦੱਸੋ ਜੀ, ਫਿਰ ਕਿਹੜਾ ਗੀਤ ਸੁਣਾਈਏ?
1: ਅੱਜ ਆਪਾਂ ਗੀਤ ਸੁਣਾਂਗੇ ਜੀ ਗੁਰਦਾਸ ਮਾਨ ਜੀ ਦਾ ਗੀਤ ਹੈ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ। ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ ਜੀ।
0: ਮੈਂ ਕਿਹਾ ਅੱਜ ਕੱਲ ਵੀ ਜੂਨ ਦੇ ਮਹੀਨੇ ਵਿੱਚ ਵੀ
1: ਬਿਲਕੁਲ ਜੀ ਬਿਲਕੁਲ, ਜਿਹੜੇ ਸੱਜਣ ਹੁੰਦੇ ਨੇ ਜਾਣ ਤੋਂ ਪਿਆਰੇ ਹੁੰਦੇ ਨੇ, ਹਰ ਇੱਕ ਚੀਜ਼ ਵਧੀਆ ਲੱਗਦੀ ਹੁੰਦੀ ਹੈ ਜੀ।
0: ਕੀ ਬਾਤ ਹੈ, ਭਾਵੇਂ ਲੂ ਲੱਗ ਜੇ ਪਰ ਦੁਪਹਿਰ ਸੱਜਣਾ ਦੇ ਪਿੰਡ ਦੀ ਚੰਗੀ ਲੱਗਦੀ ਲੱਗਦੀ ਆ।
1: ਬਿਲਕੁਲ ਜੀ ਬਿਲਕੁਲ, ਜਿਹੜੇ ਲੋਕ ਅੱਜ ਧੁੱਪ ਤੋਂ ਡਰ ਰਹੇ ਨੇ ਫਿਰ ਸਰਦੀ ਚੋਂ ਹੀ ਧੁੱਪ ਤੇ ਲਵੇ ਜਾਣਗੇ ਜੀ। ਹਰ ਇੱਕ ਮੌਸਮ ਦਾ ਮਜ਼ਾ ਲੈਣਾ ਚਾਹੀਦਾ ਜੀ।
0: ਕੀ ਬਾਤ ਹੈ, ਕੀ ਬਾਤ ਹੈ, ਬਿਲਕੁਲ ਠੀਕ ਹੈ ਜੀ। ਰੁੱਤ ਰੁੱਤ ਦਾ ਮੇਵਾ ਕਿਹਾ ਜਾਂਦਾ।
1: ਫੇਰ ਆਪਾਂ ਕਹਿੰਦੇ ਅੱਜ ਧੁੱਪ ਨੀ ਆ ਰਹੀ, ਅੱਜ ਧੁੱਪ ਨੀ ਆ ਰਹੀ ਜੀ। ਜਿਹੜੇ ਮਾੜੇ ਦਿਨ ਹੁੰਦੇ ਨੇ ਨਾ, ਉਹ ਥੋੜੇ ਜਿਹੇ ਕੱਢਣੇ ਵੀ ਔਖੇ ਹੋ ਜਾਂਦੇ ਨੇ, ਚੰਗੇ ਦਿਨ ਜਦੋਂ ਹਰੇਕ ਬੰਦਾ ਭੰਗੜਾ ਪਾ ਲੈਂਦਾ ਜੀ।
0: ਬਿਲਕੁਲ ਬਿਲਕੁਲ ਜੀ, ਕੀ ਬਾਤ ਹੈ, ਕੀ ਬਾਤ ਹੈ,
1: ਸਾਰਾ ਕੁਝ ਮੰਨਣਾ ਚਾਹੀਦਾ ਜੀ ਜੋ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਜੀ।
0: ਬਿਲਕੁਲ ਜੀ ਬਿਲਕੁਲ ਜੀ, ਧੰਨਵਾਦ ਜੀ ਕਾਲ ਕਰਨ ਦੇ ਲਈ,
1: ਬਹੁਤ ਬਹੁਤ ਧੰਨਵਾਦ ਸਰ ਜੀ।
0: ਤੇ ਲਓ ਜੀ ਫਿਰ ਇੰਜੋਏ ਕਰਦੇ ਹਾਂ ਗੀਤ।

0: क्या बात है जी, क्या बात है। वे सजना ते सजनी साढ़े वेड़े आए खड़े ने। आओ गलबात करते हैं उन्होंने, देखते हैं किहड़े सजन आए ने। हैलो,
1: हेलो, सत श्री अकाल सर जी।
0: सत श्री अकाल जी, कौन बोल रहे हैं ते किहड़ी जगह?
1: सर जी मैं राजू बोल रहा जी, चंडीगढ़।
0: क्या बात है राजू जी, बहुत बहुत स्वागत है, पूरे ढोल ढमके दे नाल स्वागत है।
1: धन्यवाद सर जी, तुहाडा वी स्वागत।
0: ਹੋਰ ਠੀਕ ਠਾਕ ਜੀ?
1: ਹੋਰ ਜੀ ਬਹੁਤ ਵਧੀਆ ਨੇ, ਗਰਮੀ ਬਹੁਤ।
0: ਆਹਾ ਹਾ, ਗਰਮੀ ਨੇ ਤਾਂ ਵਾਕਏ ਵੱਟ ਕੱਢੇ ਪਏ ਆ, ਜਿੱਧਰ ਦੇਖਦੇ ਆ ਗਰਮੀ ਹੈ ਹੀ ਹੈ।
1: ਹਾਏ ਗਰਮੀ, ਹਾਏ ਗਰਮੀ।
0: ਚਲੋ ਗਰਮੀ ਵੀ ਰੁੱਤ ਰੁੱਤ ਦਾ ਮੇਵਾ।
1: ਹਾਂਜੀ ਹਾਂਜੀ,
0: ਤੇ ਇਹ ਤਾਂ ਸਾਨੂੰ ਹੁਣ ਝੱਲਣਾ ਹੀ ਪੈਣਾ।
1: ਹਾਂਜੀ,
0: ਹੋਰ ਸੁਣਾਓ?
1: ਬਹੁਤ ਵਧੀਆ ਨੇ ਸਰ ਜੀ।
0: ਦੱਸੋ ਫੇਰ ਕਿਹੜਾ ਗੀਤ ਸੁਣਾਈਏ ਜੀ?
1: ਬੱਬੂ ਮਾਨ ਦਾ ਗੀਤ ਸੁਣਨਾ ਜੀ, ਸੌਣ ਦੀ ਝੜੀ।
0: ਆਹਾ ਹਾ, ਚਲੋ ਸੌਣ ਵਾਲੇ ਭਾਵੇਂ ਦੂਰ ਹੀ ਆ, ਤੇ ਗਾਣਾ ਸੁਣ ਕੇ ਚਲੋ ਮਾੜੀਆਂ ਮੋਟੀਆਂ ਦੇਖ ਲਾਂਗੇ ਵੀ ਕਿਨਮਿਨ ਕਿਨਮਿਨ ਹੋਣ ਲੱਗ ਪਈ ਆ ਸਾਡੇ ਉੱਤੇ,
1: ਠੀਕ ਹੈ ਨਾ?
0: ਤੇ ਗੀਤਾਂ ਦੇ ਜ਼ਰੀਏ ਠੰਡ ਪਾ ਦਿੰਦੇ ਹਾਂ।
1: ਹਾਂਜੀ ਹਾਂ,
0: ਤੇ ਲਓ ਜੀ ਫਿਰ ਇੰਜੋਏ ਕਰਦੇ ਹਾਂ ਗੀਤ।
1: ਧੰਨਵਾਦ।

0: ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਜੀ ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਦੀ ਵੈਬਸਾਈਟ ਮੰਗੂ ਸੀ ਜਲੰਧਰ ਸਰ ਜੀ।
0: ਸੋ ਬਿੱਟੂ ਜੀ ਬਹੁਤ ਬਹੁਤ ਸਵਾਗਤ ਹੈ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਮੇਰਾ ਜੀ, ਢੋਲ ਵਜਾਇਆ ਬਹੁਤ ਵਧੀਆ ਲੱਗਾ।
0: ਧੰਨਵਾਦ ਜੀ। ਤੇ ਦੱਸੋ ਬਿੱਟੂ ਜੀ ਫਿਰ ਕਿਹੜਾ ਗੀਤ ਸੁਣਾਈਏ?
1: ਸਿਰਿੰਦਰ ਸਿਰਿੰਦਰ ਕੋਹਲੀ ਦਾ ਗਾਣਾ ਜੀ, ਦਿਲ ਦੇ ਵਿੱਚ ਵਸਾਇਆ ਜੀ ਪਰਚੂ ਕੀ ਗੱਲ, ਪਲਕਾਂ ਵਿੱਚ ਬਿਠਾਇਆ ਜੀ ਪਰਚੂ।
0: ਕੀ ਬਾਤ ਹੈ, ਕੀ ਬਾਤ ਹੈ। ਤੇ ਜ਼ਰੂਰ ਜੀ ਲੋ ਇੰਜੋਏ ਕਰਦੇ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਸਾਡੇ ਵੀਰੇ ਸਾਡੇ ਅਗਲੇ ਕਾਲ ਦੋਸਤ ਵੀ ਪਹੁੰਚ ਚੁੱਕੇ ਨੇ ਅਤੇ ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ,
0: ਨਮਸਕਾਰ ਜੀ।

0: हेलो,
1: हेलो, नमस्कार सर जी। सुखबीर
0: नमस्कार जी। कौन बोल रहे हैं? केड़ी जगह तो बोल रहे हैं?
1: सिंह छाजली बोलता है संगरूर वालों।
0: सो छाजली जी, बहुत बहुत स्वागत है, पूरे ढोल ढमक्के दे नाल स्वागत है। बस भंगड़ा पा दियो।
1: जरूर वाह जी वाह, बहुत वधिया ढोल बजाने तुसीं जी।
0: धन्यवाद जी। हो ठीक ठाक हो?
1: हाँ ठीक है जी, कम दे बागे जी थक्के ਸੋਚੇ ਵਾਸਤੇ ਕੱਚੇ ਟਾਈਮ।
0: ਹਾਂ ਜੀ ਹਾਂ ਜੀ। ਤੇ ਉੱਥੇ ਗਰਮੀ ਦਾ ਕੀ ਹਾਲ ਚਾਲ ਹੈ ਤੁਹਾਡੇ ਵਾਲੇ ਪਾਸੇ?
1: ਗਰਮੀ ਤਾਂ ਸਰ ਬਹੁਤ ਜ਼ਿਆਦਾ, ਬਸਾਂ ਦੇ ਹਰੀ ਲਾ ਗਏ, ਚੱਕਰ ਆਉਂਦੇ ਨੇ। ਇੰਨੀ ਜ਼ਿਆਦਾ ਗਰਮੀ ਹੋ ਰਹੀ ਹੈ ਸਰੂਪ ਜ਼ਿਲ੍ਹੇ ਦੇ ਵਿੱਚ, ਪੁੱਛੋ ਨਾ ਜੀ।
0: ਨਹੀਂ, ਸਾਰੇ ਪਾਸੇ ਇਹੀ ਹਾਲ ਆ।
1: ਚਲਦੇ ਤਾਂ ਆਪਾਂ ਨਾਲ ਗੱਲ ਕੀਤੀ ਸੀ ਮੈਡਮ ਨਾਲ, ਠੰਡ ਇੱਧਰ ਤਾਂ, ਕਹਿੰਦੀ ਮੀਂਹ ਪੈ ਗਿਆ।
0: ਹਾਂ ਪਹਿਲਾਂ ਪੈ ਗਿਆ ਸੀ ਮੀਂਹ, ਹੁਣ ਨਹੀਂ। ਫਿਰ ਦੱਸ। ਹਾਂ ਜੀ ਹਾਂ ਜੀ, ਦੱਸੋ ਕਿਹੜਾ ਗੀਤ ਸੁਣਾਈਏ
1: ਸਰ ਜੀ? ਪੂਜਾ ਦਾ ਗਾਣਾ ਲਾਵੇ ਜੀ।
0: ਲਓ ਜੀ, ਤੁਹਾਨੂੰ ਹੁਣ ਸੁਣਾਉਂਦੇ।

0: क्या बात है जी, क्या बात है। ते हेलो,
1: हेलो, नमस्कार कमल शर्मा।
0: हाँ जी नमस्कार जी, कौन बोल रहे हैं, केड़ी जगह तो बोल रहे हैं।
1: श्री गुरु रविदास नाल
0: सो बहुत बहुत स्वागत रसगनिया जी, बहुत बहुत स्वागत, पूरे ढोल ढमक्के दे नाल स्वागत है।
1: ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਕਮਲ ਸ਼ਰਮਾ ਜੀ, ਸਾਡੀ ਗੱਲ ਅਟੈਂਡ ਕਰਨ ਵਾਸਤੇ ਜੀ।
0: ਧੰਨਵਾਦ ਜੀ। ਇੱਥੇ ਫਿਰ ਗਰਮੀ ਇੰਜੋਏ ਕਰ ਰਹੇ ਹੋ ਪੂਰੀ?
1: ਹਾਂ ਗਰਮੀ ਤਾਂ ਫਿਰ ਮੈਂ ਕਹਿੰਦਾ ਪੂਰੇ ਯੋਵਨ 'ਤੇ ਹੈ ਜੀ।
0: ਹਾਂ ਬਿਲਕੁਲ ਜੀ ਬਿਲਕੁਲ।

0: ਮੈਂ ਗਰਮੀ ਦਾ ਪੁੱਛੋ ਹੀ ਨਾ ਜੀ,
1: ਸਾਰਿਆਂ ਦੇ ਵਾਟੀ ਕੱਢੇ ਪਏ
0: ਵਾਟਰ ਕੜਿੱਲਾ ਕੱਢਦੀਆਂ ਗਰਮੀ ਦੇ।
1: ਬਿਲਕੁਲ ਜੀ ਕੜਿੱਲਾ। ਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਏ?
0: ਗੀਤ ਫਿਰ ਅੱਜ ਸੁਣਾ ਦੋ ਜਗਮੋਹਨ ਕੌਰ ਜੀ ਦਾ ਬਾਪੂ ਵੀ ਅੱਡ ਹੁੰਦੀ ਹੈ। ਪਹਿਲਾਂ ਤਾਂ ਕੁੜੀ ਕਹਿੰਦੀ ਹੁੰਦੀ ਸੀ ਨਾ ਬਾਪੂ ਅੱਡ ਹੁੰਦੀ ਹੈ, ਅੱਜ ਕੱਲ੍ਹ ਪਿਓ ਮੁੰਡੇ ਨੂੰ ਕਹਿੰਦੇ ਹੈ ਅੱਡ ਹੋ ਜਾਵੇ ਕਨੈਕਸ਼ਨ। ਇੱਕ ਤਾਂ ਆਪਣੇ ਗੈਸ ਕਨੈਕਸ਼ਨ ਲੈਣਾ ਪਊਗਾ, ਹਾਂਜੀ ਇੱਕ ਏਸੀ ਲਾਉਣਾ ਪਊਗਾ।
1: ਬਿਲਕੁਲ ਹਾਂਜੀ ਬਿਲਕੁਲ। ਤੇ ਲਓ ਜੀ ਫਿਰ ਸੁਣਦੇ ਹਾਂ ਗੀਤ, ਇੰਜੋਏ ਕਰਦੇ ਹਾਂ ਗੀਤ। ਧੰਨਵਾਦ।

0: ਹੈਲੋ
1: ਕਮਲ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਦੇਸ਼ ਰਾਜ ਡਰਾਈਵਰ ਤਹਿਸੀਲ ਢੋਆਣਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਤੋਂ।
0: ਡਰਾਈਵਰ ਸਾਹਿਬ ਆਪਣੇ ਨਾ ਰੇਡੀਓ ਸੈੱਟ ਦੀ ਆਵਾਜ਼ ਬੰਦ ਕਰ ਲਓ ਜਾਂ ਉੱਤੋਂ ਪਰੇ ਹੋ ਜਾਓ ਥੋੜ੍ਹਾ ਜਿਹਾ।
1: ਲਓ

0: ਜੀ ਕਰਤੀ ਜੀ।
1: ਸੋ ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ
0: ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ।
1: ਹੋਰ ਗਰਮੀ ਦੇ ਉੱਤੇ ਅਸੀਂ ਗੱਲ ਕਰਦੇ ਪਏ ਆ, ਫਿਰ ਤੁਹਾਡੇ ਵਾਲੇ ਪਾਸੇ ਟੁਹਾਣੇ ਵਾਲੇ ਪਾਸੇ ਗਰਮੀ ਕਿੱਦਾਂ?
0: ਸਾਡੇ ਵਾਲੇ ਪਾਸੇ ਤਾਂ ਜੀ ਠੰਡ ਪੈ ਰਹੀ ਹੈ ਜਮਾਂ।
1: ਅੱਛਾ, ਚਲੋ ਤੇ ਸਾਰਿਆਂ ਨੂੰ ਤੁਹਾਡੇ ਵਾਲੇ ਪਾਸੇ ਭੇਜ ਦਿੰਦੇ ਹਾਂ ਛੁੱਟੀਆਂ ਕੱਟਣ।
0: ਹਾਂ ਭੇਜ ਦੋ।
1: ਦੱਸੋ ਕਿਹੜਾ ਗੀਤ ਸੁਣਾਈਏ?
0: ਹਰਭਜਨ ਮਾਨ ਦਾ ਲਾ ਲਓ।
1: ਦੱਸੋ ਕਿਹੜਾ?
0: ਹੁਸਨ ਜਵਾਨੀ ਮੰਨ ਲਓ ਮਾਰ।
1: ਇਹ ਤੇਰੀ ਮਤਵਾਲੀ ਚਾਲ।
0: ਮਤਵਾਲੀ ਚਾਲ, ਹਾਂ।
1: ਕੀ ਬਾਤ ਹੈ। ਤੇ ਲਓ ਜੀ ਫਿਰ ਇੰਜੋਏ ਕਰਦੇ ਹਾਂ ਗੀਤ।
0: ਧੰਨਵਾਦ ਜੀ।
1: ਸੋ ਦੋਸਤੋ, ਤੁਸੀਂ ਵੀ ਸਾਡੇ ਵਿਹੜੇ ਕਾਲ ਕਰ ਸਕਦੇ ਹੋ ਔਰ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਔਰ ਆਪਣੇ ਫਰਮਾਇਸ਼ੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲੋਂ ਲਗਵਾ ਸਕਦੇ ਹੋ। ਸਾਡਾ ਨੰਬਰ ਹੈ 01823241। ਤੇ ਆਓ ਫਿਰ ਇੰਜੋਏ ਕਰਦੇ ਹਾਂ ਗੀਤ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਅਤੇ ਸਾਡੇ ਵਿਹੜੇ ਸਾਡੇ ਅੱਜ ਦੇ ਅਗਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ, ਉਹ ਰਾਬਤਾ ਕਾਇਮ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਜੀ।
0: ਹਾਂਜੀ, ਨਮਸਕਾਰ ਜੀ, ਹੋਰ ਕੀ ਹਾਲ ਚਾਲ ਨੇ ਜੀ? ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ? ਤਸੀਮ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ ਤੁਹਾਡਾ। ਹੋਰ ਤਸੀਮ ਜੀ, ਕਿਹੜਾ ਗੀਤ ਸੁਣਾ ਦਈਏ ਫਿਰ ਤੁਹਾਨੂੰ?
1: ਸਾਬਰਕੋਟੀ ਸੁਣਾ ਦੇ ਜੀ, ਕੋਈ ਵੀ ਗਾਣਾ।
0: ਜ਼ਰੂਰ ਇੰਜੋਏ ਕਰਦੇ ਹਾਂ ਜੀ ਸਾਬਰਕੋਟੀ ਹੁਣਾਂ ਦਾ ਗਾਇਆ ਗੀਤ, ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏਗਾ।

ਦੋਸਤੋ ਇਸ ਗੀਤ ਨਾਲ ਹੀ ਮੈਨੂੰ ਯਾਨੀ ਕਮਲ ਸ਼ਰਮਾ ਨੂੰ ਪ੍ਰੋਗਰਾਮ ਸੌਗਾਤ ਹੁਣ ਇੱਥੇ ਹੀ ਸਮੇਟਣ ਦੀ ਦਿਓ ਇਜਾਜ਼ਤ। ਧੰਨਵਾਦ, ਫਿਰ ਮਿਲਾਂਗੇ। ਤਦ ਤੱਕ ਲਈ ਰੱਬ ਰਾਖਾ। ਜੀ ਦੋਸਤੋ, ਹੁਣੇ ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਸੌਗਾਤ ਆਕਾਸ਼ਵਾਣੀ ਪੰਜਾਬ 'ਤੇ। ਹੁਣ ਤੁਸੀਂ ਸੁਣੋਗੇ ਪੰਜਾਬੀ ਮੈਲੋਡੀਅਸ ਗੀਤ।

ਤਿਆਗ ਭਗਤ ਕਬੀਰ ਜੀ ਅਜਿਹਾ ਨਾ ਕਰਨੇ ਦਾ ਕਾਰਨ ਸਮਝਾਉਂਦੇ ਨੇ ਕਿ ਜਿਵੇਂ ਬਾਸਨ ਕਾਰੋ ਭਾਵ ਕਾਲੇ ਭਾਂਡੇ ਨੂੰ ਛੋਹਣ ਨਾਲ ਹੀ ਕੁਝ ਦਾਗ ਸਾਡੇ ਕੱਪੜਿਆਂ ਜਾਂ ਸਰੀਰ 'ਤੇ ਆਉਣ ਲੱਗਦੇ ਨੇ, ਇਸੇ ਤਰ੍ਹਾਂ ਗੁਰੂ ਤੋਂ ਬੇਮੁਖਾਂ, ਬੇਗੁਰਿਆਂ ਜਾਂ ਸਾਕਤਾਂ ਦੀ ਸੁਹਬਤ ਜਾਂ ਸੰਗਤ ਕੀਤਿਆਂ ਗੁਰਮੁਖਾਂ ਦੀ ਪਵਿੱਤਰ ਆਤਮਾ 'ਤੇ ਬੇਮੁੱਖ ਮਲੀਨਤਾ ਦੇ ਦਾਗ ਲੱਗ ਜਾਂਦੇ ਨੇ। ਗੁਰਮੁਖ ਵਿਅਕਤੀ ਵੀ ਸਾਧ ਸੰਗਤ ਤੋਂ ਦੂਰ ਹੋ ਜਾਂਦਾ ਏ। ਗੁਰੂ ਪ੍ਰੀਤ ਦੀ ਰੂਹਾਨੀਅਤ ਵਿੱਚ ਵਿਘਨ ਆਉਣ ਪੈਂਦੇ ਨੇ। ਗੁਰੂ ਪਿਆਰਿਆਂ ਲਈ ਸਾਕਤ ਅਤੇ ਗੁਰਮੁਖ ਵਿੱਚ ਅੰਤਰ ਨੂੰ ਸਮਝ ਲੈਣਾ ਵੀ ਬਹੁਤ ਜ਼ਰੂਰੀ ਏ, ਕਿਉਂਕਿ ਗੁਰੂ ਸਾਹਿਬਾਨ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੇਕਾਂ ਵਾਰ ਸਾਕਤ ਦੇ ਔਗਣਾਂ ਅਤੇ ਸਾਕਤ ਦੇ ਸੰਗ ਕਰਨ ਨਾਲ ਉਪਜਣ ਵਾਲੇ ਵਿਕਾਰਾਂ ਦੀ ਨਿਸ਼ਾਨਦੇਹੀ ਕਰਵਾਈ ਏ। ਗੁਰਬਾਣੀ ਆਸ਼ੇ ਦੀ ਅਗੰਮੀ ਰੌਸ਼ਨੀ ਵਿੱਚ ਇਸ ਮਨੁੱਖਾ ਜਨਮ ਦਾ ਅੰਤਿਮ ਮਨੋਰਥ ਉਸ ਪ੍ਰਭੂ ਪ੍ਰੀਤਮ ਪਰਮਾਤਮਾ ਜੀ ਨਾਲ ਇੱਕਮਿਕ ਹੁੰਦਿਆਂ ਉਸੇ ਵਿੱਚ ਅਭੇਦ ਹੋ ਜਾਣਾ ਏ। ਹਉਮੈ ਗ੍ਰਸੇ ਗੁਰੂ ਪਿਆਰ ਅਤੇ ਗੁਰੂ ਬਖਸ਼ਿਸ਼ਾਂ ਤੋਂ ਸੱਖਣੇ ਸਾਕਤ ਮਨੁੱਖ ਆਪਣੇ ਹਉਮੈ ਧਾਰੀ ਚਾਲ ਚੱਲਣ ਅਤੇ ਸੁਭਾਅ ਦੇ ਚੱਲਦਿਆਂ ਗੁਰੂ ਲਿਵ ਤੋਂ ਦੂਰ ਹੁੰਦੇ ਨੇ ਅਤੇ ਆਪਣੀ ਆਤਮਿਕ ਮੌਤ ਵੱਲ ਲਗਾਤਾਰ ਵਧਦੇ ਰਹਿੰਦੇ ਨੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 13 ਉੱਪਰ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉ ਜਿਉ ਚਲਹਿ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹਿ ਸਿਰ ਡੰਡਾ ਹੈ। ਹੋਮੈ ਧਾਰੀ ਆਪਣੀ ਮੈਂ ਅਤੇ ਹੋਂ ਵਿੱਚ ਗ੍ਰਸਿਆ ਸਾਕਤ ਸਦਾ ਅੰਤਮ ਸੱਚ ਉਸ ਪ੍ਰਭੂ ਪ੍ਰੀਤਮ ਪਰਮਾਤਮਾ ਦੇ ਨਾਮ ਦੀਆਂ ਇਲਾਹੀ ਬਰਕਤਾਂ ਤੋਂ ਅਣਭਿੱਜ ਹੀ ਨਹੀਂ ਰਹਿੰਦਾ, ਸਗੋਂ ਗੁਰੂ ਪ੍ਰਸਾਦ ਰੂਪੀ ਰੱਬੀ ਸਿਫਤ ਸਲਾਹ ਨੂੰ ਉੱਕਾ ਹੀ ਨਾ ਪਸੰਦ ਕਰਦਿਆਂ ਆਪਣੀ ਹੋਮੈ ਨੂੰ ਵਡਿਆਉਂਦੀ ਝੂਠੀ ਸਲੋਹੀਅਤ ਨੂੰ ਸੁਣ ਕੇ ਫੁੱਲ ਫੁੱਲ ਕੇ ਬਹਿੰਦਾ ਏ। ਜਦਕਿ ਗੁਰੂ ਪਿਆਰ ਵਿੱਚ ਭਿੱਜੀਆਂ ਗੁਰਮੁਖ ਰੂਹਾਂ ਨੂੰ ਗੁਰ ਇਲਹਾਮ ਰੂਪੀ ਪਰਮਾਤਮਾ ਦੀ ਸੱਚੀ ਸਿਫਤ ਸਲਾਹ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਪਾਉਂਦਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਗੁਰਮੁਖ ਕੂੜ ਨਾ ਭਾਵਈ, ਸੱਚ ਰੱਤੇ ਸੱਚ ਭਾਏ, ਸਾਕਤ ਸੱਚ ਨਾ ਭਾਵਈ, ਕੂੜੈ ਕੂੜੀ ਭਾਏ। ਪੰਚਮ ਪਿਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਗੁਰਮੁਖ ਪਿਆਰਿਆਂ ਲਈ ਥਾਂ ਪੁਰ ਥਾਂ ਸਾਕਤ ਮਨੁੱਖਾਂ ਦੀ ਪਹਿਚਾਣ ਕਰਵਾਉਂਦੇ ਨੇ। ਗੁਰੂ ਜੀ ਫਰਮਾਉਂਦੇ ਨੇ, ਗੁਰਮੁਖ ਜਨ ਪਲ ਪਲ ਦੇ ਗੁਰਸਿਮਰਨ ਨਾਲ ਆਤਮਕ ਤੌਰ 'ਤੇ ਅਡੋਲ ਹੋ ਜਾਂਦੇ ਨੇ ਅਤੇ ਮਨਮੁੱਖ ਅਤੇ ਸਾਕਤ ਮਨੁੱਖ ਸੱਪ ਦੇ ਜ਼ਹਿਰ ਘੋਲਣ ਵਾਂਗ ਆਪਣੀ ਹਉਮੈ ਅਤੇ ਈਰਖਾ ਵਿੱਚ ਸੜਦੇ ਭੁੱਜਦੇ ਰਹਿੰਦੇ ਨੇ ਅਤੇ ਆਪਣੀ ਹੌਂ ਰੂਪੀ ਜ਼ਹਿਰ ਦੇ ਡੰਗ ਨਾਲ ਹੋਰਾਂ ਲੋਕਾਂ ਨੂੰ ਵੀ ਮਾਰਦੇ ਨੇ। ਅਜਿਹੇ ਮਨੁੱਖ ਨਿਲੱਜ, ਬੇਸ਼ਰਮ ਅਤੇ ਢੀਠ ਹੋ ਕੇ ਹਰ ਤਰ੍ਹਾਂ ਦੇ ਗਲਤ ਕੰਮ ਕਰਦੇ ਰਹਿੰਦੇ ਨੇ ਅਤੇ ਪੈਰ ਪੈਰ ਉੱਪਰ ਝੂਠ ਬੋਲ ਕੇ ਕਾਲਖ ਹੀ ਖੱਟਦੇ ਨੇ, ਭਾਵੇਂ ਕਿ ਆਪਣੀ ਹਉਮੈ ਵਿੱਚ ਵਿਚਰਦਿਆਂ ਇਹ ਸਮਝਣ ਕਿ ਅਸੀਂ ਸਾਰੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਾਂ, ਪਰੰਤੂ ਧਰਤੀ 'ਤੇ ਭਾਰ ਬਣ ਕੇ ਜੀ ਰਹੇ ਅਜਿਹੇ ਮਨੁੱਖ ਖੋਤਿਆਂ ਦੇ ਮਿੱਟੀ ਅਤੇ ਸਵਾਹ ਵਿੱਚ ਲੇਟਣ ਵਾਂਗ ਕੁਕਰਮਾਂ ਅਤੇ ਔਗਣਾਂ ਰੂਪੀ ਮੈਲ ਵਿੱਚ ਗ੍ਰਸਿਆ ਹੋਇਆ ਮਲੀਨ ਜੀਵਨ ਹੀ ਬਤੀਤ ਕਰਦੇ ਨੇ। ਗੁਰੂ ਤੋਂ ਬੇਮੁੱਖ ਸਾਕਤ ਮਨੁੱਖਾਂ ਦੇ ਮਨ ਅੰਦਰ ਲੋਭ ਦੀ ਤ੍ਰਿਸ਼ਨਾ ਕਦੇ ਵੀ ਖਤਮ ਨਹੀਂ ਹੁੰਦੀ। ਉਹ ਉਮਰ ਭਰ ਦੁਨਿਆਵੀ ਪਦਾਰਥਾਂ ਅਤੇ ਧਨ ਮਾਇਆ ਦੇ ਜ਼ਖੀਰੇ ਇਕੱਤਰ ਕਰਦੇ ਰਹਿੰਦੇ ਨੇ, ਪਰੰਤੂ ਅੰਤ ਸਮੇਂ ਇਹ ਮਾਇਆ ਉਹਨਾਂ ਦੇ ਨਾਲ ਨਹੀਂ ਜਾ ਸਕਦੀ। ਅਜਿਹੇ ਮੂਰਖ ਅਤੇ ਲੋਭੀ ਮਨੁੱਖਾਂ ਦਾ ਜੀਵਨ ਆਪਣੀ ਹਉਮੈ ਅਤੇ ਵਡਿਆਈ ਨੂੰ ਸਥਾਪਿਤ ਕਰਦਿਆਂ ਵਿਅਰਥ ਹੀ ਬਤੀਤ ਹੋ ਜਾਂਦਾ ਏ। ਸਾਕਤ ਮਨੁੱਖ ਪ੍ਰਭੂ ਨਾਮ ਰੂਪੀ ਇਲਾਹੀ ਹੁਕਮ ਰੱਬੀ ਸੱਚ ਤੋਂ ਸੱਖਣੀ ਵਿਅਰਥ ਜ਼ਿੰਦਗੀ ਜਿਉਂ ਕੇ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ। ਚੌਥੇ ਨਾਨਕ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਪਾਵਨ ਅੰਗ 312 ਉੱਪਰ ਅਜਿਹੇ ਸਾਕਤਾਂ ਦਾ

0: ਇੱਕ ਹੋਰ ਪਾਜ ਉਘਾੜਦੇ ਹੋਏ ਫਰਮਾਉਂਦੇ ਨੇ, ਸਾਕਤ ਜਾਏ ਨਿਵਹਿ ਗੁਰ ਆਗੈ, ਮਨ ਖੋਟੇ ਕੂੜ ਕੁੜਿਆਰੇ, ਜਾਗੁਰ ਕਹੈ ਉਠਹੁ ਮੇਰੇ ਭਾਈ, ਬਹਿ ਜਾਹੇ ਘੁਸਰ ਬਗੁਲਾਰੇ। ਗੁਰੂ ਜੀ ਆਪਣੇ ਪਿਆਰੇ ਗੁਰਮੁਖਾਂ ਨੂੰ ਸੁਚੇਤ ਕਰਦੇ ਨੇ ਕਿ ਅਜਿਹੇ ਝੂਠ ਦੇ ਵਪਾਰੀ ਖੋਟੇ ਮਨ ਨਾਲ ਲੋਕਾਂ ਸਾਹਮਣੇ ਆਪਣੀ ਹਉਮੈ ਨੂੰ ਵਡਿਆਉਣ ਖਾਤਰ ਧਰਮੀ ਹੋਣ ਦਾ ਅਡੰਬਰ ਰਚਦੇ ਆ, ਸਤਿਗੁਰ ਅੱਗੇ ਨਿਵਣ ਦਾ ਨਾਟਕ ਭੀ ਕਰਦੇ ਨੇ ਅਤੇ ਬਗਲਿਆਂ ਵਾਂਗਰ ਗੁਰੂ ਦੇ ਸਿੱਖਾਂ ਵਿੱਚ ਛੁਪ ਕੇ ਬੈਠੇ ਰਹਿੰਦੇ ਨੇ। ਰਹਿਮਤਾਂ ਦੇ ਮੀਂਹ ਵਿੱਚ ਵੀ ਇਹ ਨਿੰਦਾ ਚੁਗਲੀ ਅਤੇ ਬੁਰਿਆਈਆਂ ਰੂਪੀ ਵਿਹੋ ਹੀ ਉਗਲਦੇ ਨੇ ਅਤੇ ਗੁਰੂ ਪਿਆਰ ਅਤੇ ਗੁਰੂ ਕਿਰਪਾ ਤੋਂ ਸੱਖਣੇ ਹੀ ਰਹਿ ਜਾਂਦੇ ਨੇ। ਹਰ ਸਾਕਤ ਸੇਤੀ ਸੰਗ ਨ ਕਰੀਅਹੁ, ਓਏ ਮਾਰੈ ਸਿਰਜਣ ਹਾਰੇ, ਜਿਸਕਾ ਇਹ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਗੁਰੂ ਜੀ ਫਰਮਾਉਂਦੇ ਨੇ ਕਿ ਗੁਰਮੁਖ ਜਨਾਂ ਨੂੰ ਨਾਮ ਰੂਪੀ ਆਤਮਾ ਤੋਂ ਸੱਖਣੇ, ਰੱਬੀ ਰਹਿਮਤ ਵਿਹੂਣੇ, ਇਹਨਾਂ ਰੂਹਾਨੀ ਮੁਰਦਿਆਂ ਦਾ ਸੰਗ ਨਹੀਂ ਕਰਨਾ ਚਾਹੀਦਾ, ਕਿਉਂਕਿ ਅਜਿਹੇ ਜੀਵਾਂ ਨੂੰ ਸਿੱਧੇ ਰਾਹ ਪਾਉਣਾ ਪ੍ਰਭੂ ਪ੍ਰੀਤਮ ਪਰਮਾਤਮਾ ਜੀ ਦੇ ਹੀ ਵੱਸ ਏ। ਇਸ ਲਈ ਆਪਣੇ ਹਿਰਦੇ ਅੰਦਰ ਪਲ ਪਲ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ ਦੇ ਇਲਾਹੀ ਹੁਕਮ ਨੂੰ ਵਸਾ ਕੇ ਰੱਖੀਏ, ਇਸ 'ਤੇ ਅਮਲ ਕਰੀਏ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰੇ ਗੁਰਮੁਖਾਂ ਨੂੰ ਸੇਧ ਬਖਸ਼ਦੇ ਹੋਏ ਫਰਮਾਨ ਕੀਤਾ ਏ, ਸਾਕਤ ਪ੍ਰੇਮ ਨਾ ਪਾਈਐ, ਹਰ ਪਾਈਐ ਸਤਿਗੁਰ ਭਾਏ, ਸੁੱਖ ਦੁੱਖ ਦਾਤਾ ਗੁਰ ਮਿਲੈ, ਕਹੁ ਨਾਨਕ ਸਿਫਤ ਸਮਾਏ। ਆਓ ਗੁਰੂ ਹੁਕਮ ਅੰਦਰ ਵਿਚਰਦਿਆਂ ਸਾਕਤਾਂ ਦੀ ਸੰਗਤ ਤੋਂ ਬਚੀਏ, ਗੁਰੂ ਲੜ ਲੱਗੀਏ ਤੇ ਜੀਵਨ ਸਫਲਾ ਕਰੀਏ।
1: ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਇਹ ਵਾਰਤਾ ਸੁਣਾ ਰਹੇ ਸਨ ਅਜੀਤ ਸਿੰਘ ਰੂਪਤਾਰਾ। ਮਨੁੱਖੀ ਫਿਤਰਤ ਹੈ ਕਿ ਮਨੁੱਖ ਆਪ ਤੇ ਕੁਝ ਚੰਗਾ ਕਰਦਾ ਨਹੀਂ, ਅਰਥਾਤ ਭਲੇ ਕਾਰਜ ਨਹੀਂ ਕਰਦਾ। ਪਰ ਜਿਹੜੇ ਲੋਕ ਭਲੇ ਕਾਰਜ ਕਰਦੇ ਨੇ ਉਹਨਾਂ ਦੀ ਨਿੰਦਿਆ ਕਰਦਾ ਰਹਿੰਦਾ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਆਪ ਨਾ ਦੇ ਚੁਰੂ ਪਰ ਪਾਣੀ, ਤਿਹ ਨਿੰਦੈ ਜਿਹ ਗੰਗਾ ਆਨੀ। ਆਪ ਜੀ ਤਤਸਾਰ ਬਿਆਨ ਕਰਦੇ ਨੇ ਕਿ ਐਸੇ ਲੋਕਾਂ ਤੋਂ ਪਾਸੇ ਹੀ ਰਹਿਣਾ ਚਾਹੀਦਾ ਹੈ ਜਿਹੜੇ ਪ੍ਰਭੂ ਦੀ ਭਗਤੀ ਤੋਂ, ਸੇਵਾ ਕਾਰਜਾਂ ਤੋਂ ਬਾਹਰ ਨੇ। ਐਸੇ ਲੋਗਨ ਸਿਓ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਐ। ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰਤਰੀ ਖਾਣ ਪਾਨ ਸੌਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਝਣ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਨਿਤ ਪ੍ਰਤਿਦਿਨ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗਏ ਲਿਓ ਕਿਰਪਾਲ ਕਿਰਪਾ ਨਿਧ।

ਰੇ ਮਨਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਕੁਗਨਾ ਸੁਤ ਬਨਿਤਾ ਸਾਜਨ ਸੁਖ ਬੰਧਪ ਤਾਸਿਓ ਮੋਹ ਬਡਿਓ ਸੋ ਕਨਾ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਧ ਕਰਤ ਅਗਨਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਤ ਪੁਗਤ ਪੂਖ ਪੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ।

ਸਾਜਨ ਸੈਨ ਮਿਤ ਸੁਤ ਪਾਈ, ਤਾਹੂ ਤੇ ਲੈ ਰੱਖੀ ਨਿਰਾਰੀ। ਪਾਵਨ ਪਾਵਨ ਪੂਰਕ ਮਾਵਨ, ਇਹ ਵਿਦ ਕਰਤ ਔਤਨ ਜਾਰੀ। ਕਰਮ ਧਰਮ ਸੰਜਮ ਸੁਚਨੇਮਾ, ਚੰਚਲ ਸੰਗ ਸਗਲ ਵਿਦਹਾਰੀ। ਪਸ ਪੰਖੇ ਬਿਰਖ ਸਥਾਵਰ, ਬਹੁ ਵਿਦ ਜੋਨ ਪਰਮਿਓ ਅਤ ਪਾਰੀ। ਖਿਨ ਪਲ ਚਸਾ ਨਾਮ ਨੇ ਸਿਮਰਿਓ, ਦੀਨਾ ਨਾਥ ਪ੍ਰਾਣ ਪਾਸਾਰੀ। ਖਾਣ ਪਾਨ ਮਿਰਠਸ ਭੋਜਨ, ਅੰਤ ਕੀ ਬਾ

0: ਬਿਨ ਸਜਾਹੇ ਹਰ ਨਾਮ ਉਚਾਰੀ। ਇਸ਼ਨਾਨ ਦਾਨ ਤਾਪਨ ਸੁਚ ਕਿਰਿਆ, ਚਰਨ ਕਮਲ ਹਿਰਦੇ ਪ੍ਰਭ ਤਾਰੀ। ਸਾਜਨ ਮੀਤ ਸਖਾ ਹਰ ਬੰਦ ਜੀ ਤਾਨ, ਪ੍ਰਭ ਪ੍ਰਾਨ ਉਦਾਰੀ। ਓਟ ਗਹੀ ਸਵਾਮੀ ਸਮਰਥ ਹੈ, ਨਾਨਕ ਦਾਸ ਸਦਾ ਬਲਹਾਰੀ।
1: ਆਵਦ ਕਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ। ਦਾਵਨ ਬੰਦਿਓ ਨਾ ਜਾਤ, ਵਿਦੇ ਮਨ

0: ਵੀਰ ਨਾ ਸਾਕਸ ਬੋਰ ਚਲੇ ਹਰ ਪੰਥ ਪੱਗ ਨਾਨਕ ਰੋਗ ਦੋਖ ਅੱਗ ਮੋਹ ਸਿਧੇ ਹਰ ਨਾਮ ਖੱਗ।
1: ਉੱਦਮ ਕਰ ਲਾਗੇ ਪੋ ਪਾਟੀ ਵਿਚਰੇ ਅਨੇਕ ਸਾਸਰ ਬੋ ਖਟੁਆ ਪਸਮ ਲਗਾਏ ਤੀਰਥ ਬੋ ਪ੍ਰਮ ਤੇ ਸੋਖਮ ਦੇ ਬੰਦੇ ਬਹੁ ਜਟੁਆ ਬਿਨ ਹਰ ਪਯਨ ਸਗਲ ਦੁਖ ਪਾਵਟ ਜਿਉਂ ਪ੍ਰੇਮ ਬਢਾਏ ਸੂਤ ਕੇ ਹਟੁਆ ਪੂਜਾ ਚਕਰ ਕਰਤ ਸੋਂਪਾਕਾ ਅਨੇਕ ਭਾਂਤ ਥਾਟੇ ਕਰ ਥਟੁਆ।
2: ਕੰਨ ਹਰ ਬੂੰਦ ਬਸੋ ਰੁਮਾਵਲ ਖੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰਾ।

0: ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓਰ ਆਦ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰੇਸ਼ਟ ਲਗ ਬੇਤਰੋ
1: ਕਦ ਸਮੁੰਦਰ ਪਏ ਰੂਪ ਪ੍ਰਗਟੇ ਹਰ ਨਾਮ ਉਧਾਰਨ ਬਸੇ ਸੰਤ ਜਿਸ ਦਿਦੈ ਦੁਖ ਦਰਿਦਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨ ਕਾਸੀ ਉਦਰੀ।

ਸਤਿਗੁਰ ਬਿੱਟੋ ਵਾਰ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਾ ਉਪਦੇਸ਼ ਗਿਆਨ ਅੰਜਨ ਦੀ ਹੈ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਦੂਜੇ ਸੇਵਨ ਜਾਰਿਆ ਸਤਿਗੁਰ ਹੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਾਰ ਕੂੜ ਬੋਲ ਕਰੇ ਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਰਹਿਆ ਪ੍ਰਭੂ ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਨ ਪੈਰ ਵੇ ਪ੍ਰਾਣ ਮਲੇਸ਼ ਤਾਂ ਲੈ ਪੁੱਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ

ਫਿੱਟੇ ਹੁਣ ਸਾਡਾ ਫਿੱਟੇ ਤਨ ਫਿੱਟੇ ਫਿੱਟ ਕਰੇ ਮਨ ਜੂਠੇ ਚੁਲੀ ਫਰੇ ਕਹੋ ਨਾਨਕ ਸੱਚ ਥਈਏ ਸੱਚ ਹੋਵੇ ਤਾਂ ਸੱਚ।

ਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਤੰਦੇ ਲਾਇਂਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ।

ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡੇ ਮਾੜੀਆਂ ਲਾਇ ਬੈਠਾ ਕਰ ਪਸਾਰਿਆ ਚੀਜ਼ ਕਰ ਮਨ ਪਾਮ ਦੇ ਹਰ ਪੂਜਨਾ ਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੋ ਬਣ ਹਾਰਿਆ ਜਰਿਆ।

0: ਸਭੋ ਸੁਤ ਪਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨ ਹੁਕਮ ਹੈ ਫਣ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤ ਜਿਕ ਸੰਭਾਏ, ਸਾਈ ਕਾਰ ਕਮਾਉਣੀ ਤੁਰ ਛੋਡੀ ਤਨੇ ਪਾਏ, ਖਾਣਾ ਪੀਣਾ ਪਵਿੱਤਰ ਹੈ ਜਿੱਦਣ ਰਿਚਕ ਸੰਭਾਏ,
1: ਨਾਨਕ ਜਿਨੀ ਗੁਰਮੁਖ ਪੁੱਜਿਆ
0: ਤਿੰਨਾ ਸੂਤਕ ਨਾ ਪੜੋ ਸਤਿਗੁਰ ਵੱਡਾ।